ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਤੀਨੇ ਤਾਪ ਨਿਵਾਰਨ ਹਾਰਾ, ਦੁਖੰਤਾ ਸੁਖ ਰਾਸ, ਤਾਂ ਕੋ ਬਿਗਲ ਨਾ ਕੋ ਲਾਗੇ, ਜਾਂ ਕੀ ਪ੍ਰਭ ਆਗੇ ਅਰਦਾਸ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸੁਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਉ ਨਿਧਿਆਵੇ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਮ ਪਾਤਸ਼ਾਹ ਕੀ ਜਗਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨਤਰ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਗ ਸੁਣ ਕੇ ਅਨਡਿੱਠ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨਤਰ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜਿਆਰਿਆਂ ਨਾਲ ਚੁਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧ ਕੇਸਾ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨਤਰ ਖਾਲਸਾ ਜੀ ਸਾਹਿਬ ਬੋਲੋ ਜੀ।

ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦਿਗ ਤਿਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸੁਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹੁ ਦਾਨ, ਭਰੋਸਾ ਦਾਨ, ਦਾਨਾ ਕੇ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦੇ ਰਾਖਿਆ, ਵਾਹਿਗੁਰੂ ਹੈ ਆਪਣੇ ਪੰਥ ਦੀ ਸਦਾ ਸੁਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਆਪ ਜੀ ਦੇ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲ੍ਹੇ ਦਰਸ਼ਨ, ਦੀਦਾਰ, ਸੇਵਾ, ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ ਸਤਿਗੁਰੂ, ਨਿਤਾਣਿਓ ਕੇ ਤਾਣ ਸਤਿਗੁਰੂ, ਨਿਓਟਿਓ ਕੀ ਓਟ, ਨਿਆਸਰਿਓ ਕੇ ਆਸਰਾ, ਗੁਰੂ ਗਰੀਬ ਨਿਵਾਜ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ, ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਪਾਸ, ਸਮੂਹ ਸਾਧ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਦੀ ਗੁਰਬਾਣੀ ਦਾ ਮੁੱਖ ਵਾਕ ਹੈ, ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਦੇ। ਮਹਾਂ ਵਾਕਾਂ ਅਨੁਸਾਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਮਾਤਾ ਭੁਪਿੰਦਰ ਕੌਰ ਬੇਦੀ, ਸੱਚੇ ਪਾਤਸ਼ਾਹ ਜੀ ਆਪ ਜੀ ਨੇ ਜਿੰਨੀ ਆਰਜੂ ਦਿੱਤੀ, ਜਿੰਨੀ ਅਹੁਦ ਬਖਸ਼ਿਸ਼ ਕੀਤੀ, ਓਨੀ ਪੂਰੀ ਕਰਦੇ ਸਮਾਤ ਲੋਕ ਤੋਂ ਕਾਲ ਚਲਾਣਾ ਕਰਕੇ ਸਨ। ਸੋ ਉਹਨਾਂ ਦੇ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਸੁਰਿੰਦਰ ਕੌਰ ਗਿੱਲ ਅਤੇ ਤ੍ਰੈ ਭਵਨ ਸਿੰਘ ਗਿੱਲ ਵੱਲੋਂ ਮਾਤਾ ਭੁਪਿੰਦਰ ਕੌਰ ਬੇਦੀ ਦੀ ਸੱਚੇ ਪਾਤਸ਼ਾਹ ਜੀ ਸਰੀਰ ਨੂੰ ਅਗਨ ਭੇਟ ਕਰਕੇ ਗੁਰਦੁਆਰਾ ਸਾਹਿਬ ਵਿਖੇ ਸਹਿਜ ਪਾਠ ਆਰੰਭ ਕੀਤੇ ਸਨ। ਇਸ ਵੇਲੇ ਆਪ ਜੀ ਨੇ ਕਿਰਪਾ ਕੀਤੀ, ਸੰਪੂਰਨ ਭੋਗ ਪਾਏ ਗਏ। ਭੋਗ ਤੋਂ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਗੁਰਬਾਣੀ ਦਾ ਕੀਰਤਨ ਹੋਇਆ, ਸਤਿ ਗੁਰਬਾਣੀ ਦੇ ਜਾਪ ਹੋਏ, ਕੀਰਤਨ ਹੋਇਆ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਅੱਗੇ ਵਾਤੇ ਸਮੱਤ ਬਖਸ਼ਣੀ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ, ਵਿਛੜੀ ਰੂਹ ਨੂੰ ਬਖਸ਼ ਕੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਵਿਛੜੀ ਰੂਹ ਦਾ ਭਲਾ ਕਰਨਾ ਆਪ ਜੀ ਦੀ ਗੁਰਬਾਣੀ ਦਾ ਮੁੱਖ ਵਾਕ ਹੈ। ਕਹੇ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਵੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਭਵਜਲ ਫੇਰਾ। ਆਪ ਜੀ ਨੇ ਕਿਰਪਾ ਕਰਨੀ, ਮਾਤਾ ਭੁਪਿੰਦਰ ਕੌਰ ਬੇਦੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ, ਪਰਿਵਾਰ ਵਿੱਚ ਇਕੱਤਰਤਾਵਾਂ ਦੀਆਂ ਦਾਤਾਂ ਬਖਸ਼ਣੀਆਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀਆਂ ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਸਰੂਪਾਂ ਤੇ ਸੋਹਣੇ ਜੇ ਅਰਮਾਲੇ ਅਰਪਣ ਹੋਏ, ਅੰਗੀਕਾਰ ਕਰੋ ਸੇਵਕਾਂ ਦੇ ਲੋਕ ਪ੍ਰਲੋਕ ਪੜਦੇ ਢੱਕਣੇ, ਜਿੱਤ ਮਾਣ ਬਖਸ਼ਣਾ ਆਪ ਜੀ ਦੇ ਹਜ਼ੂਰ ਸੇਵਕ ਪਰਿਵਾਰ ਵੱਲੋਂ ਦਸਾਂ ਨਵਾਂ ਦੀ ਕਿਰਤ ਕਮਾਈ ਚੋਂ ਅੰਮ੍ਰਿਤਮਈ ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਆਪ ਜੀ ਕੇ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਦੀ ਗੁਰਬਾਣੀ ਪੜ੍ਹਦਿਆਂ, ਸੇਵਾ ਕਰਦਿਆਂ, ਹਾਜ਼ਰੀ ਭਰਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਵਾਤੇ ਸਮੱਤ ਬਖਸ਼ਣੀ, ਵਿਛੜੀ ਰੂਹ ਦਾ ਭਲਾ ਕਰਨ ਆਪ ਜੀ ਕਿਰਪਾ ਕਰੋ। ਦਾਰਾਈਆਂ ਸੰਗਤਾਂ ਨੂੰ ਹੁਕਮਨਾਮੇ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਕਰੋ ਆਪ ਜੀ ਦੇ ਦਰ ਤੇ, ਜੋ ਜੀ ਆਵੇ ਸੋ ਰਾਜੀ ਜਾਵੇ, ਸੁੱਖ ਹੋਵੇ ਨਾਮ ਚਿੱਤ ਆਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ

ਦੁੱਖ ਦੀ ਘੜੀ ਚ ਸ੍ਰੀ ਵਾਹਿਗੁਰੂ ਪਿਆਰੀ ਸਾਧ ਸੰਗਤ ਜੀ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਸਤਿਕਾਰਯੋਗ ਮਾਤਾ ਭੁਪਿੰਦਰ ਕੌਰ ਬਿਰ ਦੀ ਜਿਨ੍ਹਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ। ਆਪਾਂ ਸਾਰੇ ਪਹਿਲਾਂ ਸੰਸਕਾਰ 'ਤੇ ਪਹੁੰਚ ਕੇ ਉਹਨਾਂ ਦੇ ਅੰਤਮ ਦਰਸ਼ਨ ਕੀਤੇ ਅਤੇ ਉਹਨਾਂ ਦਾ ਸੰਸਕਾਰ ਕੀਤਾ। ਹੁਣ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਜੀਵਨ ਸਾਥੀ ਸਤਿਕਾਰਯੋਗ ਸੋਹਣ ਸਿੰਘ ਬਿਰਦੀ ਅਤੇ ਗਿੱਲ ਪਰਿਵਾਰ ਵੱਲੋਂ ਉਹਨਾਂ ਦੀ ਆਤਮ ਰੂਹ ਦੀ ਸ਼ਾਂਤੀ ਵਾਸਤੇ ਸ੍ਰੀ ਸਹਿਜ ਪਾਠ ਸਾਹਿਬ ਪ੍ਰੰਭ ਕਰਵਾਏ ਗਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਨੇ ਅਤੇ ਬਰਾਗਮਈ ਕੀਰਤਨ ਹੋਇਆ ਹੈ। ਬਰਾਗਮਈ ਕੀਰਤਨ ਸਰਵਣ ਕਰਾ ਰਹੇ ਸਨ ਸਤਿਕਾਰਯੋਗ ਭਾਈ ਸੁਖਜੀਤ ਸਿੰਘ ਜੀ ਕੁਆਰਕਾ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਮੈਂ ਉਹਨਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਅੰਤਿਮ ਅਰਦਾਸ ਕੀਤੀ ਹੈ ਸਤਿਕਾਰਯੋਗ ਗਿਆਨੀ ਸੁਖਦੇਵ ਸਿੰਘ ਜੀ, ਜਿਨ੍ਹਾਂ ਨੇ ਗੁਰੂ ਜੀ ਦੇ ਹੁਕਮ ਵੀ ਸਰਵਣ ਕਰਾਏ ਨੇ। ਮੈਂ ਉਹਨਾਂ ਦਾ ਧੰਨਵਾਦ ਕਰਦਾ, ਗੁਰੂ ਜੀ ਦਾ ਸ਼ੁਕਰਾਨਾ ਜਿਨ੍ਹਾਂ ਨੇ ਦਰਸ਼ਨ ਦਿਦਾਰੇ ਦਿੱਤੇ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਕੁਝ ਦਿਨ ਪਹਿਲਾਂ ਮਾਤਾ ਭੁਪਿੰਦਰ ਕੌਰ ਬਿਰਦੀ ਅਕਾਲ ਚਲਾਣਾ ਕਰ ਗਏ ਸਨ। ਮੈਂ ਪਰਿਵਾਰ ਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਆਈ ਹੋਈ ਸੰਗਤ ਨਾਲ ਦੁੱਖ ਸਾਂਝਾ ਕਰਦਾ ਹੋਇਆ ਅਰਦਾਸ ਬੇਨਤੀ ਕਰਦਾ ਕਿ ਮਹਾਰਾਜ ਉਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ। ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਖ ਸੰਬੰਧੀਆਂ ਨੂੰ, ਸਭਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਪਾਠੀ ਸਿੰਘਾਂ ਦਾ ਧੰਨਵਾਦ ਫਿਰ ਇੱਕ ਵਾਰ, ਦਾਸ ਆਪਣੇ ਜੰਡੀ ਪਰਿਵਾਰ ਵੱਲੋਂ, ਗੁਰਦੁਆਰਾ ਸਾਹਿਬ ਫਰੀ ਮਾਉਣ ਦੇ ਸਮੂਹ ਸੇਵਾਦਾਰ, ਸਿੱਖ ਪੰਚਾਇਤ ਦੇ ਸਾਰੇ ਮੈਂਬਰ ਸਾਹਿਬਾਨਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹੋਇਆ ਅਰਦਾਸ ਕਰਦਾ ਮਹਾਰਾਜ ਉਸ ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ। ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਨੂੰ ਸਭਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਪਰਿਵਾਰ ਵੱਲੋਂ ਉਹਨਾਂ ਦੀ ਮਿੱਠੀ ਯਾਦ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ। ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਮੈਂ ਬੇਨਤੀ ਕਰਾਂਗਾ ਕਿ ਸਤਿਕਾਰਯੋਗ ਸਰਦਾਰ ਸੋਹਣ ਸਿੰਘ ਜੀ ਬਿਰਦੀ, ਉਹਨਾਂ ਦੇ ਜੀਵਨ ਸਾਥੀ ਜੋ ਸਰਦਾਰ ਸੋਹਣ ਸਿੰਘ ਜੀ ਬਿਰਦੀ ਆਉਣ, ਅਤੇ ਮੈਂ ਗਿਆਨੀ ਸੁਖਦੇਵ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦਾ ਕਿ ਉਹਨਾਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਜੋ ਹੈ, ਮਹਾਰਾਜ ਇਹਨਾਂ ਨੂੰ ਇਸ ਦੁੱਖ ਝੱਲਣ ਦੀ ਸਮਰੱਥਾ ਬਖਸ਼ਣ ਅਤੇ ਪਰਿਵਾਰ ਨੂੰ ਇਹ ਸਾਰੇ ਨੂੰ ਨਾਲ ਲੈ ਕੇ ਇਸ ਦੁੱਖ ਦੀ ਘੜੀ 'ਚ ਨਾਲ ਲੈ ਕੇ ਚੱਲਣ। ਸੋ ਮੈਂ ਸੋਹਣ ਸਿੰਘ ਬੇਦੀ ਨੂੰ ਬੇਨਤੀ ਕਰਦਾ ਕਿ ਮੱਥਾ ਟੇਕ ਕੇ ਆ ਕੇ ਜੋ ਗੁਰੂ ਸਾਹਿਬ ਦੀ ਬਲੈਸਿੰਗ ਹੈ ਉਹ ਸਰੋਪਾ ਦੀ ਦਾਤ ਲੈ ਲੈਣ।

ਇਹਨਾਂ ਦੀਆਂ ਧੀ ਰਾਣੀਆਂ ਜੋ ਉਸ ਦਿਨ ਵੀ ਸੋਮਨ ਸਾਡੇ ਨਾਲ ਉੱਥੇ ਜਾ ਕੇ ਇਹ ਜੋ ਫਿਨਲ ਦਾ ਅਰੇਂਜਮੈਂਟ ਕਰਨਾ ਸੀ ਸਾਰਾ ਉਹਨਾਂ ਦੀਆਂ ਧੀ ਰਾਣੀਆਂ ਨਾਲ ਸਾਰੇ ਜਾ ਕੇ ਇਹ ਕੀਤਾ ਹੈ। ਸੋ ਮੈਂ ਅਰਦਾਸ ਬੇਨਤੀ ਕਰਦਾ ਮਹਾਰਾਜ ਉਹਨਾਂ ਨੂੰ ਸਮਰੱਥਾ ਬਖਸ਼ੇ ਦੁੱਖ ਝੱਲਣ ਦੀ ਅਤੇ ਗੁਰਸਿੱਖੀ ਜੀਵਨ ਬਖਸ਼ਣ। ਸੋ ਇੱਥੇ ਹੀ ਸਮਾਪਤੀ ਹੈ। ਬੋਲਦਿਆਂ ਕੋਈ ਗਲਤੀ ਹੋ ਗਈ ਮੈਂ ਖਿਮਾ ਦਾ ਜਾਂਚ ਕਰਾਂ। ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ, ਗੁਰੂ ਘਰ ਦੇ ਸਮੂਹ, ਸੇਵਾਦਾਰਾਂ, ਪ੍ਰਬੰਧਕਾਂ, ਜਨ ਵੱਲੋਂ ਬੇਨਤੀ ਹੈ, ਅੱਜ ਸ਼ਾਮ ਨੂੰ 7 ਵਜੇ ਪੰਥ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਮਾਤਾ ਜੀ, ਜੋ ਕਿ ਵਿਸ਼ੇਸ਼ ਤੌਰ 'ਤੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਰਹੇ ਨੇ, ਅੱਜ ਸ਼ਾਮ ਦੀਵਾਨ ਵਿੱਚ ਪੂਰੇ 7 ਵਜੇ ਆਪ ਜੀ ਨੂੰ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਨੂੰ ਬੇਨਤੀ, ਵੱਧ ਤੋਂ ਵੱਧ ਆਪ ਜੀ ਪਰਿਵਾਰਾਂ ਸਿੰਘ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ, ਉਹ ਸ਼ਹੀਦੀ ਮਾਤਾ ਜੀ ਨੂੰ ਸਤਿਕਾਰ ਦੇਣ ਵਾਸਤੇ। ਆਹ ਹੁਣ ਰਹਿਰਾ ਸਾਹਿਬ ਜੀ ਦੇ ਪਾਠ ਸਮਾਪਨ ਹੋਇਆ ਹੈ, ਪਾਠ ਆਰੰਭ ਹੋਣ ਲੱਗਿਆ ਬਾਣੀ ਨਾਲ ਜੁੜਨਾ ਕਰੋ ਜੀ, ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ।

ਵਿਆ ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ।

ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤਿ ਸੰਗਤ।

ਪਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰਗਮ ਅਗੰਮ ਅਪਾਰਾ, ਸਭ ਧਿਆਵੇਂ ਸਭ ਧਿਆਵੇਂ

ਹੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਾਹ

ਧਰਤੀ ਆਇਆ, ਜਿਸ ਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ, ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ।

ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰੜਾਏ ਭਈ ਲੈਨ ਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕਜ ਮੋਹ

ਰਾਸ ਨਿਭਰਿਆ ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸਤ ਜੂ ਕਰੇ ਹਉ ਰੱਛਾ ਰਾਖ ਲਿਓ ਮੋਏ ਰਾਖਣ ਹਾਰੇ ਸਾਹਿਬ ਸੰਤ।

ਸਭ ਸਾਹ ਨੂੰ ਕਿਰਪਾਲ ਸੰਭਾਲੇ ਸਾਹ ਸਾਹ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਬ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਾਹ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕਈ ਕੇ ਮਹੱਲਾ ਪੰਜਵਾਂ ਰੱਖੇ ਰੱਖਣਹਾਰ ਆਪ ਉਭਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਵਾ ਆਪ ਦਿਆਲ ਮਨੋ ਨਾ ਵਿਸਾਰਿਅਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ ਸਾਖਤ ਨਿੰਦਕ ਦੁਸ਼ਟ ਖਿਲ ਮਾਹੇ ਬਿਦਾਰਿਅਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ

ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਵੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਕੁੱਲ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਤਾਣਿਆਂ ਦੇ ਤਾਨੇ ਉੱਠਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜਰੇ ਹਨ ਸਜਦਵਾਨ ਦੀ ਰਮਤਾ ਵਿੱਚ ਆਪ ਜੀ ਪਿੱਤਰ ਬਾਣੀ ਸੋ ਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਏ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤੇਲ ਫੁਲਭੇਟਾ ਕੀਤੀ ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਗਲਦਾਤਾਂ ਬਖਸ਼ਣੀਆਂ ਦਿਲਪ੍ਰੀਤ ਸਿੰਘ ਅਤੇ ਸਰਬਜੀਤ ਕੌਰ ਆਪਣੇ ਬੇਟੇ ਅੰਗਦ ਸਿੰਘ ਗਰੇਵਾਲ ਦੇ ਜਨਮ ਦੀ ਖੁਸ਼ੀ ਸ਼ੁਕਰਾਨਾ ਕਰਦੇ ਹਾਂ ਅਰਦਾਸ ਬੇਨਤੀ ਕਰਦੇ ਹਾਂ ਸੁਰਿੰਦਰ ਸਿੰਘ ਬੇਦੀ ਪਰਿਵਾਰ ਵੱਲੋਂ ਸ਼ੁਕਰਾਨਾ ਕਰਨ ਅਰਦਾਸ ਬੇਨਤੀ ਪਰਿਵਾਰਾਂ ਦੀ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ ਸੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਈ ਸ੍ਰੀ ਮੁਖਵਾ

काम क्रोध और लोभ मोह वास करे सब बाल, सदा सुख मन वसै दुख संस

ਵਾਹਿ ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਦਤ ਵਾਨਾ ਜੋ ਹਾਜ਼ਰੀਆਂ ਭਰ ਰਹੇ ਆਪ ਜੀ ਨੇ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ। ਹੁਣ ਕੀਰਤਨ ਦੀ ਆਰੰਭਤਾ ਹੁਣ ਜਾਰੀ ਹੈ। ਕੀਰਤਨ ਰਾਹੀਂ ਜੁੜਨਾ ਕਰੋ ਜੀ ਸਾਧ ਸੰਗਤ ਜੀ। ਅੱਜ ਸ਼ਾਮ ਦੇ ਦੀਵਾਨ ਵਿੱਚ ਪੰਥ ਦੇ ਮਹਾਨ ਸ਼ਹੀਦ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਮਾਤਾ ਜੀ ਜੋ ਕਿ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ 7 ਵਜੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਨੂੰ ਸਨਮਾਨ ਕੀਤਾ ਜਾਵੇਗਾ ਗੁਰੂ ਘਰ ਵਿੱਚ ਸੰਗਤਾਂ ਵੱਲੋਂ। ਆਪ ਜੀ ਨੇ ਲਗਭਗ ਜੋ ਘਰਾਂ ਵਿੱਚ ਸੁਣ ਰਹੇ ਹੋ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਅਤੇ ਖੰਡੇ ਬਾਟੇ ਦੀ ਪਾਵਲ ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਾਵਲ ਛਕੇ ਸੋਈ ਸਿੰਘ ਪ੍ਰਧਾਨ ਅਮਰ ਪਹਲ ਜੋ ਨਾਲ ਇਹ ਖੰਡੇ ਬਾਟੇ ਦੀ ਪਾਵਲ ਅੰਮ੍ਰਿਤ ਸੰਚਾਰ ਸ਼ਨਿਸ਼ਰਵਾਰ ਆਉਣ ਵਾਲੇ ਨਵੰਬਰ ਮਹੀਨੇ 21 ਨਵੰਬਰ ਦਿਨ ਸ਼ਨਿਸ਼ਰਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਪ੍ਰੀ ਮਾਊਂਟ ਵਿਖੇ ਹੋ ਰਹੇ ਹਨ। ਆਪ ਜੀ ਨੇ ਜਿਨ੍ਹਾਂ ਨੇ ਅੰਮ੍ਰਿਤ ਪਾਨ ਕਰਨੇ ਹਨ ਗੁਰੂ ਵਾਲੇ ਬੰਨਾ ਹੈ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਆਪ ਜੀ ਨਾਮ ਲਾਇਬ੍ਰੇਰੀ 'ਚ ਲਿਖਾ ਸਕਦੇ ਹੋ ਜੀ। ਗੁਰੂ ਵਾਲੇ ਬਣ ਕੇ ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਜਨਮ ਸੁਹਿਲਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮੌਣ, ਗਿਆਨੀ ਜਗਤਾਰ ਸਿੰਘ ਜੀ, ਗਿਆਨੀ ਜੁਝਾਰ ਸਿੰਘ ਜੀ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਬੜਾ ਹੀ ਰਸ ਪਿੰਨਾ ਕੀਰਤਨ ਸਰਵਣ ਕਰਾਇਆ ਹੈ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਆਪਾਂ ਅਨਾਊਂਸਮੈਂਟ ਕਰਦੇ ਆ ਰਹੇ ਹਾਂ ਕਿ ਉਸ ਮਹਾਨ ਯੋਧੇ ਦੀ ਮਾਤਾ ਜੀ, ਜਿਨ ਆਪਣੇ ਸਰੀਰ ਨੂੰ ਮਨੁੱਖੀ ਬੰਬ ਬਣ ਕੇ ਉਸ ਬੇਅੰਤੇ ਬੁੱਚੜ ਨੂੰ, ਜਿਸ ਨੇ ਅੰਨਾ ਤਸ਼ੱਦਦ ਕਰਕੇ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਦਾ ਅਹਿਆ ਕੀਤਾ ਹੋਇਆ ਸੀ, ਅਤੇ ਰੋਜ਼ਾਨਾ ਕਿੰਨੇ ਕਿੰਨੇ ਝੂਠੇ ਪੁਲਿਸ ਮੁਕਾਬਲੇ ਹੁੰਦੇ ਸੀ, ਤਾਂ ਇਹਨਾਂ ਨੌਜਵਾਨ ਵੀਰਾਂ ਨੇ ਚੰਗੀਆਂ ਨੌਕਰੀਆਂ ਕਰਦੇ ਹੋਏ ਵੀ ਇਹ ਮਹਿਸੂਸ ਕੀਤਾ ਕਿ ਜੇ ਇਸ ਬੇਅੰਤੇ ਬੁੱਚੜ ਨੂੰ ਨਾ ਸੋਧਿਆ ਤਾਂ ਪੰਜਾਬ ਦੀ ਧਰਤੀ 'ਤੇ ਪਤਾ ਨਹੀਂ ਕਿੰਨੇ ਕੁ ਲੱਖ ਨੌਜਵਾਨ ਅਤੇ ਕਿੰਨੀਆਂ ਕੁ ਸਾਡੀਆਂ ਭੈਣਾਂ ਬੇਪਤ ਕਰਕੇ ਸ਼ਹੀਦ ਕਰਨੀਆਂ, ਬੱਚੇ ਬਜ਼ੁਰਗ। ਅਤੇ ਇਸ ਨੂੰ ਰੋਕਣ ਵਾਸਤੇ ਆਪਣੇ ਸਰੀਰਾਂ ਦਾ ਠੀਕਰਾ ਜਿਹੜਾ ਭੁੱਖ ਜਿਹੜਾ ਭੰਨਣਾ ਪੈਣਾ, ਇਹ ਨੌਜਵਾਨ ਜਿਹੜੇ ਸਤਿਕਾਰਯੋਗ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਜੀ, ਇਹਨਾਂ ਦੀ ਪੂਰੀ ਟੀਮ, ਸਤਿਕਾਰਯੋਗ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਅਤੇ ਭਾਈ ਜਥੇਦਾਰ ਜੀ ਭਾਈ ਜਗਤਾਰ ਸਿੰਘ ਜੀ ਹਵਾਰਾ, ਭਾਈ ਜਗਤਾਰ ਸਿੰਘ ਜੀ ਤਾਰਾ ਅਤੇ ਭਾਈ ਸ਼ਮਸ਼ੇਰ ਸਿੰਘ ਜੀ ਜੋ ਅੱਜ ਵੀ ਬੰਦੀ ਸਿੰਘ ਨੇ, ਅਤੇ ਇਹਨਾਂ ਦੇ ਹੋਰ ਸਾਥੀ ਸਿੰਘ ਜਿਨ੍ਹਾਂ ਨੇ ਆਪਣਾ ਸਾਰਾ ਐਚ ਓ ਰਾਮ ਅਤੇ ਸਾਰੀ ਵਧੀਆ ਜ਼ਿੰਦਗੀਆਂ ਜੀਂਦੇ ਹੋਏ ਇਹਨਾਂ ਨੇ ਮਨੁੱਖਤਾ ਦਾ ਭਲਾ ਕਰਨ ਵਾਸਤੇ ਸਿੱਖ ਕੌਮ ਦੀ ਆਜ਼ਾਦੀ ਦੇ ਜੰਗ ਲਈ ਆਪਣੇ ਜੋ ਇਹ ਕੁਰਬਾਨੀਆਂ ਦਿੱਤੀਆਂ, ਉਸ ਮਹਾਨ ਯੋਧੇ ਦੀ ਮਾਤਾ, ਜਿਸ ਮਾਤਾ ਨੇ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਜਨਮ ਦਿੱਤਾ, ਅੱਜ ਜੋ ਅਸੀਂ ਵੇਟ ਕਰ ਰਹੇ ਸੀ ਉਹ ਮਾਤਾ, ਸਾਡੇ ਚੰਗੇ ਭਾਗ ਅਸੀਂ ਅੱਜ ਉਸ ਮਾਤਾ ਦੇ ਦਰਸ਼ਨ ਕਰਨੇ, ਅਤੇ ਮਾਤਾ ਜੀ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਸਾਡੇ ਵਿੱਚ ਪਹੁੰਚੇ ਨੇ। ਮੈਂ ਉਹਨਾਂ ਨੂੰ ਜਿਉਂ ਆਖਦਾ, ਭਾਈ ਸ਼ਮਸ਼ੇਰ ਸਿੰਘ ਜੀ ਦੇ ਸਪੁੱਤਰ ਜੋ ਭਾਈ ਸ਼ਮਸ਼ੇਰ ਸਿੰਘ ਦੇ ਪੁੱਤਰ ਜੋ ਭਾਈ ਓਂਕਾਰ ਸਿੰਘ ਜੀ, ਉਹ ਵੀ ਸਾਡੇ ਵਿੱਚ ਬਿਰਾਜਮਾਨ ਨੇ, ਆਏ ਨੇ ਮਾਤਾ ਜੀ ਦੇ ਨਾਲ, ਅਤੇ ਨਾਲ ਮਾਤਾ ਜੀ ਦੇ ਜੋ ਭਾਈ ਰਣਜੀਤ ਸਿੰਘ ਜੀ ਜੋ ਕੈਲਗਰੀ ਤੋਂ ਕੈਨੇਡਾ ਦੀ ਧਰਤੀ ਤੋਂ ਨਾਲ ਪਹੁੰਚੇ, ਅਤੇ ਭੈਣ ਜੀ ਬਸੰਤ ਕੌਰ ਜੀ, ਉਹ ਵੀ ਕੈਲਗਰੀ ਤੋਂ ਪਹੁੰਚੇ ਨੇ। ਮੈਂ ਇਸ ਤੋਂ ਪਹਿਲਾਂ ਕਿ ਮਾਤਾ ਜੀ ਦਾ ਜੋ ਸੰਗਤ ਸਨਮਾਨ ਹੈ ਉਹਨਾਂ ਨੂੰ ਕੀਤਾ ਜਾਵੇ, ਉਸ ਤੋਂ ਪਹਿਲਾਂ ਬੇਨਤੀ ਕਰਦਾ ਕਿ ਭਾਈ ਰਣਜੀਤ ਸਿੰਘ ਜੀ ਜੋ ਕੈਲਗਰੀ ਤੋਂ ਮਾਤਾ ਜੀ ਦੇ ਨਾਲ ਆਏ, ਉਹ 5 ਮਿੰਟ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਆਓ, ਉਹ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ, ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਾਰੀ ਸਾਧ ਸੰਗਤ ਨੂੰ ਬਹੁਤ ਬਹੁਤ ਰੋਮ ਰੋਮ ਕਰਕੇ ਵਧਾਈਆਂ। ਅੱਜ ਉਹ ਮਹਾਨ ਦਿਹਾੜਾ ਹੈ ਜਿਸ ਦਿਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ। ਇਤਿਹਾਸ ਦੇ ਬਚਨ ਆਉਂਦੇ ਹਨ, ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੈ ਸਭ ਪੰਥ ਅਦਬ ਸਹਿਤ ਗ੍ਰੰਥ ਜਪ ਖੋਲਾ ਲੇ ਆਵਾਜ਼ ਬੁੱਢਾ ਮੁਖ ਬੋਲਾ ਉਸ ਵੇਲੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਉਸ ਵੇਲੇ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਸੋ ਅੱਜ ਉਹ ਮਹਾਨ ਦਿਹਾੜਾ ਹੈ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਸ਼ਬਦ ਰੂਪ ਹੋ ਕੇ ਗੁਰੂ ਰੂਪ ਹੋ ਕੇ ਜਗਤ ਜਲੰਧਰ ਨੂੰ ਉਤਾਰਨ ਵਾਸਤੇ ਅੱਜ ਪ੍ਰਕਾਸ਼ਮਾਨ ਹੋਏ ਸੋ ਇਸ ਮਹਾਨ ਦਿਹਾੜੇ ਦੀ ਸਾਰੀ ਸੰਗਤ ਨੂੰ ਬੇਅੰਤ ਬੇਅੰਤ ਵਧਾਈਆਂ ਸੋ ਜਿੱਥੇ ਇਸ ਮਹਾਨ ਦਿਹਾੜੇ 'ਤੇ ਸੰਗਤਾਂ ਇਕੱਤਰਿਤ ਹੋਈਆਂ ਹਨ ਉੱਥੇ ਸੰਗਤ ਦੇ ਵੱਡੇ ਭਾਗ ਹਨ ਜੋ ਕੌਮ ਦੇ ਮਹਾਨ ਸ਼ਹੀਦ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਅਤੇ ਇਹਨਾਂ ਦੇ ਮਾਤਾ ਜੀ ਮਾਤਾ ਸੁਰਜੀਤ ਕੌਰ ਸਾਡੇ ਵਿੱਚ ਅੱਜ ਆਏ ਹਨ ਦਾਸ ਨੂੰ ਵੱਡੇ ਭਾਗ ਹਨ ਕਿ ਸੇਵਾ ਪ੍ਰਾਪਤ ਹੋਈ ਹੈ ਮਾਤਾ ਜੀ ਦੇ ਨਾਲ ਆਉਣ ਦੀ ਸੋ ਭਾਈ ਦਿਲਾਵਰ ਸਿੰਘ ਜੀ ਜਿਨ੍ਹਾਂ ਦਾ ਜਨਮ 18 ਅਗਸਤ 1970 ਅਤੇ ਉਹਨਾਂ ਦੀ ਸ਼ਹੀਦੀ 31 ਅਗਸਤ 1995 ਸੋ 18 ਅਗਸਤ ਤੋਂ ਲੈ ਕੇ 1970 ਤੋਂ ਲੈ ਕੇ ਲਗਭਗ 25 ਸਾਲ ਜੋ ਉਹਨਾਂ ਨੇ ਬਹੁਤ ਹੀ ਜੋ ਯੁਵਾ ਅਵਸਥਾ ਵਿੱਚ ਜਿਵੇਂ ਕਹਿ ਲਈਏ ਜੰਗ ਬਹੁਤ ਹੀ ਛੋਟੀ ਏਸ ਕੀ ਵੱਡਾ ਕਾਰਨਾਮਾ ਕਰ ਦਿੱਤਾ ਸੋ ਅਸੀਂ ਜਿਵੇਂ ਅਸੀਂ ਘਰਾਂ ਪਰਿਵਾਰਾਂ 'ਚ ਦੇਖਦੇ ਹਾਂ ਸਤਿਗੁਰੂ ਜੀ ਦੇ ਬਚਨ ਆਉਂਦੇ ਹਨ ਜਨਨੀ ਜਨੇ ਤਾਂ ਭਗਤ ਜਨ ਸੋ ਤੁਲਸੀਦਾਸ ਜੀ ਦੇ ਬਚਨ ਹਨ ਕਹਿ ਦਾਤਾ ਕਹਿ ਸੂਰ ਜਨਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਨਾ ਹੀ ਤਾਂ ਜਨਨੀ ਬਾਜ ਰਹੇ ਕਾਹੇ ਗਵਾਵੇ ਨੂਰ ਸੋ ਗੁਰੂ ਸਾਹਿਬ ਦੇ ਬਚਨ ਹਨ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਓ ਜਨ ਕਹਿ ਸੰਗ ਚਿੱਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸੋ ਉਸ ਮਹਾਨ ਯੋਧੇ ਨੇ ਮਾਤਾ ਸੁਰਜੀਤ ਕੌਰ ਦੀ ਕੁੱਖ ਨੂੰ ਭਾਗ ਲਾਏ ਸੋ ਅਸੀਂ ਜੇ ਆਪਾਂ ਦੇਖੀਏ ਸਾਡੀ ਉਮਰ ਲਗਭਗ ਕਿਸੇ ਦੀ 50 ਸਾਲ ਕਿਸੇ ਦੀ 100 ਸਾਲ ਜੇ ਅਸੀਂ ਆਪਣੇ ਜੀਵਨ ਵੱਲ ਝਾਤ ਮਾਰੀਏ ਸਾਲ ਵਿੱਚ ਅਸੀਂ ਇੱਕ ਅਖੰਡ ਪਾਠ ਸਾਹਿਬ ਜਾਂ ਇੱਕ ਸਹਿਜ ਪਾਠ ਆਮ ਜੋ ਗੁਰਸਿੱਖ ਹੈ ਉਸ ਤੋਂ ਮਸੀਹ ਹੁੰਦਾ ਹੈ ਕਈ ਅਭਿਆਸੀ ਸਿੰਘ ਹੁੰਦੇ ਹਨ ਉਹ ਜ਼ਿਆਦਾ ਵੀ ਕਰ ਲੈਂਦੇ ਹਨ ਸੋ ਜੇ ਆਪਾਂ ਔਸਤ ਲਾਈਏ ਲਗਭਗ ਕਹਿ ਲਈਏ ਸਾਡੇ ਕੋਲੋਂ ਸਾਰੀ ਉਮਰ ਵਿੱਚ 100 ਪਾਠ ਨਹੀਂ ਹੋ ਸਕਦਾ ਜਾਂ ਇਸ ਤੋਂ ਲਗਭਗ ਅਸੀਂ ਕਰਵਾ ਸਕਦੇ ਹਾਂ ਜਾਂ ਕਰ ਸਕਦੇ ਹਾਂ ਅਤੇ ਸਾਡੇ ਜੋ ਵੀਰ ਹਨ ਜਿਸ ਨੇ ਸ਼ਹੀਦੀ ਪ੍ਰਾਪਤ ਕੀਤੀ ਅਤੇ ਉਸ ਵੇਲੇ ਵੀਰ ਜੀ ਨੇ ਅੰਮ੍ਰਿਤ ਦੀ ਦਾਤ ਨਹੀਂ ਪ੍ਰਾਪਤ ਕੀਤੀ ਸੀ ਪਰ ਅੰਦਰ ਇੱਕ ਜਜ਼ਬਾ ਸੀ ਪਿਛਲੀ ਭਗਤੀ ਸੀਗੀ ਜਿਸ ਦਿਨ ਉਹਨਾਂ ਦੀ ਸ਼ਹੀਦੀ ਹੋਈ ਕੌਮ ਦੇ ਵਿੱਚ ਬੰਦਗੀ ਦੀ ਲਹਿਰ ਤੁਰ ਪਈ ਉਸ ਮਹਾਨ ਯੋਧੇ ਦੀ ਯਾਦ ਵਿੱਚ ਇਕੱਲੇ ਇਕੱਲੇ ਗੁਰੂ ਘਰ ਜਿੱਥੇ ਵੀ ਸਿੱਖ ਰਹਿੰਦੇ ਸਨ ਉਹਨਾਂ ਦੀਆਂ ਅਰਦਾਸਾਂ ਹੋਣ ਲੱਗ ਪਈਆਂ ਉਹਨਾਂ ਦੀ ਯਾਦ ਵਿੱਚ ਅਖੰਡ ਪਾਠ ਪ੍ਰਾਰੰਭ ਹੋ ਗਏ ਹਰ ਸਾਲ ਉਹਨਾਂ ਦੀ ਸ਼ਹੀਦੀ ਦਿਹਾੜੇ 'ਤੇ ਦੇਸ਼ ਵਿਦੇਸ਼ ਵਿੱਚ 5 ਤਖ਼ਤਾਂ 'ਤੇ ਉਹਨਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਸਹਿਜ ਪਾਠ ਸਾਹਿਬ ਉਹਨਾਂ ਦੀ ਯਾਦ ਵਿੱਚ ਉਸ ਮਹਾਨ ਯੋਧੇ ਦੀ ਯਾਦ ਵਿੱਚ ਮਨਾਏ ਜਾਂਦੇ ਹਨ ਸੋ ਇਹ ਉਹਨਾਂ ਦੀ ਭਗਤੀ ਦਾ ਪਿਛਲੇ ਜਨਮਾਂ ਦੀ ਭਗਤੀ ਦਾ ਇਹ ਪ੍ਰਤਾਪ ਹੈ ਜਿਸ ਕਰਕੇ ਉਹਨਾਂ ਦੀ ਯਾਦ ਵਿੱਚ ਇਹ ਸਾਰਾ ਕੁਝ ਹੁੰਦਾ ਹੈ ਅਤੇ ਇਸ ਮਾਤਾ ਨੂੰ ਵਡਿਆਈ ਮਿਲਦੀ ਹੈ ਸੋ ਜਿਵੇਂ ਅਸੀਂ ਦੇਖੀਏ ਕਈਆਂ ਘਰਾਂ ਵਿੱਚ ਬਹੁਤ ਕਲੇਸ਼ ਰਹਿੰਦਾ ਹੈ ਉਹਨਾਂ ਦੀ ਸੰਤਾਨ ਉਹਨਾਂ ਨੂੰ ਦੁੱਖ ਦਿੰਦੀ ਹੈ ਉਹ ਕੀ ਕਾਰਨ ਹੁੰਦਾ ਕਿ ਪਿਛਲੇ ਜਨਮਾਂ ਦਾ ਜੋ ਲੇਖਾ ਉਹ ਉਸ ਜਨਮ ਵਿੱਚ ਉਹ ਲੈਣ ਆਉਂਦੇ ਹਨ ਜਦੋਂ ਉਹਨਾਂ ਦਾ ਲੇਖਾ ਪੂਰਾ ਹੋ ਜਾਂਦਾ ਹੈ ਉਹ ਆਪਣਾ ਲੇਖਾ ਭੋਗ ਕੇ ਚਲੇ ਜਾਂਦੇ ਹਨ ਪਰ ਜੋ ਸੂਰਮੇ ਹੁੰਦੇ ਹਨ ਉਹਨਾਂ ਦੀ ਪਿਛਲੇ ਜਨਮਾਂ ਦੀ ਭਗਤੀ ਉਹ ਕਾਰਜ ਵਾਸਤੇ ਆਉਂਦੇ ਹਨ ਅਤੇ ਆਪਣੇ ਮਾਂ ਬਾਪ ਨੂੰ ਸਾਗ ਸੰਬੰਧੀਆਂ ਨੂੰ ਵਡਿਆਈ ਦੇ ਕੇ ਆਪ ਆਪਣੇ ਨਿੱਜ ਘਰ ਵਿੱਚ ਸਮਾ ਜਾਂਦੇ ਹਨ। ਸੋ ਐਸੇ ਹੀ ਮਹਾਨ ਯੋਧੇ ਜਿਨ੍ਹਾਂ ਨੇ ਬਹੁਤ ਹੀ ਯੁਵਾ ਅਵਸਥਾ ਵਿੱਚ ਲਗਭਗ 23 ਤੋਂ ਲੈ ਕੇ 25 ਸਾਲ ਵਿੱਚ ਉਹਨਾਂ ਨੇ ਪੰਥ ਲਈ ਇਹ ਜੋ ਮਹਾਨ ਕਾਰਜ ਕੀਤਾ ਉਸ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ। ਸੋ ਇੱਕ ਅੰਦਰ ਉਹਨਾਂ ਦੇ ਇੱਕ ਐਸਾ ਪੰਥ ਲਈ ਦਰਦ ਸੀ ਕਿ ਸਾਡੇ ਪੰਥ ਵਿੱਚ ਜੋ ਜ਼ਾਲਮ ਬੁੱਚੜ ਬੇਅੰਤਾ ਜੋ ਸਿੰਘਾਂ ਨੂੰ ਕੂਹ ਕੂਹ ਕੇ ਮਾਰਦਾ ਹੁੰਦਾ ਸੀ। ਇੱਕ ਸਿੰਘ ਕਾਫੀ ਸਾਲਾਂ ਵਿੱਚ ਜੇਲ੍ਹ ਵਿੱਚ ਰਹਿ ਕੇ ਆਇਆ, ਟੋਰਾਂਟੋ ਦੀ ਧਰਤੀ 'ਤੇ ਮਿਲੇ ਅਤੇ ਉਹਨਾਂ ਨੇ ਦੱਸਿਆ, ਕਹਿੰਦੇ ਲਗਭਗ ਸ਼੍ਰੀ ਤਰਨ ਤਾਰਨ ਸਾਹਿਬ ਤੋਂ ਹਰ ਰੋਜ਼ 35 ਤੋਂ ਲੈ ਕੇ 40 ਸਿੰਘ ਜੋ ਫੜ ਕੇ ਲੈ ਜਾਣੇ ਉਹਨਾਂ ਦੇ ਪਿੰਡਾਂ 'ਚੋਂ ਅਤੇ ਉਹਨਾਂ ਦਾ ਐਨਕਾਊਂਟਰ ਕਰਕੇ ਉਹਨਾਂ ਨੂੰ ਸ਼ਹੀਦ ਕਰ ਦੇਣਾ। ਸੋ ਐਸਾ ਦੌਰ ਚੱਲ ਰਿਹਾ ਸੀ। ਸੋ ਉਸ ਸਮੇਂ ਇਕੱਲੇ ਸਿੰਘਾਂ ਨੂੰ ਹੀ ਨਹੀਂ, ਉਹਨਾਂ ਦੇ ਘਰ ਦੇ ਮੈਂਬਰਾਂ ਨੂੰ ਅਤੇ ਛੋਟੇ ਬੱਚਿਆਂ ਨੂੰ ਉਹਨਾਂ 'ਤੇ ਵੀ ਅੱਤਿਆਚਾਰ ਹੁੰਦਾ ਸੀ। ਸੋ ਉਸ ਵੇਲੇ ਭਾਈ ਦਿਲਾਵਰ ਸਿੰਘ ਜੀ ਨੇ ਗੁਪਤ ਰੂਪ ਵਿੱਚ ਇਸ ਜਦੋਂ ਮਾਤਾ ਜੀ ਨਾਲ ਅਸੀਂ ਬਚਨ ਕਰਦੇ ਹਾਂ, ਮਾਤਾ ਜੀ ਕਹਿੰਦੇ ਸਾਨੂੰ ਘਰ ਵਿੱਚ ਵੀ ਨਹੀਂ ਸਹੀ ਪਤਾ ਸੀ ਵੀ ਦਿਲਾਵਰ ਸਿੰਘ ਕੀ ਕਰ ਰਿਹਾ ਹੈ। ਸੋ ਜਿਵੇਂ ਆਮ ਯੋਧਾ ਵਿਚਰਦਾ ਹੈ, ਜਿਵੇਂ ਘਰ ਵਿੱਚ ਅਸੀਂ ਇੱਕ ਦੂਜੇ ਨਾਲ ਵਿਚਰਦੇ ਹਾਂ, ਸਹਿਜ ਰੂਪ ਵਿੱਚ ਹੀ ਉਹ ਵਰਤਦੇ ਸਨ, ਪਰ ਅੰਦਰ ਆਤਮੇ ਉਹਨਾਂ ਦੇ ਇੱਕ ਦਰਦ ਸੀ ਕੌਮ ਪ੍ਰਤੀ ਵੀ ਸਾਡੀ ਕੌਮ ਦੇ ਜੋ ਸਿੱਖ ਹਨ, ਜੋ ਸਾਡੀ ਪਨੀਰੀ ਹੈ, ਉਹ ਜ਼ਾਲਮ ਵਿਚੜ ਬੇਅੰਤਾ ਉਹ ਕੂਹ ਕੂਹ ਕੇ ਖਤਮ ਕਰ ਰਿਹਾ ਹੈ। ਸੋ ਉਸ ਯੋਧੇ ਦੀ ਵੱਡੀ ਸੇਵਾ ਜੋ ਆਪਣੇ ਸਰੀਰ ਨਾਲ ਬੰਬ ਬਣ ਕੇ, ਸੋ ਉਸ ਵੇਲੇ ਦਾ ਨਜ਼ਾਰਾ ਸਤਿਗੁਰੂ ਮਹਾਰਾਜ ਜੀ ਨੇ ਕੈਸਾ ਬਣਾਇਆ ਹੋਵੇਗਾ। ਇੱਕ ਪਾਸੇ ਯੋਧੇ ਦੀ ਰੂਹ ਸੱਚਖੰਡ ਵੱਲ ਜਾ ਰਹੀ ਹੋਵੇਗੀ, ਇੱਕ ਪਾਸੇ ਬੇਅੰਤੇ ਦੀ ਰੂਹ ਨਰਕਾਂ ਵੱਲ ਤੁਰੀ ਜਾ ਰਹੀ ਹੋਵੇਗੀ। ਸੋ ਮਹਾਰਾਜ ਨੇ ਇਤਨੀ ਕੁਰਬਾਨੀ ਕੀ, ਉਸ ਸਿੰਘ ਨੇ ਇਤਨੀ ਕੁਰਬਾਨੀ ਕੀਤੀ ਕਿ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਵਿਰਾਜ ਗਏ ਅਤੇ ਵੱਡੀ ਸ਼ਹੀਦੀ ਦੀ ਦਾਤ ਪ੍ਰਾਪਤ ਕੀਤੀ। ਸੋ ਅਸੀਂ ਪੰਥ ਪ੍ਰਕਾਸ਼ ਵਿੱਚ ਜਦੋਂ ਇਤਿਹਾਸ ਸੁਣਦੇ ਹਾਂ, ਉਸ ਵੇਲੇ ਇੱਕ ਬਚਨ ਬਹੁਤ ਹੀ ਪਿਆਰਾ ਜੋ ਦਾਸ ਨੂੰ ਇਸ ਵੇਲੇ ਚੇਤੇ ਆਇਆ। ਸੋ ਕਹਿੰਦੇ ਹਨ, ਜਦੋਂ ਯੋਧੇ ਦੇ ਸਰੀਰ 'ਤੇ ਫੱਟ ਲੱਗਦਾ ਜਾਂ ਕੋਈ ਸ਼ਸਤਰ ਉਸ ਨੂੰ ਛੂਹਦਾ ਹੈ, ਸੋ ਉਸਦਾ ਸਰੀਰ ਪਵਿੱਤਰ ਹੋ ਜਾਂਦਾ ਹੈ। ਸੋ ਐਸੇ ਮਹਾਨ ਯੋਧੇ ਨੇ ਆਪਣੇ ਸਰੀਰ 'ਤੇ ਇੱਕ ਇੱਕ ਅੰਗ 'ਤੇ, ਜਿਵੇਂ ਭਾਈ ਮਨੀ ਸਿੰਘ ਜੀ, ਭਾਈ ਮਤੀ ਦਾਸ ਜੀ, ਉਹਨਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ, ਇਸ ਤਰ੍ਹਾਂ ਹੀ ਬੰਬ ਨਾਲ ਇੱਕ ਇੱਕ ਅੰਗ ਆਪਣਾ ਪਵਿੱਤਰ ਕਰਕੇ ਉਹ ਗੁਰੂ ਦੀ ਗੋਦ ਵਿੱਚ ਜਾ ਕੇ ਬਰਾਜੇ। ਸੋ ਐਸੇ ਮਹਾਨ ਯੋਧੇ ਨੂੰ ਅਸੀਂ ਵਾਰ ਵਾਰ ਨਮਸਕਾਰ ਕਰਦੇ ਹਾਂ। ਸੋ ਮਾਤਾ ਜੀ ਦੇ ਸਾਰੀ ਸੰਗਤ ਨੇ ਦਰਸ਼ਨ ਕਰਨੇ ਹਨ। ਸੋ ਇਤਨੀਆਂ ਸੇਵਾ ਪ੍ਰਵਾਨ ਕਰਨੀ ਜੀ, ਦਾਸ ਕੋਲੋਂ ਬੋਲਦਿਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਸਾਧ ਸੰਗਤ ਬਖਸ਼ਣ ਯੋਗ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਭਾਈ ਰਣਜੀਤ ਸਿੰਘ ਜੀ ਦਾ, ਜਿਨ੍ਹਾਂ ਨੇ ਥੋੜ੍ਹੇ ਜਿਹੇ ਸਮੇਂ 'ਚ ਬਹੁਤ ਵਧੀਆ ਵਿਚਾਰ ਆਪ ਸੰਗਤਾਂ ਨਾਲ ਸਾਂਝੇ ਕੀਤੇ, ਉਹਨਾਂ ਮਹਾਨ ਯੋਧਿਆਂ ਦੀ ਗਾਥਾ ਆਪ ਸੰਗਤਾਂ ਨਾਲ ਸਾਂਝੀ ਕੀਤੀ। ਸੋ ਆਓ ਮੈਂ ਹੁਣ ਬੇਨਤੀ ਕਰਦਾ, ਭੈਣ ਜੀ ਬਸੰਤ ਕੌਰ ਜੀ ਜੋ ਕੈਲਗਰੀ ਤੋਂ ਇੱਥੇ ਆਏ, 5 ਮਿੰਟ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਸੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਅਤੇ ਆ ਕੇ ਆਪ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ। ਉਹਨਾਂ ਤੋਂ ਬਾਅਦ ਆਪਾਂ ਮਾਤਾ ਜੀ ਨੂੰ ਸਨਮਾਨ ਕਰਨਾ, ਨਾਲ ਜੋ ਬੰਦੀ ਸਿੰਘ ਹੈ ਭਾਈ ਸ਼ਮਸ਼ੇਰ ਸਿੰਘ ਜੀ, ਉਹਨਾਂ ਦੇ ਸਪੁੱਤਰ ਜੋ ਆਏ ਨੇ ਭਾਈ ਓਂਕਾਰ ਸਿੰਘ ਜੀ, ਉਹਨਾਂ ਨੂੰ ਵੀ ਆਪਾਂ ਸਤਿਕਾਰ ਕਰਨਾ, ਅਤੇ ਜਿਹੜੇ ਸਿੰਘ ਨਾਲ ਆਏ ਆ ਮੇਜਰ ਨਿਜਰ ਸਿੰਘ ਨਿੱਜਰ ਅਤੇ ਸਰਦਾਰ ਬੌਬੀ ਸਿੰਘ, ਹੋਰ ਮੇਰੇ ਵੀਰ ਜਿਹੜੇ ਨਾਲ ਆਏ, ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਆਓ ਹੁਣ ਮੈਂ ਭੈਣ ਜੀ ਬਸੰਤ ਕੌਰ ਤੋਂ ਬੇਨਤੀ ਕਰਦਾ ਕਿ ਉਹ ਆਪ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੁਡੇ ਵੀ ਆਰ ਓਨਰ ਟੂ ਹੈਵ ਮਾਤਾ ਸੁਰਜੀਤ ਕੌਰ ਹੀਅਰ, ਦ ਮਾਤਾ ਆਫ ਸ਼ਹੀਦ ਭਾਈ ਦਿਲਾਵਰ ਸਿੰਘ ਜੀ। Bhai Dilawar Ji is remembered by many Sikhs for his courage and his stand against injustice during a painful period in Punjab's history. However, it is also important to remember him not only for his shahidi, but as beautiful, caring, and deeply loving human being he was. Mataji describes him as a wonderful person who brought happiness wherever he went. She says that when he walked, it felt as if the dharti was moving, the whole earth was moving. He was funny, joyful, and full of life. He was an amazing person and truly great human being. She wants us to remember him not only for the way he gave his shahidi, but also for the love, kindness, and warmth he shared throughout his life. She encourages us to become more like him, to encourage to live with courage, compassion, humanity, and love. Bhai Dilawar Singh Ji was born on the 18th of August, 1970. Bhai Dilawar Singh Ji served as a police officer and witnessed the suffering of many Sikh families during the 1980s and 1990s. On August the 31st, 1990.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਭੈਣ ਜੀ ਬਸੰਤ ਕੌਰ ਜੀ ਦੇ, ਜਿਨ੍ਹਾਂ ਨੇ ਆਪਣੇ ਵਿਚਾਰ ਆਪ ਸੰਗਤਾਂ ਨਾਲ ਸਾਂਝੇ ਕੀਤੇ। ਹੁਣ ਮੈਂ ਬੇਨਤੀ ਕਰਦਾ ਕਿ ਜਿਸ ਮਾਤਾ ਦੇ ਆਪਾਂ ਦਰਸ਼ਨ ਕਰਨੇ ਆ, ਜਿਸ ਨੂੰ ਸਤਿਕਾਰ ਕਰਨਾ ਹੈ, ਜਿਸ ਦੇ ਪੁੱਤਰ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਨੇ ਉਹ ਕੁਰਬਾਨੀ ਕੀਤੀ ਅਤੇ ਇਹ ਮਨੁੱਖਤਾ ਦੇ ਭਲੇ ਲਈ ਆਪਣੀ ਜਾਨ ਦਿੱਤੀ ਹੈ ਅਤੇ ਆਪਣੇ ਪੰਥ ਦੀ ਚੜ੍ਹਦੀ ਕਲਾ ਅਤੇ ਆਜ਼ਾਦੀ ਲਈ ਉਹਨਾਂ ਨੇ ਜੋ ਮਾਤਾ ਜੀ ਦੀ ਕੁੱਖ ਨੂੰ ਭਾਗ ਲਾਏ, ਸ਼ਹਾਦਤ ਪ੍ਰਾਪਤ ਕੀਤੀ, ਉਹਨਾਂ ਨੂੰ ਮੈਂ ਮਾਤਾ ਜੀ ਨੂੰ ਸਨਮਾਨ ਦੇਣ ਵਾਸਤੇ ਜਿਹੜੇ ਸਾਡੇ ਸਾਰੇ ਹੀ ਸਿੱਖ ਪੰਚਾਇਤ ਦੇ ਮੈਂਬਰ ਸਾਹਿਬਾਨ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਜ਼ਰੂਰ ਇੱਥੇ ਪਹੁੰਚ ਜਾਓ। ਕਿਸੇ ਹੋਰ ਨੇ ਵੀ ਸੰਗਤ ਦੇ ਵਿੱਚੋਂ ਵੀ ਗੁਰਦੁਆਰਾ ਸਾਹਿਬ ਫਰੀਮਣ ਦੀ ਸੰਗਤ 'ਚੋਂ ਆਉਣਾ, ਉਹ ਜ਼ਰੂਰ ਨਾਲ ਆ ਕੇ ਮਾਤਾ ਜੀ ਨੂੰ ਜੋ ਸੰਗਤ ਸਨਮਾਨ ਸਰੋਪਾ ਦੇਣਾ ਹੈ ਉਹ ਆ ਕੇ ਨਾਲ ਦੇ ਸਕਦੇ ਆ। ਨਹੀਂ ਮੈਂ ਪੰਚਾਇਤ ਦੇ ਸਾਰੇ ਮੈਂਬਰ ਸਾਹਿਬਾਨ, ਬਾਕੀ ਸਾਰੇ ਜਿਹੜੇ ਵੀ ਆਉਣਾ ਚਾਹੁੰਦੇ ਆ ਮਾਤਾ ਜੀ ਦਾ ਸਤਿਕਾਰ ਕਰਨ ਵਾਸਤੇ, ਉਹ ਨਾਲ ਪੰਚਾਇਤ ਦੇ ਮੈਂਬਰਾਂ ਦੇ ਨਾਲ ਖੜ੍ਹ ਕੇ ਜੋ ਸਤਿਕਾਰ ਦੇ ਸਕਦੇ ਹਾਂ। ਮੈਂ ਪੰਚਾਇਤ ਦੇ ਸਾਰੇ ਮੈਂਬਰ ਸਾਹਿਬਾਨਾਂ ਨੂੰ ਬੇਨਤੀ ਕਰਦਾ ਕਿ ਇੱਧਰ ਆ ਜਾਓ, ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ, ਉਹ ਮਾਤਾ ਜੀ ਨੂੰ ਸੰਗਤ ਸਨਮਾਨ ਸਰੋਪਾ ਦੇਣਗੇ। ਮਾਤਾ ਜੀ ਨੂੰ ਬੇਨਤੀ ਹੈ ਕਿ ਉਹ ਅੱਗੇ ਹੋ ਕੇ ਸਰੋਪਾ ਦੀ ਦਾਤ ਲੈ ਲੈਣ।

0: خالستان خالستان خالستان خالستان خالستان خالستان بولے سونیہال. میں بینتی کردہ ہاں اکا خالصہ واہگرو جی کی فتح. بینتی کردہ جو ساڈے بندی سنگھ پائی سا پائی شمشیر سنگھ جی انہاں دے سپتر پائی اونکار سنگھ جی انہاں نوں ہن سروپا دتا جاوے انہاں دے پروار دی جو قربانی ہے. بولے سو نہال سری اکال. پائی رنجیت سنگھ جی جو کیلگری تو اتھے پہنچے ماتا جی دے نال انہاں نوں بینتی ہے کہ سنگت سنمان سروپا للن. بولے سونے پینٹ جی بسنت کور جو کیلگری تو ماتا جی دے نال اتھے پہنچے وہ بھی اپنا سنگت سنمان سروپا دی داد للن. بولے سونے بینتی کردا ستکار یوگ بھائی میجر سنگھ جی نجر جڑے کافی پنتھک سواواں وچ سرگرم ہیں انہاں نوں بینتی کردا کہ وہ بھی اپنا سنگت سنمان گیانی جی ہونا تو پراپت کر لین. بولے سونے نال ہی جو بھیر بوبی سنگھ وہ اتھے پہنچے ہوئے نال ماتا جی دے انہاں نوں بھی بینتی ہے کہ وہ اپنا سنگت سنمان سروپو دی دات لے لین. بوبی سنگھ بولے سونے. اس تو پہلا کہ میں سٹیج تو اپنے معافی لواں اس تو پہلا میں ماتا جی نوں بینتی کردا کہ وہ سنگت نوں کھڑ کے فتح بلا دین. ماتا جی
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.
0: ਸੋ ਮਾਤਾ ਜੀ ਹੁਣਾਂ ਦਾ ਬਹੁਤ ਧੰਨਵਾਦ ਜਿਹੜੇ ਗੁਰਦੁਆਰਾ ਸਾਹਿਬ ਫਰੀਮੌਂਟ ਪਹੁੰਚ ਗਏ. ਮਾਤਾ ਜੀ ਦੀ ਬਾਹਰ ਗੱਤਕੇ ਵਾਲੇ ਸਾਡੇ ਬੱਚੇ ਜੋ ਉਹ ਵੀ ਵੇਟ ਕਰ ਰਹੇ ਆ. ਉਸ ਤੋਂ ਪਹਿਲਾਂ ਮੈਂ ਫਿਰ ਇੱਕ ਵਾਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਇੱਥੇ ਪਹੁੰਚ ਕੇ ਮਾਤਾ ਜੀ ਦੇ ਸਤਿਕਾਰ ਲਈ ਤੁਸੀਂ ਗੁਰਦੁਆਰਾ ਸਾਹਿਬ ਫਰੀਮੌਂਟ ਪਹੁੰਚੇ. ਸੋ ਤੁਹਾਡਾ ਫਿਰ ਬਹੁਤ ਬਹੁਤ ਧੰਨਵਾਦ. ਮਾਤਾ ਜੀ ਦਾ ਧੰਨਵਾਦ. ਅਰਦਾਸ ਕਰਦੇ ਕਿ ਮਾਤਾ ਜੀ ਲਈ ਚੜ੍ਹਦੀ ਕਲਾ ਤੰਦਰੁਸਤੀਆਂ ਇਹ ਅਰਦਾਸ ਕਰਦੇ ਕਿ ਮਾਤਾ ਜੀ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਪੰਥ ਵਿੱਚ ਵਿਚਰਨ. ਸੋ ਨਾਲ ਹੀ ਬਾਕੀ ਦੇ ਸਾਥੀ ਜੋ ਵੀਰ ਆਏ ਨੇ ਉਹਨਾਂ ਦਾ ਵੀ ਧੰਨਵਾਦ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ. ਮੈਂ ਨਾਲ ਹੀ ਮਾਫ਼ੀ ਮੰਗਦਾ ਸਤਿਕਾਰ ਜੋ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਦਾ ਟਾਈਮ ਵੀ ਅਸੀਂ ਕੁਛ ਲੈ ਲਿਆ ਉਹਨਾਂ ਤੋਂ ਮਾਫ਼ੀ ਮੰਗਦੇ ਹਾਂ. ਸੋ ਉਹ ਹੁਣ ਆਪ ਸੰਗਤਾਂ ਨੂੰ ਗੁਰਬਾਣੀ ਕਥਾ ਵਿਚਾਰ ਸਰਵਣ ਕਰਾਉਣਗੇ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.

ਵਾਹਿਗੁਰੂ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ, ਬੇਸ਼ੁਮਾਰ ਅਥਾਹ ਅਗਣਤ ਅਤੁਲੈ, ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੋਲੈ।

0: वाहे गुरु जी की फतेह। परम सन्मानयोग बहुत ही आदरणीय गुरु स्वरूप साध संगत जी, बहुत वडभागे हो गुरु चरणा विच ब्राज के गुरु सवारियां तो गुरबाणी दे मनोर कीर्तन सरवण करके लाहे प्राप्त कर रहे सो लड़ीवार गुरु शब्द विचारधीन पिछले कुछ दिनों तो तीजे पातशाह गुरु अमरदास महाराज जी दी आसा राग विच उचारण कीती पट्टी खास बाणी जो वर्णमाला दे क्रम अनुसार गुरु अमरदास ने शुभ उपदेश बख्शिश कीता है, आप जी उस दी विचार सरवण कर रहे हो। सो अज इस बाणी दे दसवें बंद दा दास ने आप जी दे सामने पाठ रखिया है। महाराज गुरु अमरदास ने फिर अज इत्थे बचन कीता भी पांदा लेख देना अजे भी तेरे सिर ते है, क्योंकि तू जिंदगी दे सही रस्ते तो खुंझ गया है। सही रस्ते तो खुंझण दा मतलब ये नहीं कि ओ दुनियावी तौर ते धन कमांदा है। धन कमाना कोई बुरी गल नहीं, सगों बहुत चंगी गल है। संसार दे विच जिंदा रहन लई जिहड़ियां मनुख दियां जरूरतां ने, रिक्वायरमेंट जिन्हों तुसी कह देंदे हो, वो धन तो बिना पूरियां नहीं हुंदियां। दरअसल गुरमत ने जिहड़ा सानू सिद्धांत दिता सी जदों सिद्धा ने गुरु नानक साहब नू प्रश्न कीता सी भी गुरु नानक ये जिहड़ा दुनिया है इत्थे जिहड़े फुरने ने विषय वकार ने काम क्रोध लोभ मोह हंकार दा सागर है, भव सागर जिहड़ा शब्द है ना पंथ जी, वो साडे वर्गे प्रोफेशनल बंदियां नूं चलो देखना पैंदा, आम गुरसिख ते देखदा ही नहीं भी भव सागर दे डिक्शनरी विच अर्थ की ने। भव मैने संसार, पब्बा वावा भव संसार आ दुनिया, सागर ये भी एक सागर है। जिवें सागर विच पानी हुंदा है, इत्थे पानी पावक तिन है की आ, इत्थे पानी दी थां ते पावक है, अग है, तृष्णा दी अग है, क्रोध दी अग है, ईरखा दी अग, उस नूं पार करना है। तो सिद्धा ने पुछया भी दुनिया सागर दुत्तर कही है, क्यों कर पाईए पारो। सुनिया है भई ये भव सागर पार करना बड़ा दुत्तर है, दुश्वर है, मुश्किल है। तुसी अपनी कम्यूनिटी नूं संसार विच रह के किस तरह इनू पार करन दा उपदेश देंदे हो। क्यों कर पाईए पारो, चरपट बोलै औधू नानक दे सच्चा विचारो। मेरे प्रश्न दा उत्तर दिओ। तां हजूर ने कहा भी जैसे जल में कमल निरालम मुरगाई नै साणै, सुरत शब्द भव सागर तरियै नानक नाम वखाण है। जिस तरह मुरगाबी किसी झील विचों परवाज लैनी है तो उन्होंने किनारे ते बैठ के खंभ नहीं सुकाने पैंदे, उथों सीधी उड़ान लै जांदी है। और जिस तरह कमल फुल हुंदा पानी विच पर वह पानी विच भिजदा नहीं, मेरी कम्यूनिटी रहेगी संसार विच खचत नहीं होवेगी और निरलेप रह के निरंकार के चरणों नाल जुड़ेगी। असल साडा जिहड़ा सिद्धांत सी वह ये सी, ये गल वक्री है ਬਈ ਅਸੀਂ ਉਹਨੂੰ ਕਿੰਨਾ ਕੁ ਫੋਲੋ ਕਰਨੇ ਆ। ਹੁਣ ਪਾਂਧੇ ਨੂੰ ਮਹਾਰਾਜ ਕਹਿੰਦੇ ਨੇ ਵੀ ਤੂੰ ਮੈਥੇਮੈਟਿਕਸ ਸਿੱਖ ਲਿਆ, ਤੇਰੇ ਕੋਲ ਲੋਕ ਸਿੱਖਣ ਵਾਸਤੇ ਆਉਣੇ ਸ਼ੁਰੂ ਹੋ ਗਏ, ਤੂੰ ਬੜੇ ਚਾਰਟਰਡ ਅਕਾਊਂਟੈਂਟ ਪੈਦਾ ਕਰ ਦਿੱਤੇ, ਮਨੀਮ ਪੈਦਾ ਕਰ ਦਿੱਤੇ, ਮੈਥ ਦੇ ਐਕਸਪਰਟ ਪੈਦਾ ਕਰ ਦਿੱਤੇ, ਉਹਨਾਂ ਨੇ ਚੰਗਾ ਧਨ ਕਮਾਇਆ, ਉਹਨਾਂ ਨੇ ਚੰਗੇ ਘਰ ਬਣਾ ਲਏ, ਸੁਵਿਧਾ ਦੇ ਸਾਰੇ ਸਾਧਨ ਇਕੱਠੇ ਕਰ ਲਏ, ਪਰ ਉਹਨਾਂ ਨੂੰ ਇਹ ਭੁੱਲ ਹੀ ਗਿਆ ਬਈ ਕੋਈ ਪ੍ਰਲੋਕ ਵਿੱਚ ਸਵਾਸਾਂ ਦਾ ਲੇਖਾ ਵੀ ਦੇਣਾ ਪੈਣਾ। ਫਰੀਦਾ ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ, ਜੇ ਜਾਣਾ ਸ਼ੋ ਨੱਡੜਾ ਤਾਂ ਥੋੜਾ ਮਾਣ ਕਰੀ। ਜੇ ਤੈਨੂੰ ਪਤਾ ਹੈ ਵੀ ਸਵਾਸਾਂ ਰੂਪੀ ਤਿਲ ਇਹ ਗਿਣ ਮਿਣ ਕੇ ਮਿਲੇ ਨੇ, ਕਿਸੇ ਨੂੰ ਇੱਕ ਬੁੱਕ ਮਿਲੇ ਨੇ, ਕਿਸੇ ਨੂੰ ਦੋ ਬੁੱਕ ਮਿਲੇ ਨੇ, ਔਰ ਇਹ ਮੁੱਕ ਜਾਣੇ ਨੇ, ਤੇ ਫਿਰ ਇਹਨਾਂ ਦੇ ਮੁੱਕਣ ਤੋਂ ਪਹਿਲਾਂ ਉਹ ਕਰ ਲੈ ਜੋ ਰੂਏ ਜ਼ਮੀਨ ਤੇ ਤੂੰ ਕਰਨ ਵਾਸਤੇ ਆਇਆ। ਹੁਣ ਇੱਥੇ ਆ ਕੇ ਕੀ ਹੁੰਦਾ ਵੀ ਜਦੋਂ ਜ਼ਿੰਦਗੀ ਅਨਬੈਲੈਂਸ ਹੋ ਜਾਂਦੀ, ਇੱਕ ਧਨ ਵੱਲ ਸਾਰੀ ਤਵੱਜੋ ਹੋ ਜਾਂਦੀ ਹੈ, ਦੂਜੇ ਧਨ ਵੱਲ ਅਜੇ ਇੱਕ ਪੂਣੀ ਵੀ ਨਹੀਂ ਕੱਤੀ ਹੁੰਦੀ। ਹੁਣ ਜੋਗੀ ਕੀ ਕਰਦਾ ਸੀ, ਜੋਗੀ ਮੈਡੀਟੇਸ਼ਨ ਕਰਦਾ, ਦੁਨਿਆਵੀ ਧਨ ਨਾਲ ਉਹਨੂੰ ਕੋਈ ਸਰੋਕਾਰ ਨਹੀਂ। ਮਹਾਰਾਜ ਨੇ ਬਾਣੀ ਵਿੱਚ ਹਜ਼ਾਰਾਂ ਥਾਵਾਂ ਤੇ ਉਹਨੂੰ ਟਾਰਗੇਟ ਕਰਕੇ ਉਹਦੇ ਕੰਨ ਮਰੋੜੇ ਨੇ ਬਈ ਇਹ ਬਿਲਕੁਲ ਗਲਤ ਹੈ, ਤੂੰ ਤੇ ਵਿਹਲੜ ਹੋ ਕੇ ਸਮਾਜ ਤੇ ਬੋਝ ਬਣ ਗਿਆ। ਨਾਮ ਉਹ ਬੜਾ ਜਪਦਾ, ਮੈਨੂੰ ਮਾਫ ਕਰਨਾ, ਨਾਮ ਜਪਣ ਦੇ ਮਾਮਲੇ ਚ ਉਹਦਾ ਕੋਈ ਸਾਨੀ ਨਹੀਂ ਹੈ, ਪਰ ਮੰਗ ਕੇ ਖਾਂਦਾ। ਹਜ਼ੂਰ ਕਹਿਣਗੇ ਇਹ ਵੀ ਗਲਤ ਹੈ। ਗ੍ਰਿਸ਼ਤੀ ਬਿਲਕੁਲ ਇੱਕ ਧਨ ਵਿੱਚ ਖਚਤ ਹੋ ਗਿਆ, ਉਸ ਧਨ ਦੀ ਕੋਈ ਫਿਕਰ ਨਹੀਂ। ਹਜ਼ੂਰ ਕਹਿਣਗੇ ਤੂੰ ਵੀ ਅਪਰਵਾਨ ਹੈ। ਪ੍ਰਵਾਨ ਕੌਣ ਹੈ? ਜਿਹੜਾ ਦੁਨਿਆਵੀ ਧਨ ਤੇ ਨਿਰੰਕਾਰੀ ਧਨ ਦੋਵਾਂ ਦਾ ਸੰਤੁਲਨ ਬਣਾ ਲਏ। ਇੰਨਾ ਕੁ ਕਮਾਉਣਾ ਹੈ ਮੈਨੂੰ ਕਿਸੇ ਅੱਗੇ ਹੱਥ ਨਾ ਅੱਡਣਾ ਪਏ, ਇੰਨਾ ਨਹੀਂ ਕਮਾਉਣਾ ਬਈ ਤਨ ਦੇ ਉੱਤੇ ਇੰਨਾ ਬੋਝ ਨਹੀਂ ਪਾਉਣਾ, ਇੰਨਾ ਟੋਰਚਰ ਨਹੀਂ ਕਰਨਾ ਬਈ ਇਹ ਸਵੇਰੇ ਅੰਮ੍ਰਿਤ ਵੇਲੇ ਉੱਠ ਹੀ ਨਾ ਸਕੇ, ਇਹ ਨਿਤਨੇਮ ਹੀ ਨਾ ਕਰ ਸਕੇ, ਇਹਦੇ ਵਿੱਚ ਆਂਗਸ ਹੀ ਨਾ ਰਵੇ। ਮੈਂ ਇਹਦੇ ਤੋਂ ਇੰਨਾ ਕੰਮ ਲਵਾਂ, 5-ਸੀਟਰ ਗੱਡੀਆਂ ਤੇ ਤੁਸੀਂ 10-10 ਬੰਦੇ ਥੋੜਾ ਬੈਠਦੇ ਹੋ, ਉਹਦੇ ਤੇ 5 ਹੀ ਬੈਠਦੇ ਹੋ। ਪਰ ਤਨ ਨੂੰ ਅਸੀਂ ਕਈ ਵਾਰ 8 ਘੰਟੇ ਦੀ ਥਾਂ 16 ਘੰਟੇ ਵੀ ਟੋਰਚਰ ਕਰਨੇ ਆ, 20 ਘੰਟੇ ਵੀ ਕਰਨੇ ਆ, ਫਿਰ ਕਹਿੰਦੇ ਹਾਂ ਜੀ ਉੱਠਿਆ ਨਹੀਂ ਜਾਂਦਾ। ਭਾਈ ਉਹਦੀ ਕਪੈਸਿਟੀ ਨਹੀਂ ਇੰਨੀ, ਇਹਦਾ ਸੰਤੁਲਨ ਬਣਾਉਣਾ ਸੀ। ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਪੱਪੇ ਪੱਪੇ ਅੱਖਰ ਤੋਂ ਉਪਦੇਸ਼ ਪਾਰ ਨਾ ਪਵੀ ਮੂੜੇ। ਆਹ ਜਿਹੜਾ ਦੁਨੀਆ ਸਾਗਰ ਦੁੱਤਰ ਹੈ ਨਾ, ਇਹ ਤੇਰੇ ਤੋਂ ਪਾਰ ਨਹੀਂ ਕੀਤਾ ਜਾ ਸਕਣਾ। ਕਿਉਂ? ਕਿਉਂਕਿ ਤੂੰ ਕੀ ਕੀਤਾ, ਪਰਪੰਚ ਤੂੰ ਪਲਚ ਰਿਹਾ। ਸਤ ਸੰਗਤ, ਜੇ ਤੁਸੀਂ ਪਰਪੰਚ ਡਿਕਸ਼ਨਰੀ ਵਿੱਚ ਵੇਖੋ ਨਾ, ਤੇ ਪਰਪੰਚ ਦਾ ਸਿੱਧਾ ਜਿਹਾ ਅਰਥ ਹੈ ਚੀਟ ਕਰਨਾ। ਜਿਵੇਂ ਕਬੀਰ ਸਾਹਿਬ ਕਹਿੰਦੇ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ। ਤੂੰ ਧਨ ਕਮਾਉਣ ਵਾਸਤੇ ਨਾ ਯੋਗ ਤਰੀਕੇ ਤੇ ਅਪਣਾਏ, ਅਯੋਗ ਤਰੀਕੇ ਵੀ ਨਹੀਂ ਛੱਡੇ, ਉਹਦੇ ਕਰਕੇ ਹੁਣ ਤੂੰ ਪਾਰ ਨਹੀਂ ਹੋ ਸਕੇਗਾ। ਧਨ ਮਾੜਾ ਨਹੀਂ, ਧਨ ਦੀ ਪਕੜ ਮਾੜੀ ਹੈ। ਮੈਂ ਸ਼ਾਇਦ ਕੱਲ ਪਰਸੋਂ ਬੇਨਤੀ ਕੀਤੀ ਸੀ, ਅੱਜ ਫਿਰ ਕਰਦੇ ਹਾਂ। ਜਦੋਂ ਮਹਾਰਾਜ ਬੰਦਰ ਦੀ ਖਿੱਲਾਂ ਦੀ ਗੱਲ ਕਰਦੇ ਨੇ, ਪੰਥ ਜੀ, ਗੁਰੂ ਨਾਨਕ ਕੋਈ ਬੰਦਰ ਨੂੰ ਉਪਦੇਸ਼ ਨਹੀਂ ਦੇ ਰਿਹਾ। ਬੰਦਰ ਨੂੰ ਪਤਾ ਹੀ ਨਹੀਂ ਵੀ ਗੁਰਬਾਣੀ ਵਿੱਚ ਮੇਰੇ ਬਾਰੇ ਕੀ ਲਿਖਿਆ ਹੈ। ਤੋਤੇ ਨੂੰ ਕੋਈ ਪਤਾ ਨਹੀਂ, ਹਾਥੀ ਨੂੰ ਕੋਈ ਪਤਾ ਨਹੀਂ ਵੀ ਮੇਰੇ ਬਾਰੇ ਗੁਰਬਾਣੀ 'ਚ ਕੀ ਲਿਖਿਆ। ਹਾਥੀ ਇੱਕ ਕਰੈਕਟਰ ਹੈ, ਬੰਦਰ ਇੱਕ ਕਰੈਕਟਰ ਹੈ, ਤੋਤਾ ਇੱਕ ਕਰੈਕਟਰ ਹੈ, ਇੱਕ ਬਿਰਤੀ ਹੈ। ਜਿਉਂ ਕੱਪ ਕੇ ਕਰ ਮੁਸ਼ਟ ਚੰਨਨ ਕੀ, ਲੁਬਧ ਨਾ ਤਿਆਗ ਦਿਓ। ਕੱਪ ਕੱਕਾ ਪੱਪਾ, ਪੱਪੇ ਨੂੰ ਹੁਸ਼ਿਆਰੀ, ਕੱਪ ਮੀਨਜ਼ ਬੰਦਰ। ਹੁਣ ਉਹ ਕੁੱਜੀ ਜਿਹੜੀ ਮੈਂ ਬੜੀ ਵਾਰਾਂ ਤੁਹਾਨੂੰ ਦੱਸਿਆ, ਉਹਨੂੰ ਫੜਨ ਵਾਸਤੇ ਜਿਸ ਤਰ੍ਹਾਂ ਉਹ ਤਰੀਕਾ ਅਪਣਾਉਂਦੇ ਨੇ, ਉਹ ਹੱਥ ਵਿੱਚ ਪਾ ਲੈਂਦਾ, ਖਿੱਲਾਂ ਮੁੱਠ ਭਰ ਲੈਂਦਾ, ਹੁਣ ਉਹ ਮੁੱਠ ਬਾਹਰ ਨਹੀਂ ਨਿਕਲਦੀ, ਉਹ ਲੁੱਕ ਕੇ ਬੈਠਾ ਹੁੰਦਾ, ਕਲੰਦਰ ਉਹ ਪਕੜ ਲੈਂਦਾ। ਹਜ਼ੂਰ ਕਹਿੰਦੇ ਨੇ ਉਹ ਪਕੜ ਜਿਹੜੀ ਹੈ, ਉਹਨੇ ਬੰਦਰ ਨੂੰ ਤਾ ਉਮਰ ਕਲੰਦਰ ਦਾ ਗੁਲਾਮ ਬਣਾ ਦਿੱਤਾ। ਇਹ ਅਸੀਂ ਲੋਕਾਂ ਨੂੰ ਗੁਰਬਾਣੀ ਦੀ ਉਦਾਹਰਣ ਦੇ ਕੇ ਉਪਦੇਸ਼ ਦਿੰਦੇ ਹਾਂ, ਅਸੀਂ ਦਿੰਦੇ ਹਾਂ, ਤੁਸੀਂ ਸੁਣਦੇ ਹੋ। ਪਕੜ ਨਾ ਅਸੀਂ ਢਿੱਲੀ ਕਰਨੇ ਆ, ਨਾ ਤੁਸੀਂ ਢਿੱਲੀ ਕਰਦੇ ਹੋ। ਆਖੋ ਸਤਨਾਮ ਸ੍ਰੀ, ਪਕੜ ਢਿੱਲੀ ਨਹੀਂ ਕਰਦੇ। ਬੜੀ ਸੋਹਣੀ ਉਦਾਹਰਣ ਹੈ, ਸਵਾਮੀ ਰਾਮਕ੍ਰਿਸ਼ਨ ਪਰਮਹੰਸ ਮਹਾਰਾਸ਼ਟਰ ਵਿੱਚ ਹੋਏ ਨੇ, ਬੜੀ ਉੱਚੀ ਉਹਨਾਂ ਦੀ ਅਵਸਥਾ ਸੀ, ਬੜਾ ਨਾਮ ਸੀ ਉਹਨਾਂ ਦਾ। ਉਹ ਬੈਠਦੇ ਸਨ ਜਾ ਕੇ ਇਕਾਂਤ ਵਿੱਚ ਪਹਾੜ ਤੇ, ਕੋਸ਼ਿਸ਼ ਕਰਦੇ ਸਨ, ਗੱਲ ਨਹੀਂ ਸੀ ਬਣਦੀ। ਉਹਨਾਂ ਨੇ ਆਪ ਲਿਖਿਆ, ਕਹਿੰਦੇ ਮੈਂ ਬਹੁਤ ਯਤਨ ਕਰਦਾ ਹਾਂ, ਗੱਲ ਨਹੀਂ ਬਣਦੀ, ਮੈਂ ਕਈ ਵਾਰ ਉਚਾਟ ਹੋ ਜਾਂਦਾ ਹਾਂ ਵੀ ਮੈਥੋਂ ਗੱਲ ਬਣਨੀ ਨਹੀਂ। ਇੱਕ ਦਿਨ ਕਹਿੰਦੇ ਮੈਂ ਬੈਠਾ ਹਾਂ ਤੇ ਇੱਕ ਇੱਲ ਆਈ ਤੇ ਉਹਦੇ ਪਿੱਛੇ 10-15-20 ਇੱਲਾਂ ਹੋਰ ਲੱਗੀਆਂ ਹੋਈਆਂ। ਦਰਅਸਲ ਉਸ ਇੱਲ ਨੂੰ ਕਿਤੇ ਉਹ ਗੋਸ਼ਤ ਦਾ ਟੁਕੜਾ ਮਿਲਿਆ ਸੀ, ਮੀਟ ਦਾ ਪੀਸ ਮਿਲਿਆ ਸੀ, ਉਹਨੇ ਪੰਜੇ 'ਚ ਕੁੱਟ ਕੇ ਪਕੜਿਆ ਸੀ। ਬਹੁਤ ਸਾਰੀਆਂ ਇੱਲਾਂ ਉਹਦੇ ਮਗਰ ਲੱਗੀਆਂ ਸਨ, ਉਪਰੋਂ ਸੱਜਿਓਂ ਖੱਬਿਓਂ ਅੱਗੋਂ ਪਿੱਛੋਂ ਉਹਦੇ ਤੋਂ ਖੋਂਦੀਆਂ ਸਨ, ਉਹ ਛੱਡਦੀ ਨਹੀਂ ਸੀ। ਜਦੋਂ ਖੋਂਦੀਆਂ ਸਨ ਤੇ ਉਹ ਲਹੂ ਲੁਹਾਨ ਹੋ ਗਈ, ਉਹ ਜਾਦੀਆਂ ਸਨ, ਉਹ ਇਕੱਲੀ ਸੀ। ਇੱਕ ਸਟੇਜ ਤੇ ਜਾ ਕੇ ਉਸ ਇੱਲ ਨੂੰ ਲੱਗਾ ਵੀ ਜੇ ਮੈਂ ਇਹ ਗੋਸ਼ਤ ਦਾ ਟੁਕੜਾ ਛੱਡਿਆ ਨਾ ਤੇ ਮੈਂ ਹੀ ਗੋਸ਼ਤ ਬਣ ਜਾਣਾ। ਉਹਨੇ ਉਹ ਜਿਹੜੀ ਗ੍ਰਿਪਿੰਗ ਸੀ ਨਾ ਪੰਜੇ ਦੀ, ਉਹ ਲੂਜ਼ ਕਰ ਦਿੱਤੀ, ਗ੍ਰੈਵਿਟੀ ਨੇ ਟੁਕੜਾ ਥੱਲੇ ਖਿੱਚ ਲਿਆ ਔਰ ਸਾਰੀਆਂ ਇੱਲਾਂ ਉਸ ਟੁਕੜੇ ਵੱਲ ਚਪਟ ਪਈਆਂ और वह निजात मिल गया, वह स्वतंत्र हो गई। वह कहिंदे मैनू उदन सूत्र हाथ विच आ गया बई दरअसल मेरी समस्या का कारण भी पकड़ है। वह पकड़ परिवार की हो सकती है, वह पकड़ संसार की हो सकती है, वह पकड़ जगह की हो सकती है, धन की हो सकती है, पदार्थों की हो सकती है, वह पकड़ कोई भी हो सकती है। वह पकड़ ही दुख का प्रतीक है। जितनी पकड़ मजबूत होगी उतनी तकलीफ ज्यादा होगी, जितनी पकड़ छड़ दी जाएगी उतना जीव सुखी हो जाता है। ज्यों कप के कर मुष्ट चनन की लुभद न त्याग दयो, जो जो कर्म किए लालच स्यों ते फिर गरह परेओ। कोई कर्म मिटदा नहीं गा, ये यूनिवर्स का एक रूल है। कोई भी कर्म पॉजिटिव नैगेटिव वह फिनिश नहीं हुंदा, वह ज्यों दा त्यों रहिंदा, वह मल्टीप्लाई हुंदा रहिंदा, वह रिटर्न आके मिलना ही मिलना है। जिहड़े जिहड़े भी लालच दे वस हो के काम कीते ने वह परत के आके गले की फाई बनते हैं। इसलिए कर्म करन लग्या सजग रहना। तुसी विद्या सिख लई, तुसी दूजिया नू सिखाण भी लग पए, तुसी चंगी दुनियावी पक्ष तो कामयाबी हासिल कीती, पर जिहड़ा दूसरा पक्ष सी, अच्छा ये माया की है, ये कदी परिवार बन जाएगी, कदी ये सत्संग जी अपना तन बन जाएगी, तन का मोह बंदे च पैदा हो जाएगा। तो ये एक किस्म की माया, एक इस तरह की निरंकार ने लीला बनाई है, एक ठग बूटी बनाई है सानू प्रमाण ली। जिवें अखाड़े विच पहलवान उतारे जाते हैं भी कौन जितदा है, असल विच उहदा चोज है भी सानू माया ते माया का परिवार काम क्रोध लोभ मोहंकार सामने उन्हां दे विच खड़ा कर दिता भी देखने तुहाडे चो जितदा कौन है। कदी कदी मनुख परिवारक मोह विच इन्ना खचत हो जाता उत्थे मार खा जाता है। गुरबाणी कहिंदी कौन को पूत पिता को कां को, कौन मरै को दे संतापो, हर ठग जग को ठगौरी लाई, हर के ब्योग कैसे जियो मेरी माई, कौन को पुरख कौन की नारी, या तत ले ओ शरीर बिचारी। क्या कबीर ठग स्यो मन मानिया गई ठगौरी, ठग पहचानिया। भगतां ने प्यार नाल रब नू ठग कह दिता, रब जी तुसी ठग हो, तुसी सानू ठग लिया, आ माया रूपी तुसी ठग बूटी सानू लाई हुई है, और सानू पता ही नहीं लगता, असी ता उम्र उस ठग बूटी दे विच नीम बेहोशी विच अपनी जिंदगी कट जाने। नहीं तो इत्थे कौन किसे दा पुत्तर है ते कौन किसे दा पिता है, कोई किसे दा पुत्तर नहीं, माफ करना, कोई किसे दा पिता नहीं है। पूर्व जन्म के मिले संजोगी, किसे दा कर्जा देना सी विच ही रह गया, वह पुत्र बन के आ गया, हुण पढ़ा रहा है भी दुनिया की सब तो महंगी यूनिवर्सिटी विच क्वालिटी एजुकेशन, पता ही नहीं भी कौन है। जे पता लग जाए तो डांग लैके मगर लग जाए भी तू वो है जिहड़ा मैनू कोर्ट कचहरियां च घड़ीसदा हुंदा है, थाने लिजांदा हुंदा है, मैनू तो पता ही नहीं सी। जदों अगला जन्म हुंदा है ना, जिवें तुसी सारा फोन भर जाए तो दो तीन ना टिक टिक करके सारा डिलीट कर देंदे हो, रिलैक्स हो जाता है। इस तरह अगला जन्म जदों हजूर देंदे रहे ना, पिछली सारी मैमरी डिलीट कर देंदे ने भी जे वह ना की इहदा जीना हराम हो जाना। आ जिन्हें मेरे दुआले कट्ठे हुए ने यह तो मेरी जान के दुश्मन हुंदे हन, जिन्हां दियां मैं राला चूमना वा, मूँह चूमना वा, मूँह चो कट कट के नहीं पुत तू खा तू खा, जे पता लग गया भी असल च है कौन तो सारी गेम खराब हो जानी। वह की करता सारी मैमरी डिलीट कर देंदा भी जा रिलैक्स होके हुण करजे कुरजे इन्हां दे जिहड़े देने सन वह उतार। अदरवाइज कौन को पूत पिता को कां को, कौन किसे दा पुत्र है, कौन किसे दा पिता, यह रिश्ता भी हमेशा नहीं निभदा। कौन मरै को दे संतापो, कौन मर के किसे दूजे नू कलेश देंदा है भी मेरे मरण तो बाद तुसी रोविया जे पिटिया जे। असल गल यह है कि हर ठग रब बहुत वड्डा ठग है, रब बहुत वड्डा ठग है। ठगौरी लाई उन्हें नाले सानू कहिंदा माया दे अधीन नहीं होना, काम दे अधीन नहीं होना, क्रोध दे अधीन नहीं होना, नाले इन्हां सारिआं नू साडे नाल उतार दिता है। ते फिर रब तो वड्डा ठग होर कौन हो सकदा है। ठग बूटी ते तू साडे नाल आप भेज दित्ती है, ते हुण चोज देखना भी कौन जितदा है, कौन हारदा है, कौन किन्ना उतरदा है, कौन निरलेप रहिंदा है। हर के ब्योग कैसे जियो मेरी माई, पर मैनू पता लग गया है भी जे मैं ठग बूटी का शिकार हो गया ते फिर हरी प्रभु नालों विछड़ जांगा, ਤੇ ਹਰੀ ਦੇ ਵਿਯੋਗ ਵਿੱਚ ਮੈਂ ਆਤਮਕ ਜੀਵਨ ਨਹੀਂ ਜੀ ਸਕਦਾ, ਇਸ ਲਈ ਮੈਂ ਠੱਗ ਬੂਟੀ ਦੇ ਅਧੀਨ ਨਹੀਂ ਹੋਇਆ। ਕੌਣ ਕੋ ਪੁਰਖ ਕੌਣ ਕੀ ਨਾਰੀ, ਕੌਣ ਕਿਸੇ ਦਾ ਪਤੀ ਹੈ ਤੇ ਕੌਣ ਕਿਸੇ ਦੀ ਪਤਨੀ ਹੈ, ਇਹ ਚੰਦ ਰੋਜ਼ਾ ਰਿਸ਼ਤੇ ਨੇ। ਇਹ ਤਤ ਲਿਓ ਸਰੀਰ ਵਿਚਾਰੀ, ਉਪਦੇਸ਼ ਸੁਣੋ। ਕਹਿੰਦੇ ਇਹ ਜਿਹੜੀ ਮੈਂ ਗੱਲ ਕਹਿ ਰਿਹਾ ਨਾ ਵੀ ਨਾ ਕੋਈ ਪਿਓ ਏ, ਨਾ ਪੁੱਤਰ ਏ, ਨਾ ਪਤੀ ਏ, ਨਾ ਪਤਨੀ ਏ, ਇਸੇ ਜੀਵਨ ਵਿੱਚ ਇਹ ਗੱਲ ਸਮਝ ਲਓ। ਇਹ ਤਤ ਲਿਓ ਸਰੀਰ ਵਿਚਾਰੀ, ਐਸੇ ਸਰੀਰ ਦੇ ਹੁੰਦਿਆਂ ਹੁੰਦਿਆਂ ਇਹ ਤਤ ਦੀ ਗੱਲ ਸਮਝ ਲਓ, ਵਰਨਾ ਬਹੁਤ ਦੇਰ ਹੋ ਜਾਏਗੀ। ਇਹ ਤਤ ਲਿਓ ਸਰੀਰ ਵਿਚਾਰੀ, ਕਹੋ ਕਬੀਰ ਠੱਗ ਸਿਓ ਮਨ ਮਾਨਿਆ। ਹੁਣ ਮੇਰਾ ਮਨ ਉਸ ਠੱਗ ਪਰਮਾਤਮਾ ਵਿੱਚ ਪਤੀਜ ਗਿਆ ਹੈ ਤੇ ਗਈ ਠਗੌਰੀ ਠੱਗ ਪਹਿਚਾਨਿਆ ਹੁਣ ਕਿ, ਕਿਉਂਕਿ ਜਿਹਨੂੰ ਉਸ ਅਕਾਲ ਪੁਰਖ ਨੇ ਮਾਇਆ ਰੂਪੀ ਠੱਗਣੀ ਨੂੰ ਬਣਾਇਆ ਹੈ, ਮੇਰੀ ਉਹਦੇ ਨਾਲ ਹੀ ਸਾਂਝ ਹੋ ਗਈ ਹੈ, ਲਿਹਾਜ਼ਾ ਹੁਣ ਇਹ ਠੱਗਣੀ ਮਾਇਆ ਮੇਰਾ ਕੁਛ ਨਹੀਂ ਵਿਗਾੜ ਸਕਦੀ। ਕਿਤੇ ਕਿਤੇ ਮਾਇਆ ਨੂੰ ਇਸ ਤਰ੍ਹਾਂ ਕਿਹਾ, ਕਿਤੇ ਕਿਤੇ ਮੋਹ ਨੂੰ ਠੱਗ ਕਿਹਾ। ਠੱਠਾ ਇਹ ਹੈ ਦੂਰ ਠੱਗ ਨੀਰਾ। ਮਹਾਰਾਜ ਕਹਿੰਦੇ ਬਾਣੀ ਦੇ ਵਿੱਚ ਵੀ ਜਿਸ ਤਰ੍ਹਾਂ ਮਾਰੂਥਲ ਵਿੱਚ ਦੂਰ ਤੱਕੀਏ ਨਾ ਤੇ ਉਹ ਮਾਰੂਥਲ ਰੇਤੀਲਾ ਇਲਾਕਾ ਇੱਕ ਸਰੋਵਰ ਵਾਂਗੂ ਦੂਰੋਂ ਨਜ਼ਰ ਆਉਂਦਾ। ਇਸ ਤਰ੍ਹਾਂ ਮੋਹ ਸਾਨੂੰ ਭਰਮਾ ਦਿੰਦਾ। ਨੀਠ ਨੀਠ ਮਨ ਕੀਆ ਧੀਰਾ, ਗੌੜੀ ਬਾਵਨ ਅੱਖਰੀ। ਠੱਠਾ ਇਹ ਹੈ ਦੂਰ ਠੱਗ ਨੀਰਾ, ਜਿਵੇਂ ਉਹ ਨੀਰ ਦਿਸਦਾ ਦੂਰੋਂ, ਪਾਣੀ ਦਿਸਦਾ ਤੇ ਹਿਰਨ ਪਿਆਸ ਬੁਝਾਉਣ ਲਈ ਭਟਕਦਾ। ਪਤਾ ਵਿਡੰਬਣਾ ਕੀ ਹੈ ਗੁਰਮੁਖੋ, ਜਿਵੇਂ ਜਿਵੇਂ ਉਹ ਅੱਗੇ ਤੁਰਦਾ ਜਾਂਦਾ ਹੈ ਉਹ ਸਰੋਵਰ ਵੀ ਅੱਗੇ ਤੁਰਦਾ ਜਾਂਦਾ, ਕਿਉਂਕਿ ਵਾਸਤਵ ਵਿੱਚ ਤੇ ਉਹ ਹੁੰਦਾ ਨਹੀਂ ਗਾ, ਅੱਖਾਂ ਦਾ ਭਰਮ ਹੁੰਦਾ, ਭੁਲੇਖਾ ਹੁੰਦਾ। ਹੁਣ ਉਹ ਹੋਰ ਦੌੜਦਾ, ਉਹ ਸਰੋਵਰ ਹੋਰ ਅੱਗੇ ਚਲਾ ਜਾਂਦਾ, ਹੋਰ ਦੌੜਦਾ, ਹੋਰ ਹਲਕ ਸੁੱਕ ਜਾਂਦਾ, ਸਰੀਰ ਵਿੱਚੋਂ ਪਾਣੀ ਦੀ ਮਿਕਦਾਰ ਉਹ ਜਿਹੜਾ ਸੇਕ ਪੈਂਦਾ ਦੁਆਲੇ ਉਹਦੇ ਚ ਘੱਟ ਜਾਂਦੀ ਹੈ ਤੇ ਓੜਕ ਉਹ ਤੜਫ ਤੜਫ ਕੇ ਉਹਦੇ ਵਿੱਚ ਪ੍ਰਾਣ ਤਿਆਗ ਦਿੰਦਾ। ਠੱਠਾ ਇਹ ਹੈ ਦੂਰ ਠੱਗ ਨੀਰਾ, ਨੀਠ ਨੀਠ ਮਨ ਕੀਆ ਧੀਰਾ। ਮੈਂ ਸਹਿਜੇ ਸਹਿਜੇ ਆਪਣੇ ਮਨ ਨੂੰ ਟਿਕਾ ਕੇ ਧੀਰਜ ਵਿੱਚ ਲਿਆਂਦਾ ਹੈ ਤੇ ਇਹਨੂੰ ਸਮਝਾਇਆ ਹੈ ਵੀ ਜਿਵੇਂ ਉਹ ਹਿਰਨ ਅੱਖਾਂ ਦੇ ਭੁਲੇਖੇ ਕਾਰਨ ਸ਼ਿਕਾਰ ਹੁੰਦਾ ਹੈ, ਇਸ ਤਰ੍ਹਾਂ ਹੀ ਇਹ ਮਾਇਆ ਤੈਨੂੰ ਠੱਗ ਰਹੀ ਹੈ, ਮਾਇਆ ਤੈਨੂੰ ਇਸ ਭੁਲੇਖੇ ਵਿੱਚ ਪਾ ਰਹੀ ਹੈ। ਮਹਾਰਾਜ ਕਹਿ ਰਹੇ ਨੇ ਵੀ ਇਹ ਪ੍ਰਪੰਚ ਵਿੱਚ ਤੂੰ ਖਚਤ ਹੋ ਗਿਆ ਮਾਇਆ ਵਿੱਚ, ਲਿਹਾਜ਼ਾ ਇਹ ਪ੍ਰਾਪਤ ਵੀ ਨਹੀਂ ਹੁੰਦੀ ਤੇ ਦੁਖਦਾਈ ਵੀ ਹੈ। ਬੜੀ ਸੁੰਦਰ ਕਥਾ ਹੈ ਵੀ ਚਾਰ ਚੋਰ ਪੇਸ਼ੇਵਰ ਚੋਰ ਸਨ ਤੇ ਕਿਉਂਕਿ ਉਹਨਾਂ ਦਾ ਪ੍ਰੋਫੈਸ਼ਨ ਸੀ, ਉਹਨਾਂ ਕੋਲ ਕਿੱਟ ਹੁੰਦੀ ਸੀ ਪੂਰੀ, ਉਹਨਾਂ ਕੋਲ ਵੱਡੀਆਂ ਵੱਡੀਆਂ ਬੈਟਰੀਆਂ ਰਾਤ ਨੂੰ ਟੌਰਚ ਚਾਨਣ ਕਰਨ ਲਈ, ਹਥਿਆਰ ਸੱਬਲਾਂ ਜੇ ਉੱਤੇ ਚੜ੍ਹਨਾ ਹੈ ਤੇ ਰੱਸਾ ਕਿਵੇਂ ਸੁੱਟਣਾ ਹੈ, ਸਾਰੀ ਕਿੱਟ ਲੈ ਕੇ ਘਰੋਂ ਜਾਂਦੇ ਸਨ। ਪੇਸ਼ੇਵਰ ਸਨ, ਟ੍ਰੇਨਡ ਸਨ, ਦਲੇਰ ਵੀ ਸਨ, ਭੇਤੀ ਵੀ ਸਨ। ਹੁਣ ਪੂਰੇ ਰੈਡੀ ਹੋ ਕੇ ਦਿਨੇ ਉਹਨਾਂ ਰੈਸਟ ਕਰਨੀ, ਲੋਕਾਂ ਨੇ ਜਦੋਂ ਸੌਣਾ ਉਹਨਾਂ ਨੇ ਆਪਣਾ ਸ਼ੂਜ ਵਗੈਰਾ ਪਾ ਕੇ ਕੱਪੜੇ ਪਾ ਕੇ ਕਿੱਟ ਲੈ ਕੇ ਨਿਕਲ ਜਾਣਾ। ਨਿਕਲੇ ਘਰੋਂ, ਥੋੜ੍ਹੀ ਦੂਰ ਬਾਹਰ ਗਏ, ਰਸਤੇ ਵਿੱਚ ਉਹਨਾਂ ਨੂੰ ਮਾਇਆ ਦੀ ਥੈਲੀ ਮਿਲ ਗਈ, ਮੋਹਰਾਂ ਦੀ ਥੈਲੀ ਮਿਲ ਗਈ, ਕਿਸੇ ਦੀ ਡਿੱਗ ਪਈ ਹੋਣੀ ਹੈ। ਵੇਖਿਆ ਉੱਤਰ ਕੇ ਆਖਣ ਲੱਗੇ ਵੀ ਮੋਹਰਾਂ ਨੇ, ਆਖਣ ਲੱਗੇ ਬਸ ਮੋਹਰਾਂ ਮਿਲ ਗਈਆਂ ਨੇ, ਅੱਜ ਕੈਂਸਲ, ਅੱਜ ਕੋਈ ਚੋਰੀ ਨਹੀਂ ਕਰਨੀ, ਭੁੱਖ ਬੜੀ ਲੱਗੀ ਹੈ, ਚਲੋ ਪਹਿਲਾਂ ਭੋਜਨ ਛਕਨੇ ਆ। ਦੋ ਜਣੇ ਇੱਥੇ ਜੰਗਲ ਵਿੱਚ ਥੈਲੀ ਦੀ ਰਾਖੀ ਬਹਿ ਜਾਓ, ਦੋ ਜਣੇ ਬਾਜ਼ਾਰ ਵਿੱਚ ਜਾਓ, ਆਪ ਭੋਜਨ ਖਾਵੋ ਤੇ ਜਿਹੜੇ ਦੋ ਜਣੇ ਰਾਖੀ ਬੈਠੇ ਨੇ ਉਹਨਾਂ ਵਾਸਤੇ ਪੈਕ ਕਰਾ ਕੇ ਲੈ ਆ। ਠੀਕ ਹੈ, ਦੋ ਜਣੇ ਬੈਠ ਗਏ, ਦੋ ਜਣੇ ਲੈਣ ਚਲੇ ਗਏ, ਜਿਹੜੇ ਮਾਇਆ ਦੀ ਰਾਖੀ ਬੈਠੇ ਸਨ ਨਾ ਗੁਰਮੁਖੋ, ਉਹਨਾਂ ਦੋਹਾਂ ਦੇ ਵਿੱਚ ਵਿਚਾਰ ਹੋਈ, ਕਹਿਣ ਲੱਗੇ ਵੀ ਅੱਜ ਧਨ ਬਹੁਤ ਜ਼ਿਆਦਾ ਮਿਕਦਾਰ ਵਿੱਚ ਮਿਲਿਆ ਤੇ ਚਾਰ ਥਾਵਾਂ ਤੇ ਹਿੱਸਾ ਹੋਣਾ ਹੈ, ਤੇ ਜੇ ਕਿਤੇ ਦੋ ਥਾਵਾਂ ਤੇ ਹੀ ਹੋਣਾ ਹੁੰਦਾ ਨਾ ਫਿਰ ਬੜੀਆਂ ਮੌਜਾਂ ਲੱਗਣੀਆਂ। ਉਹਨਾਂ ਵਿੱਚੋਂ ਇੱਕ ਕਹਿਣ ਲੱਗਾ ਵੀ ਹੁਣ ਕੀ ਹੋ ਗਿਆ, ਕਹਿਣ ਲੱਗਾ ਕੀ ਮਤਲਬ, ਆਖਣ ਲੱਗਾ ਮਤਲਬ ਇਹ ਹੈ ਵੀ ਜਿਵੇਂ ਹੀ ਆਉਣ ਉਹ ਆਖਣ ਵੀ ਆਹ ਲਓ ਜੀ ਭੋਜਨ ਖਾਓ ਤੇ ਉਹਨਾਂ ਨੂੰ ਕਹੋ ਵੀ ਭੋਜਨ ਰੱਖ ਦਿਓ, ਠਹਿਰ ਕੇ ਛਕਨੇ ਆ, ਤੇ ਉਹਨਾਂ ਨੂੰ ਤੇ ਪਤਾ ਹੀ ਨਹੀਂ ਵੀ ਸਾਡਾ ਇਰਾਦਾ ਕੀ ਹੈ, ਆਉਂਦਿਆਂ ਸਾਰ ਉਹਨਾਂ ਦਾ ਕਤਲ ਕਰ ਦਈਏ। ਉਹ ਕਹਿਣ ਲੱਗਾ ਠੀਕ ਹੈ, ਹੁਣ ਮਾਇਆ ਨੇ ਉਧਰ ਵੀ ਚਿੱਤ ਪਰਮਾਇਆ, ਉਹਨਾਂ ਵਿੱਚੋਂ ਵੀ ਇੱਕ ਕਹਿਣ ਲੱਗਾ ਵੀ ਜੇ ਦੋਹਾਂ ਦੇ ਹਿੱਸੇ ਹੁੰਦੀ ਬੜੀ ਮੌਜ ਸੀ। ਉਹ ਕਹਿਣ ਲੱਗਾ ਹੁਣ ਕੀ ਹੋ ਗਿਆ, ਕਹਿਣ ਲੱਗਾ ਕੀ ਮਤਲਬ, ਆਖਣ ਲੱਗਾ ਖਾਣਾ ਪੈਕ ਹੋ ਗਿਆ ਨਾ, ਇਹ ਹੋ ਗਿਆ, ਜਾਂਦਾ ਜਾਂਦਾ ਇੱਥੋਂ ਲੀਲਾ ਥੋਥਾ ਲੈ ਰਲਾ ਖਾਣੇ ਚ, ਖਾਣਗੇ ਤੇ ਮਰ ਜਾਣਗੇ। ਉਹਨਾਂ ਨੇ ਜ਼ਹਿਰ ਮਿਲਾ ਦਿੱਤਾ। ਹੁਣ ਉੱਥੇ ਜਾਂਦਿਆਂ ਸਾਰ ਉਹਨਾਂ ਨੇ ਆਖਿਆ ਵੀ ਭੋਜਨ ਰੱਖ ਦਿਓ, ਉਹਨਾਂ ਰੱਖ ਦਿੱਤਾ, ਉਹਨਾਂ ਕਤਲ ਕਰ ਦਿੱਤਾ। ਹੁਣ ਮਾਇਆ ਦੀ ਥੈਲੀ ਦੋ ਮਰੇ ਪਏ ਨੇ ਤੇ ਦੋ ਜਿਉਂਦੇ ਨੇ, ਤੇ ਜਿਹੜੇ ਜਿਉਂਦੇ ਨੇ ਉਹ ਕਹਿੰਦੇ ਨੇ ਵੀ ਬਾਕੀ ਫਿਰ ਵੇਖਾਂਗੇ ਵੀ ਇਹਨਾਂ ਨੂੰ ਵੇਲੇ ਕਿਵੇਂ ਲੈਣਾ, ਭੁੱਖ ਬੜੀ ਲੱਗੀ ਹੈ, ਪਹਿਲਾਂ ਭੋਜਨ ਛਕੀ ਆਖੋ ਸਤਨਾਮ ਸ੍ਰੀ, ਭੋਜਨ ਛਕ ਲਿਆ, ਜ਼ਹਿਰ ਚੜ ਗਿਆ, ਮਰ ਗਏ। ਚਾਰ ਜਣੇ ਮਰੇ ਪਏ ਨੇ ਤੇ ਵਿਚਕਾਰ ਮਾਇਆ ਦੀ ਥੈਲੀ ਪਈ ਹੋਈ ਹੈ। ਹਜ਼ੂਰ ਕਹਿੰਦੇ ਨੇ ਮਾਇਆ ਦੀ ਥੈਲੀ ਵਾਜਾ ਮਾਰਦੀ ਵੀ ਆਓ ਮੇਰਾ ਖਸਮ ਕਿੰਨੇ ਬਣਨਾ, ਹੋਰ ਵੀ ਕਿਸੇ ਨੇ ਆਉਣਾ ਤੇ ਆ ਜਾਓ। ਖਸਮ ਮਰੇ ਤੋ ਨਾਰ ਨਾ ਰੋਵੇ, ਉਸ ਰਖਵਾਰਾ ਔਰੋ ਹੋਵੇ, ਰਖਵਾਰੇ ਕਾ ਹੋਏ ਬਿਨਾਸ, ਆਗੇ ਨਰਕ ਇਹਾਂ ਭੋਗ ਬਲਾਸ। ਇਹ ਪਤਾ ਨਹੀਂ ਇਸ ਜ਼ਮੀਨ ਦੇ ਕਿੰਨੇ ਮਾਲਕ ਬਣ ਬਣ ਕੇ ਚਲੇ ਗਏ, ਇੰਤਕਾਲ ਕਰਾ ਕਰਾ ਕੇ, ਰਜਿਸਟ੍ਰੇਸ਼ਨ ਕਰਾ ਕਰਾ ਕੇ, ਇਸ ਮਾਇਆ ਨੂੰ ਆਪਣੀ ਤਜ਼ੋਰੀ ਚ ਰੱਖ ਰੱਖ ਕੇ, ਸੋਨੇ ਨੂੰ ਚਾਂਦੀ ਨੂੰ, ਔਰ ਕਿੰਨੇ ਇੱਥੇ ਆਉਣਗੇ ਇਹਨੂੰ ਆਪਣੀ ਬਣਾਉਣ ਵਾਸਤੇ, ਪਰ ਇਹ ਕਦੀ ਕਿਸੇ ਦੀ ਬਣੀ ਨਹੀਂ ਗੀ। ਲੰਕਾ ਸਕੋਟ ਸਮੁੰਦ ਸੀ ਖਾਈ, ਤੇ ਰਾਵਣ ਘਰ ਖਬਰ ਨਾ ਪਾਈ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਦੇਖਤ ਨੈਣ ਚੱਲਿਓ ਜਗ ਜਾਈ। ਔਰ ਉੜ ਕੀ ਹੁੰਦਾ, ਇੱਕ ਲੱਖ ਪੂਤ ਸਵਾ ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ। ਕੋਈ ਸਵਿੱਚ ਆਨ ਕਰਨ ਵਾਲਾ ਵੀ ਨਹੀਂ ਸੀ ਬਚਿਆ ਵੀ ਭਵਨ ਵਿੱਚ ਰੋਸ਼ਨੀ ਹੋ ਜਾਏ, ਜਾਨ ਮਾਲ ਦਾ ਸਭ ਨੁਕਸਾਨ ਹੋ ਗਿਆ, ਨਿਸਤੋ ਨਬੂਤ ਹੋ ਗਿਆ ਸਭ ਕੁਛ, ਇੱਥੇ ਸਥਿਰ ਕੁਛ ਨਹੀਂ ਹੈ। ਲਿਹਾਜ਼ਾ ਇਸ ਦੁਨੀਆਂ ਨੂੰ ਸੁੰਦਰ ਬਣਾਉਣ ਲਈ ਉਹ ਦੁਨੀਆਂ ਖਰਾਬ ਨਹੀਂ ਕਰਨੀ ਚਾਹੀਦੀ। ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਜਿਹੜਾ ਦੀਨ ਸੀ, ਮਜ਼ਹਬ ਸੀ, ਧਰਮ ਸੀ, ਉਹ ਤੇ ਦੁਨੀਆਂ ਵਾਸਤੇ ਗਵਾ ਲਿਆ ਤੇ ਦੁਨੀਆਂ ਨਾਲ ਨਹੀਂ ਨਿਭ ਸਕੀ। ਇਸ ਵਾਸਤੇ ਅੱਜ ਗੁਰੂ ਅਮਰਦਾਸ ਮਹਾਰਾਜ ਮੇਰੇ ਸਮੇਤ ਸਾਨੂੰ ਸਾਰਿਆਂ ਨੂੰ ਸਤਸੰਗ ਤੋਂ ਉਪਦੇਸ਼ ਬਖਸ਼ਿਸ਼ ਕਰਦੇ ਨੇ। ਪੱਪੇ ਪਾਰ ਨਾ ਪਵੇ ਮੂੜੇ, ਮੂਰਖ ਜਿਸ ਤਰ੍ਹਾਂ ਦੀ ਜੀਵਨ ਜਾਚ ਤੂੰ ਜੀ ਰਿਹਾ, ਇਹਦੇ ਅਧੀਨ ਰਿਹਾ, ਤੂੰ ਇਸ ਭਵਸਾਗਰ ਨੂੰ ਪਾਰ ਨਹੀਂ ਕਰ ਸਕੇਗਾ। ਪਰਪੰਚ ਤੂੰ ਪਲਚ ਰਿਹਾ, ਤੂੰ ਇਸ ਪਰਪੰਚ ਵਿੱਚ ਪਰਚ ਗਿਆ, ਇਹਦੇ ਵਿੱਚ ਖਚਤ ਹੋ ਗਿਆ, ਖਚਤ ਨਹੀਂ ਸੀ ਹੋਣਾ। ਮੁਰਗਾਈ ਨੈ ਛਾਣੇ ਤੇ ਜਲ ਮੈਂ ਕਮਲ, ਨਿਰਾਲਮ ਵਾਂਗੂ ਸੰਸਾਰ ਵਿੱਚ ਰਹਿਣਾ ਸੀ। ਸੱਚੇ ਆਪ ਖਵਾਇਓ ਮੂੜੇ, ਇਹ ਤੇਰੇ ਆਪਣੇ ਹੀ ਜਿਹੜੀ ਤੇਰੇ ਅੰਦਰ ਮਾਇਆ ਕਮਾਉਣ ਦੀ ਦਿਲਚਸਪੀ ਸੀ ਨਾ, ਰੁਚੀ ਸੀ ਤੇਰੀ ਇਸ ਪਾਸੇ, ਉਹਦੇ ਕਰਕੇ ਤੈਨੂੰ ਵਾਹਿਗੁਰੂ ਨੇ ਇਸ ਪਾਸੇ ਲਾ ਦਿੱਤਾ। ਕਿਉਂਕਿ ਯੂਨੀਵਰਸ ਦਾ ਇਹ ਵੀ ਨੇਚਰ ਹੈ ਵੀ ਵੇਅਰ ਦੇਅਰ ਇਜ਼ ਏ ਵਿਲ ਦੇਅਰ ਇਜ਼ ਏ ਵੇ, ਜਹਾਂ ਚਾਹ ਵਹਾਂ ਰਾਹ। ਜਿਸ ਤਰ੍ਹਾਂ ਦੀ ਸਾਡੇ ਅੰਦਰ ਇੱਛਾ ਹੈ ਨਾ, ਉਸ ਤਰ੍ਹਾਂ ਦੇ ਕੰਮ ਸਾਡੇ ਤੋਂ ਵਾਹਿਗੁਰੂ ਕਰਾ ਲੈਂਦਾ, ਤੇ ਜੋ ਇੱਛਾ ਅਸੀਂ ਮਨ ਚ ਧਾਰਨ ਕਰ ਲੈਂਦੇ ਹਾਂ, ਇੱਕ ਵਾਰੀ ਸੰਕਲਪ ਆ ਜਾਏ ਉਹ ਚੀਜ਼ ਪ੍ਰਾਪਤ ਹੋ ਕੇ ਰਹਿੰਦੀ, ਭਾਵੇਂ ਸਮਾਂ ਕਿੰਨਾ ਲੱਗ ਜਾਏ। ਸਾਈ ਵਸਤ ਪ੍ਰਾਪਤ ਹੋਈ ਜਿਸ ਛੇਤੀ ਚਿੱਤ ਲਾਇਆ, ਉਹਦੇ ਲਈ ਭਾਵੇਂ ਹੋਰ ਜਨਮ ਧਾਰਨ ਕਰਨਾ ਪਵੇ, ਇੱਕ ਹੋਰ ਜਨਮ ਧਾਰਨ ਕਰਨਾ ਪਵੇ, ਜਿਹੜੀ ਚੀਜ਼ ਤੇ ਮਨ ਆ ਗਿਆ ਉਹ ਪ੍ਰਾਪਤ ਕਰਨੀ ਪੈਗੀ। ਔਰ ਜੇ ਬਿਲਕੁਲ ਆਤਮਾ ਨੂੰ ਪਰਮਾਤਮਾ ਚ ਲੀਨ ਕਰਨਾ ਹੈ, ਤੇ ਤਾਂ ਫਿਰ ਬਾਣੀਕਾਰ ਕਹਿੰਦੇ ਨੇ ਆਸਾ ਮਨਸਾ ਸਗਲ ਤਿਆਗੈ, ਮਨ ਜਗ ਤੇ ਰਹਿ ਨਿਰਾਸਾ। ਕਿਉਂਕਿ ਆਸ ਜਾਗ ਗਈ ਤੇ ਉਹ ਆਸ ਪੂਰੀ ਹੋਣੀ ਹੋਣੀ ਹੈ, ਭਾਵੇਂ ਉਹ ਕਦੋਂ ਹੋਵੇ। ਉਹ ਆਸ ਪੂਰੀ ਕਰਨ ਲਈ ਕਈ ਵਾਰ ਫਿਰ ਕਹਿੰਦਾ ਵੀ ਇੱਕ ਵਾਰ ਹੋਰ ਆ, ਤੇਰੀ ਉਹ ਵੀ ਮੁਰਾਦ ਪੂਰੀ ਕਰ ਦੇਈ। ਇਸ ਲਈ ਜਿੰਨੀਆਂ ਆਸ਼ਾਵਾਂ ਨੂੰ ਸੰਕੋਚ ਲਏਗਾ ਓਨੀ ਛੇਤੀ ਇਸ ਯਾਤਰਾ ਤੋਂ ਬਾਹਰ ਨਿਕਲ ਜਾਏਗਾ। ਨਹੀਂ ਤੇ ਫਿਰ ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਇਹ ਸਿਰ ਤੇਰਾ ਲੇਖ ਪਿਆ, ਇਹ ਲੇਖ ਇਹ ਜੋ ਲੈਣ ਦੇਣ ਹੈ ਕਰਮਾਂ ਦਾ, ਇਹ ਅਜੇ ਵੀ ਤੇਰੇ ਸਿਰ ਤੇ ਉਸ ਤਰ੍ਹਾਂ ਬਣਿਆ ਹੋਇਆ। ਗੁਰਮੁਖੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੇਅੰਤ ਭੁੱਲਾਂ ਗਲਤੀਆਂ ਜੋ ਮਿੱਥ ਹੋਈਆਂ ਨੇ ਉਹਨਾਂ ਵਾਸਤੇ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਵਿਚਾਰ, ਲੜੀਵਾਰ ਕਥਾ ਵਿਚਾਰ, ਗੁਰੂ ਇਤਿਹਾਸ ਗੁਰਮਤ ਵਿਚਾਰਾਂ ਰਾਹੀਂ ਜੋੜ ਰਹੇ ਸਨ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਰ ਸਿਆ ਸਰਨ ਕਰੋ ਜੀ। ਸਾਧ ਸੰਗਤ ਜੀ, ਜੋ ਕਿ ਅੰਮ੍ਰਿਤ ਸੰਚਾਰ ਆਉਣ ਵਾਲੇ ਨਵੰਬਰ ਮੇਲੇ 'ਚ ਸਾਡੇ ਗੁਰਦੁਆਰਾ ਸਾਹਿਬ ਵਿਖੇ ਹੋ ਰਹੇ ਹਨ, ਦਿਨ ਸ਼ਨਿਸ਼ਰਵਾਰ 21 ਨਵੰਬਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਵਿਖੇ ਅਮਰ ਦਾ ਬਾਟਾ ਤਿਆਰ ਹੋ ਰਿਹਾ ਆਪ ਜੀ ਨੇ, ਜਿਨ੍ਹਾਂ ਨੇ ਗੁਰੂ ਵਾਲੇ ਬੰਨਾ ਹੈ ਅਮਰਦਾਤ ਲੈਣੀ ਹੈ ਆਪ ਨਾਮ ਲੈਬ 'ਚ ਲਿਖਾ ਸਕਦੇ ਹੋ ਜੀ। ਅਮਰਦਾਤ ਪ੍ਰਾਪਤ ਕਰਕੇ ਜਨਮ ਸੁਹਿਲਾ ਕਰੋ, ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗਤ ਇਹ ਅਰਦਾਸ ਰੂਪੀ ਸ਼ਬਦ ਹੈ। ਸਤਿਗੁਰੂ ਕਿਰਪਾ ਕਰ, ਦਇਆ ਕਰ, ਤੇਰਾ ਨਾਮ ਨਿੱਤ ਜਪਦੇ ਰਹੀਏ, ਤੈਨੂੰ ਸਦਾ ਧਿਆਉਂਦੇ ਰਹੀਏ। ਅਤੇ ਇੱਥੇ ਸਤਿਗੁਰੂ ਜੀ ਨੇ ਅਖੀਰ 'ਤੇ ਇੱਕ ਬਚਨ ਕਿਹਾ ਹੈ, ਜਾਪ ਤਾਪ ਭਗਤ ਸਾਹ ਪੂਰੀ। ਜਪ ਕੀਤਾ, ਤਪ ਕੀਤਾ, ਭਗਤੀ ਕੀਤੀ, ਉਹ ਪੂਰੀ ਹੈ ਜਿਹੜੀ ਪਰਮੇਸ਼ੁਰ ਦੇ ਮਨ ਨੂੰ ਚੰਗੀ ਲੱਗੇ, ਭਾ ਜਾਵੇ। ਜੇ ਪਰਮੇਸ਼ੁਰ ਨੂੰ ਨਹੀਂ ਭਾਉਂਦੀ ਤਾਂ ਫਿਰ ਸਤ ਸੰਗਤ ਭਾਵੇਂ ਕਿੰਨਾ ਵੀ ਸੁਰ ਵਾਲਾ ਕੋਈ ਕੀਰਤਨੀਆਂ ਕਿਉਂ ਨਾ ਹੋਵੇ, ਕਿੰਨੀ ਵੀ ਕਿਸੇ ਦੀ ਰਸਨਾ ਮਿੱਠੀ ਕਿਉਂ ਨਾ ਹੋਵੇ, ਕਿੱਡਾ ਵੀ ਗਲਾ ਸੁਰੀਲਾ ਨਾ ਹੋਵੇ, ਫਿਰ ਸਤਿ ਕਹਿੰਦੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜੇ ਭਾਵਨਾ ਨਹੀਂ ਤਾਂ ਫਿਰ ਕੁਛ ਨਹੀਂ, ਕਿਉਂਕਿ ਗੋਬਿੰਦ ਭਾਓ ਭਗਤ ਦਾ ਭੁੱਖਾ, ਪਰਮੇਸ਼ੁਰ ਤੇ ਭਾਵ ਦਾ ਭੁੱਖਾ ਹੈ। ਅਤੇ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਇਸ ਗੱਲ 'ਤੇ ਮੋਹਰ ਲਾਈ ਹੈ, ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ। ਗੱਲ ਪ੍ਰੇਮ ਦੀ ਹੈ, ਗੱਲ ਭਾਵਨਾ ਦੀ ਹੈ, ਗੱਲ ਸ਼ਰਧਾ ਦੀ ਹੈ, ਗੱਲ ਤੁਹਾਡੇ ਅਕੀਦੇ ਦੀ ਹੈ। ਇਸ ਵਾਸਤੇ ਤੁਸੀਂ ਇਹ ਨਾ ਸੋਚਿਆ ਕਰੋ ਵੀ ਪਤਾ ਨਹੀਂ ਸਾਡੀ ਸੁਰ ਕਿੱਧਰ ਨੂੰ ਜਾਵੇ, ਸਾਨੂੰ ਵੀ ਕੁਛ ਨਹੀਂ ਆਉਂਦਾ ਸੁਰ, ਸਾਨੂੰ ਨਹੀਂ ਲਾਉਣੀ ਆਉਂਦੀ। ਜਿੱਦਣ ਸੁਰ ਲਾਉਣੀ ਆ ਗਏ, ਇੱਕ ਸੁਰ ਹੋ ਗਏ ਮਾਲਕ ਨਾਲ, ਉੱਦਣ 'ਤੇ ਅਸੀਂ ਫਿਰ ਮਨੁੱਖ ਹੀ ਰਹਿਣੇ। ਫਿਰ ਤਾਂ ਜਿਨ ਮਾਨਸ ਅਤੇ ਦੇਵਤੇ ਕੀ ਇਹ ਕਰਤਨਾ ਲਾਗੀ ਵਾਰ ਵਾਲੀ ਗੱਲ ਹੈ। ਸਤਸੰਗ ਜਦੋਂ ਸੁਰ ਲੱਗ ਗਈ ਨਾ, ਜਦੋਂ ਸੁਰਤ ਕਰਕੇ ਸਤਿਗੁਰੂ ਜੀ ਦੇ ਨਾਲ ਚਰਨਾਂ ਨਾਲ ਜੁੜ ਗਏ, ਫਿਰ ਤਾਂ ਪਾਰ ਉਤਾਰਾ ਹੋ ਜਾਵੇਗਾ। ਅਰਦਾਸ ਕਰੋ ਸਾਨੂੰ ਵੀ ਸੁਰ ਲਾਉਣੀ ਆ ਜਾਵੇ, ਅਸੀਂ ਵੀ ਗੁਰੂ ਨਾਲ ਸੁਰ ਹੋ ਜਾਈਏ। ਅਤੇ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ, ਜਿੱਦਾਂ ਦਾ ਵੀ ਆਉਂਦਾ ਹੈ ਉੱਦਾਂ ਦਾ ਹੀ ਗਾਇਆ ਕਰੋ। ਮੈਂ ਅੱਗੇ ਭੈਣ ਜੀ ਨੂੰ ਕੱਲ੍ਹ ਪਰਸੋਂ ਭੈਣ ਜੀ ਕਹਿੰਦੇ ਸੀ ਵੀ ਅਸੀਂ ਵੀ ਸੁਰਾ ਗਾਉਂਦੇ, ਮੈਂ ਕਿਹਾ ਕੋਈ ਗੱਲ ਨਹੀਂ। ਸਾਡੇ ਸਮਦਈ ਸਿੰਘ ਕਹਿੰਦੇ ਹੁੰਦੇ ਸੀ, ਜੋ ਕੱਟੇ ਵਾਂਗੂ ਉਡਾਵੇ ਸੋ ਸਾਹਿਬ ਦੇ ਮਨ ਭਾਵੇ। ਬਸ ਗੱਲ ਤਾਂ ਪਰਮੇਸ਼ੁਰ ਦੀਆਂ ਬਾਤਾਂ ਦੀ ਹੈ, ਪਰਮੇਸ਼ੁਰ ਦੇ ਪਿਆਰ ਦੀ ਹੈ, ਪਰਮੇਸ਼ੁਰ ਦੀ ਸਿਰਫ ਸਲਾਹ ਦੀ ਹੈ, ਵਡਿਆਈ ਦੀ ਹੈ, ਹੋਰ ਤਾਂ ਗੱਲ ਕੋਈ ਨਹੀਂ। ਇੱਥੇ ਨਾ ਕੋਈ ਗਿਆਨ ਦੀ ਗੱਲ ਹੈ, ਨਾ ਕੋਈ ਤੱਤ ਸਾਰ ਦੀ ਗੱਲ ਹੈ। ਉਹਨੇ ਮੈਨੂੰ ਪਿੱਛੇ ਭਾਈ ਗੁਰਪ੍ਰੀਤ ਸਿੰਘ ਜੀ, ਗ੍ਰੰਥੀ ਸਿੰਘ ਜਿਹੜੇ ਇੱਥੇ ਬੈਠੇ ਨੇ, ਫ੍ਰੀ ਮਾਉਂਟ ਇਹ ਅਸਲ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਕਰਿਆ ਕਰਦੇ ਸਨ। ਇਹਨਾਂ ਨੇ ਵੀ ਮਿਸ਼ਨਰੀ ਕਾਲਜ ਤੋਂ ਵਿੱਦਿਆ ਲਈ ਹੈ, ਅੰਮ੍ਰਿਤਸਰ ਸਾਹਿਬ ਤੋਂ। ਮੈਨੂੰ ਪੁੱਛ ਰਿਹਾ ਸਰ ਵੀ ਕਿਹੜੇ ਕਾਲਜ ਤੋਂ ਸਿੱਖਿਆ, ਕਿਉਂਕਿ ਅਸਲ ਵਿੱਚ ਜਿਹੜਾ ਬੰਦਾ ਪਾਰਖੂ ਹੋਵੇ ਉਹਨੂੰ ਪਤਾ ਲੱਗ ਜਾਂਦਾ ਵੀ ਕਿਸੇ ਨਾ ਕਿਸੇ ਕਾਲਜ ਤੋਂ ਸਿੱਖਿਆ ਮਨੁੱਖ। ਅਤੇ ਮੈਂ ਇਹਨੂੰ ਦੱਸ ਰਿਹਾ ਸੀ ਵੀ ਗੁਰੂ ਦਸਵੇਂ ਪਾਤਸ਼ਾਹ ਜੀ ਦੀ ਵਸਾਈ ਹੋਈ ਕਾਂਸ਼ੀ, ਗੁਰੂ ਕਾਂਸ਼ੀ ਜਿਹਨੂੰ ਕਹਿੰਦੇ ਹਨ, ਗੁਰੂ ਕਾਂਸ਼ੀ ਮੇਰੇ ਇੰਸਟੀਚਿਊਟ ਦਾ ਨਾਮ ਹੈ, ਗੁਰੂ ਕਾਂਸ਼ੀ ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ ਕੀ। ਗੁਰੂ ਦਸਵੇਂ ਪਾਤਸ਼ਾਹ ਜੀ ਨੇ ਬਚਨ ਉਚਾਰੇ ਸਨ, ਸੁਣ ਕੇ ਹਮਤਾਹੀ ਕੇ ਬੈਨਨ ਕੋ ਦਮਨ ਦਮਾਸੋ ਬਾਲਵੇ ਬੀਚ ਸੁਧਾਰੋ, ਢਿੱਗ ਤਾਹੇ ਤਲਵੰਡੀ ਕੇ ਕਾਂਸੀ ਰਚਿਓ, ਜਿਹ ਬੈਲ ਪੜੇ ਹੋਏ ਬੁੱਧ ਉਧਾਰੋ। ਸਤ ਸੰਗਤ ਸਾਡੇ ਵਰਗੇ ਬੈਲ ਬੁਰਦੀ ਵਾਲੇ ਵੀ ਉੱਥੇ ਗਏ ਅਤੇ ਸਤਿਗੁਰੂ ਜੀ ਨੇ ਝੋਲੀ ਵਿੱਚ ਕੀਰਤਨ ਦੀ ਦਾਤ ਪਾ ਦਿੱਤੀ। ਮਤ ਕੋਈ ਨਹੀਂ ਸੀ, ਬੁੱਧ ਕੋਈ ਨਹੀਂ ਸੀ, ਮੂਰਖਾਂ ਵਾਲੀ ਮਤ ਸੀ। ਸਤਿਗੁਰੂ ਜੀ ਨੇ ਤਰਸ ਕੀਤਾ, ਵਾਕਿਆ ਸਤ ਸੰਗਤ ਗੁਰੂ ਕੀ ਕਾਂਸੀ ਹੈ, ਸਿੱਖਾਂ ਦੀ ਕਾਂਸੀ ਹੈ ਅਸਲ ਵਿੱਚ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ, ਅਤੇ ਹਿੰਦੂਆਂ ਦੀ ਕਾਂਸੀ ਹੈ ਕਾਂਸੀ ਵਿੱਚ। ਲੋਕ ਹਰਿਦੁਆਰ ਰਿਸ਼ੀਕੇਸ਼ ਕਾਂਸੀ ਵਿੱਚ ਪੜ੍ਹਨ ਵਾਸਤੇ ਜਾਂਦੇ ਸਨ, ਸਤਿਗੁਰੂ ਜੀ ਨੇ ਕਿਹਾ ਇੱਥੇ ਕਾਂਸੀ ਰਚਾਂਗੇ ਅਤੇ ਕਾਂਸੀ ਰਚੇ। ਅਤੇ ਸਤ ਸੰਗਤ ਇਸ ਵਾਸਤੇ, ਇਹ ਤਾਂ ਸਿੱਖਣ ਸਿਖਾਉਣ ਦੀਆਂ ਗੱਲਾਂ ਹੈ, ਉਸਤਾਦਾਂ ਕੋਲੋਂ ਸਿੱਖਣਾ ਅਤੇ ਥੋੜ੍ਹਾ ਬਹੁਤ ਅੱਗੇ ਤੁਰਨਾ, ਪਰ ਅਸਲ ਗੱਲ ਹੈ ਗੁਰੂ ਦੀ ਕਿਰਪਾ ਦੀ, ਗੁਰੂ ਦੀ ਭਾਵਨਾ ਦੀ, ਗੁਰੂ ਦੀ ਸ਼ਰਧਾ ਦੀ। ਅਤੇ ਗੁਰੂ ਜੀ ਦੀ ਬਾਂਹ ਫੜ ਲਵੇ, ਆਪਣੀ ਗੋਦ ਵਿੱਚ ਬਖਸ਼ ਦੇਵੇ, ਸਮਝੋ ਉਹਦੇ ਭਾਗ ਚੰਗੇ ਹਨ। ਸੋ ਆਪ ਸੰਗਤਾਂ ਦੇ ਵੀ ਭਾਗ ਚੰਗੇ ਹਨ, ਤੁਸੀਂ ਸੰਗਤ ਵਿੱਚ ਬੈਠੇ ਹੋ ਅਤੇ ਗੁਰੂ ਕੀ ਬਾਣੀ ਸਰਵਣ ਕਰ ਰਹੇ ਹੋ। ਮੈਂ ਇਸ ਵਾਸਤੇ ਬੇਨਤੀ ਕਰਦਾ ਵੀ ਥੋੜ੍ਹਾ ਜਿਹਾ ਨਾਲ ਨਾਲ ਕੋਈ ਨਹੀਂ ਗਾਇਆ ਕਰੋ, ਜਿੱਦਾਂ ਵੀ ਹੋਵੇ। ਕਾਫੀ ਭੈਣਾਂ ਸਾਥ ਦਿੰਦੀਆਂ ਹਨ ਅਤੇ ਬੜੀ ਚੰਗੀ ਗੱਲ ਹੈ। ਸਤਿਗੁਰੂ ਜੀ ਕਹਿੰਦੇ ਰਾਮ ਗੋਬਿੰਦ ਜਪਿੰਦਿਆਂ ਹੋਵਾ ਮੁੱਖ ਪਵਿੱਤਰ। ਪਰਮੇਸ਼ੁਰ ਦਾ ਰਮੇ ਹੋਏ ਰਾਮ ਦਾ ਨਾਮ ਜਪਦਿਆਂ ਮਨੁੱਖ ਦਾ ਜਿਹੜਾ ਮੁੱਖ ਹੈ ਨਾ, ਜੀਵ ਹੈ, ਉਹ ਪਵਿੱਤਰ ਹੋ ਜਾਂਦੀ। ਸਤਿਗੁਰੂ ਕਹਿੰਦੇ ਜਿਸ ਬੋਲਤ ਮੁੱਖ ਪਵਿੱਤਰ ਹੋਵੇ, ਜਿਹੜੇ ਬੋਲ ਬੋਲਣ ਨਾਲ ਮੁੱਖ ਪਵਿੱਤਰ ਹੋ ਜਾਵੇ, ਐਸੇ ਬੋਲ ਬੋਲਣ ਤੋਂ ਕਦੀ ਵੀ ਸਾਨੂੰ ਗੁਰੇਜ਼ ਨਹੀਂ ਕਰਨਾ ਚਾਹੀਦਾ। ਜਿਸ ਸਿਮਰਤ ਨਿਰਮਲ ਹੈ ਸੋਏ, ਜਿਸ ਵਾਹਿਗੁਰੂ ਦਾ ਸਿਮਰਨ ਕਰਨ ਨਾਲ ਸੋਏ ਭਾਵ ਆਤਮਾ ਨਿਰਮਲ ਹੋ ਜਾਵੇ, ਐਸੇ ਵਾਹਿਗੁਰੂ ਦਾ ਸਿਮਰਨ ਕਰਨ ਤੋਂ ਕਿਉਂ ਕੰਨੀ ਕਤਰਾਉਣੀ ਹੈ, ਕਿਉਂ ਪਾਸਾ ਵੱਟਣਾ ਹੈ। ਜਿਸ ਆਰਾਧੇ, ਜਿਸ ਵਾਹਿਗੁਰੂ ਦੀ ਆਰਾਧਨਾ ਕਰਨ ਨਾਲ ਜਮਾਂ ਦੀ ਮਾਰ ਤੋਂ ਛੁੱਟ ਜਾਈਏ, ਜਿਸ ਆਰਾਧੇ ਜਮ ਕਿਛ ਨਾ ਕਹੇ, ਜਿਸ ਕੀ ਸੇਵਾ
सब कुछ लै जिहड़े दर की सेवा करन नाल सारे सुख प्राप्त हो जाते हुण ऐसे दर की सेवा भी कानू त्यागनी है क्यों छड़नी है क्योंकि मनुख का कर्म है जप करना बाणी पढ़नी सतगुरु जी के गीत गाने वाहगुरु का भजन करना सिमरन करना ते सेवा करनी दो जीवन के थम हैं सेवा ते सिमरन जे दोनों विचों एक नहीं तो फिर सतसंगत बिल्डिंग डिगन का खतरा है दोनों का होना बहुत जरूरी है। सो इस वास्ते जिहड़े बोल बोलन नाल सतसंगत मुख पवित्र हो जाए ऐसे बोल बोलन तो सानू गुरेज नहीं करना चाहिए क्योंकि मैं वेखदा कई बार भैन संग दियां हन पर जे किधरे किसी के घर विआह शादी हो गीत संगीत चल रहा हो तो किसी मैक की लोड़ नहीं दसा पंद्रह घर उदा ही आवाज चल जाती ढोलकी की सैणियों की बीबिया दी बोलिया की सुहाग भाग के गीत बीबिया गाँदिया हैं जो कोई विआह शादी होवे इतने भी गाँदिया हो इंडिया में तो बहुत रिवाज है हुण थोड़ा थोड़ा जरूर घटता जा रहा पर प्रार्थना बीबिया अजे भी गाँदियाँ तो सतसंगत इन्हों की आवाज इन्नी होंगी है भी मैक की लड़ नहीं असं सोचते भी साढ़े मूँह अगे मैक लगा असं तां गा रहे स्पीकर लगे हैं तां गा रहे हैं ये उदा ही इन्नी दूर तक आवाज सुना रही है तो जिते असी दुनियावी गीत संगीत गाने हैं उत्थे असी गुरु के गीत गाया करिए ये कोशिश करया करो आओ सारे मिल के आप सतगुरु जी का ये बचन ये शब्द गायन करिए।

ਸਤਿਗੁਰੂ ਮੇਰਾ ਆਮਦ ਕਰਨ, ਸਭ ਦਾ ਗਾਵਿਆ ਸੁਣਿਆ ਥਾਂ ਪਾਉਣ, ਸਭ ਨੂੰ ਦਰੋਂ ਕਰੋ, ਨਾਮ ਦਾਨ ਦੋ, ਸਿੱਖੀ ਜੀਵਨ ਦੀ ਦਾਤ ਬਖਸ਼ਣ, ਇਹੀ ਅਰਦਾਸ ਹੈ। ਆਓ ਸਾਰੇ ਮਿਲ ਕੇ ਨਲ ਸਵੀ ਦੇ ਪਾਠ ਕਰੀਏ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋਂ ਅੰਧ ਨੀਤ ਕੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗਮੀਤ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆ

ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ ਨਾਨਕ ਕੋਲ ਉਧਾਰੇ ਆਪਣਾ ਦਰਗਹਿ ਪਾਵਹਿ ਮਾਣ। ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਈਆਂ ਇੱਕ ਸੇਵਕ ਗੁਰਪਾਸ ਇੱਕ ਗੁਰਕਾਰੇ ਲਾਈਆਂ।

ਅਤੇ ਜੁਗੋ ਜੁਗ ਅਟਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜਿਹੜੇ ਜਿਹੜੇ ਬੈਠੀ ਸਾਧ ਸਿੰਘ ਜੀ ਵਡਭਾਗੀ ਆਪ ਜੀ ਨੇ ਸੰਤ ਮਨਾਂ 'ਚ ਹਾਜ਼ਰੀਆਂ ਭਰੀਆਂ ਗੁਰੂ ਸਾਹਿਬ ਜੀ ਕਿਰਪਾ ਨੂੰ ਸਮੂਹ ਸੰਗਤਾਂ ਦੀਆਂ ਹਾਜ਼ਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਜੀ ਨਾਮਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੇ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਦਾਤਾ ਰਹਾਓ, ਨਾਨਕ ਪ੍ਰਭ ਬਿਨਾਸੀ। ਤਾਂ ਕੀ ਸੇਵ ਨ ਬਿਰਤੀ ਜਾਸੀ, ਅਨੰਤ ਕਰਹਿ ਤੇਰੇ ਦਾਸਾ। ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦੀਆ, ਏਕਾ ਲਿਵ ਲਾਈ ਰਹਾਉ। ਰਾਖ ਲੀਏ ਤਿਨ ਰਖਣਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂਣ ਹੈ ਛੁਟਹਿ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠਨੀਤ। ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੋੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਮਕਾਰ ਸਤਿਗੁਰੂ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਓ ਸੋਹਿਲਾ, ਸਿਵਰਿਓ ਸਿਰਜਣ ਹਾਰੋ। ਤੁਮ ਗਾਹੋ ਮੇਰੇ ਨਿਰਭਉ ਕਾ ਸੋਹਿਲਾ, ਹਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੇੜੇ ਸੰਭਾਲਿਅਨ, ਦੇਖੇਗਾ ਦੇਵਣ ਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਹੋ ਤੇਲ। ਦੇਹੋ ਸੱਜਣ ਅਸਿਸੜਿਆ, ਜਿਉ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹ ਪਹੁੰਚਾ, ਸਦੜੇ ਨਿਤ ਪਵਨ। ਸਦਣ ਹਾਰਾ ਸਿਮਰਿਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੈ ਕਰ ਛੈ ਗੁਰ ਛੈ ਉਪਦੇਸ਼। ਗੁਰ ਗੁਰ ਏਕੋ ਵੇ ਸਨੇਕ, ਬਾਬਾ ਜੈ ਕਰ ਕਰਤੇ ਕਿਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸਵੇ ਚਸੀਆਂ ਕੜੀਆਂ ਪਹਿਰਾ, ਤਿੱਤੀ ਵਾਰੀ ਮਾਹੋ ਹੋਵਾ। ਸੂਰਜ ਕੁਰ ਤਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦੀਪਕ ਬਨੇ। ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪੌਣ ਚੌਰੋ ਕਰੇ। ਸਗਲ ਬੰਦਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਉ ਖੰਨਾ ਤੇਰੀ ਆਰਤੀ। ਅਨਤਾ ਸਬਦ ਵਾਜੰਤ ਭੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧੇ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅੰਦਿਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੋੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਭਉ ਭਰਿਆ। ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ। ਕਰ ਡੰਡੋਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਸਾਧਨਾ ਜਾਣਿਆ, ਤਿਨੰਤਰ ਹਉ ਮੈਂ ਕੰਡਾ ਹੈ। ਜਿਉ ਜਿਉ ਚਲਹਿ ਚੁਭੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਉ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੋੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲੋ ਹਰ ਲਾਹਾ। ਆ ਗਏ ਬਸਨ ਸੋਹਿਲਾ, ਆਉਦ ਗਟੇ ਦਿਨਸ ਰਹਿਣਾ ਰੇ। ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ, ਮਹਿ ਤਰਿਹੋ ਬ੍ਰਹਮ ਗਿਆਨੀ। ਜਿਸ ਹੈ ਜਗਾਏ ਪਿਆਵੈ, ਇਹੋ ਰਸ ਅਗਤ ਕਥਾ ਤਿੰਨ ਜਾਨੀ। ਜਾ ਕੋ ਆਈ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ। ਨਿਜ ਕਰ ਮਹਿਲ ਪਾਹੋ,

ਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਸ੍ਰਿਠੇ ਸ਼ਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਨਿਤ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਪਰ ਬਖਸ਼ਾਂ ਕੀਤੀਆਂ ਅੰਮ੍ਰਿਤਵਰ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸਾਜ ਕੇ ਸੰਗਤਾਂ ਨੂੰ ਦਰਸ਼ਨ ਦੁਆਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ। ਇਸ ਵੇਲੇ ਆਪ ਜੀ ਦੀ ਹਜ਼ੂਰੀ ਸੰਧਿਆ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਵਿੱਤਰ ਸਰੂਪ ਜੀ ਦੇ ਸੁਖਾਸਨ ਹੋਏ ਹਨ, ਸੋਹਿਲਾ ਬਾਣੀ ਦੇ ਜਾਪ ਹੋਏ ਹਨ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੂਗਾ। ਵਾਸੇ ਸੁਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦਿਨ ਸੁੱਖਾਂ ਨਾਲ ਬਤੀਤ ਹੋਇਆ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ। ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਨਾ ਚੱਲ ਕੇ ਵਿਰਾਜ ਬਣਾਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ਣ ਅਤੇ ਜਾਗਰਤਾ ਬਖਸ਼ੀਆਂ ਦਰਸ਼ਨਦਾਰੀ ਬਖਸ਼ਣੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Guru.

Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru.

Guru,

Vaheguru. Vaheguru. Vaheguru. Vaheguru. Vaheguru.

Guru, hai, guru, hai, guru, hai, guru, hai, guru, hai.

Guru. Guru. Guru.

गुरु गुरु गुरु गुरु गुरु गुरु गुरु गुरु।

I guru.

Guru. Guru. Guru. Guru. Guru.

I guru.

Guru.

Guru. I, Guru. I, Guru. I, Guru. I, Guru. I, Guru.

Guru. Guru. Guru. Guru. Guru. Guru.

Guru, I, Guru, I, Guru, I, Guru, I, Guru, I, Guru, I, Guru, I, Guru, I, Guru.

ਸਾਹਿਬ ਜੀਉ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਉਗਣ ਹਮਾਰੇ ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਤੁਮ ਕਰੋ ਦਇਆ ਮੇਰੇ ਸਾਈਂ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਦਰਸ਼ਨ ਦੇਖ ਜੀ ਮਾਂ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਸੱਜਣ ਸੱਚਾ ਪਾਤਸ਼ਾਹ ਸੱਚਾ ਪਾਤਸ਼ਾਹ ਸਿਰ ਸ਼ਾਹ ਦੇਸ਼ਾ ਹੋ ਜਿਸ ਪਾਸ ਬੈਠਿਆਂ ਸੋਹੀ ਹੈ ਜਿਸ ਪਾਸ ਬੈਠਿਆਂ ਸੋਹੀ ਸਭਨਾ ਦਾ ਵੇਸਾ ਹੋ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਹੇ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾ ਘਰ ਬਾਰ ਇੱਕ ਓਂਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ

उदरे प्रभु शरणाई। वाहेगुरु जी का खालसा, वाहेगुरु जी की फतेह। तनासरी महला पंजवा, कर बारवा, एक ओंकार सतगुर प्रसाद। बंदना हर बंदना, गुण गावो गोपाल राय रहाओ। बड़े भाग भेटे गुरुदेवा, कोट प्राद मिटे हर सेवा। तन तन साहिब सतगुरु अर्जन देव साहिब जी का पवित्र मुखवाक राग धनासरी विच है जी। अंग 683 684 ते विराजमान है। वाहेगुरु जी का खालसा, वाहेगुरु जी की फतेह। वाहेगुरु जीओ गौड़ी सुखमनी महला पंजवा। श्लोक आद गुरे नमे, जुगाद गुरे नमे, सतगुरे नमे, श्री गुरुदेव ए नमे, अष्टपदी। सिमरो सिमर सिमर सुख पावो, कल कलेस तन माय मिटावो। सिमरो जास विसंबर एकै नाम, जपते अगंत नेकै वेद। प्राण सिमर सुधाखिर, किन्ने राम नाम एक आखिर। किनका एक जिस जीव सावे, ताकि महिमा गनी नावे। कंखी एक दर्श तुहारो, नानक उन संग मोहे उधारो। सुखमनी सुख अमृत प्रभ नाम, भक्त जना कह मन विश्राम। रहाओ प्रभ कह सिमरन गर्भ नाम, वसै प्रभ कह सिमरन दुख जम नसै। प्रभ के सिमरन काल पर हरे, प्रभ के सिमरन दुश्मन टरे। प्रभ सिमरत कछ बिघन न लागे, प्रभ के सिमरन अंदन जागे। प्रभ के सिमरन पाओ ना व्यापै, प्रभ के सिमरन दुख ना संतापै। प्रभ का सिमरन साध के संग, सर्व निदान नानक हर रंग। प्रभु कै सिमरन रिद सिद्ध नौ निद, प्रभु कै सिमरन ज्ञान ध्यान तत्बुद्ध। प्रभु कै सिमरन जप तप पूजा, प्रभु कै सिमरन बिन से दूजा। प्रभु कै सिमरन तीर्थ इशनानी, प्रभु कै सिमरन दरगे मानी। प्रभु कै सिमरन होय सो भला, प्रभु कै सिमरन सफल फला। से सिमरे जिने आप सिमराए, नानक ताके लागो पाए। प्रभु का सिमरन सब ते ऊचा, प्रभु के सिमरन उदरे मूचा। प्रभु के सिमरन तृष्णा बुझे, प्रभु के सिमरन सबके सुझे। प्रभु के सिमरन ना ही जम त्रासा, प्रभु के सिमरन पूर्ण आसा। प्रभु के सिमरन मन की मल जाए, अमृत नाम रिदमाए समाए। प्रभु जी बसे साध की रसना, नानक जन का दासन दसना। प्रभु को सिमरे से तनवंते, प्रभु को सिमरे से पदवंते। प्रभु को सिमरे से जन प्रवान, प्रभु को सिमरे से पुरख प्रधान। प्रभु को सिमरे से बेमोहताजे, प्रभु को सिमरे से सर्व के राजे। प्रभु को सिमरे से सुखवासी, प्रभु को सिमरे सदा विनाशी। सिमरन ते लागे जिने आप दयाला, नानक जन की मंगे रवाला। प्रभु को सिमरे से परे उपकारी, प्रभु को सिमरे तिन सद बलिहारी। प्रभु को सिमरे से मुख सुहावे, प्रभु को सिमरे तिन सुख बिहावे। प्रभु को सिमरे तिन आत्म जीता, प्रभु को सिमरे तिन निर्मल रीता। प्रभु को सिमरे तिन अंध कनेरे, प्रभु को सिमरे बसे हर नेरे। संत कृपा ते अंधन जाग, नानक सिमरन पूरे भाग।
ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਬੂ ਨਚੂਰੇ, ਪ੍ਰਭ ਕੇ ਸਿਮਰਨ ਹਰ ਗੁਣ ਬਾਨੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ, ਪ੍ਰਭ ਕੇ ਸਿਮਰਨ ਨਿਚਲ ਆਸਨ, ਪ੍ਰਭ ਕੇ ਸਿਮਰਨ ਕਮਲ ਵਿਗਾਸਨ, ਪ੍ਰਭ ਕੇ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ, ਨਾਨਕ ਤਿੰਨ ਜਨ ਛੜਨੀ ਪਿਆ, ਹਰ ਸਿਮਰਨ ਕਰ ਭਗਤ ਪ੍ਰਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਪੈ ਸਿਧ ਜਤੀ ਦਾਤੇ, ਹਰ ਸਿਮਰਨ ਨੀ ਚੌ ਕੁੰਡ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕਿਉ ਸਗਲ ਕਾਰਾ, ਹਰ ਸਿਮਰਨ ਮੈਂ ਆਪ ਨੰਕਾਰਾ, ਕਰ ਕਿਰਪਾ ਜਿਸ ਆ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸ਼ਲੋਕ ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ, ਸਰਨ ਤੁਮ ਹਰੀ ਆਇਓ, ਨਾਨਕ ਕੇ ਪ੍ਰਭ ਸਾਥ ਅਸ਼ਪਦੀ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੁ ਹਾ ਨਾਮ ਤੇਰੇ ਸੰਗ ਸਹਾਈ, ਜੈ ਮਾਂ ਭਿਆਨ ਦੂਤ ਜਮਦਲੇ, ਤੈ ਕੇਵਲ ਨਾਮ ਸੰਗ ਤੇਰੇ ਚਲੇ, ਜੈ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨਮਾਏ ਉਧਾਰੀ, ਅਨਪੁੰਨਾ ਚੰਨ ਕਰਤ ਨਹੀਂ ਤਰੇ, ਹਰ ਕੋ ਨਾਮ ਕੋਟ ਪਾਪ ਪਰ ਹਰੇ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾ ਕਰੋਰੀ ਬੰਧਨ ਪਰੇ, ਹਰ ਕਾ ਨਾਮ ਜਪਤ ਨਿਸਤਰੇ, ਅਨਕ ਮਾਇਆ ਰੰਗ ਤਿਖ ਨਾਮ ਬੁਝਾਵੈ, ਹਰ ਕਾ ਨਾਮ ਜਪਤ ਗਾਵੈ, ਜੇ ਮਾਰਗੇ ਜਾਤ ਕੇਲਾ, ਤੈ ਹਰ ਕਾ ਨਾਮ ਸੰਗ ਹੋ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਏ, ਨਾਨਕ ਗੁਰਮੁਖ ਪਰਮ ਗਤ ਪਾਈਏ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪ ਤੈ ਪਾਰ ਪਰਾਹੀ, ਅਨਕ ਬਿਘਨ ਜਯਾ ਸੰਘਾਰੇ, ਹਰ ਕਾ ਨਾਮ ਤਤਕਾਲ ਉਧਾਰੇ, ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੇ ਵਿਸਰਾਮ, ਹੋ ਮੇਲਾ ਮਲ ਕਬੂ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ, ਜੇ ਮਾਰਗ ਕੇ ਗਨ ਜਾਏ ਨ ਕੋਸਾ, ਹਰ ਕਾ ਨਾਮ ਆਸੰਗ ਤੋਸਾ, ਜੈ ਪੈਂਡੇ ਮਹਾਂਤ ਗੁਬਾਰਾ, ਹਰ ਕਾ ਨਾਮ ਸੰਗ ਵਿਜਿਹਾਰਾ, ਜਹਾਂ ਪੰਥ ਤੇਰਾ ਕੋ ਨਾਂ ਸਿਆਨੂੰ, ਹਰ ਕਾ ਨਾਮ ਤੇ ਨਾਲ ਪਛਾਨੂੰ, ਜੈ ਮਹਾਂ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀਤ ਮੈਂ ਉਪਰ ਸ਼ਾਮ, ਜਾਂ ਤ੍ਰਿਖਾ ਮਨ ਤੁਜ ਕਰਖੈ, ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੇ, ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰਿ ਔਖਦ ਸਾਧ ਕੁਮਾਤ, ਹਰ ਹਰ ਜਨ ਕੈ ਮਾਲ ਖਜੀਨਾ, ਹਰ ਤਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਹਰ ਕਾ ਨਾਮ ਜਨ ਕੋ ਮੁਕਤ, ਹਰ ਕੇ ਨਾਮ ਹਰ ਜਨ ਕੇ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਵਿਵੇਕੈ, ਹਰ ਕਾ ਨਾਮ ਜਨ ਕੋ ਮੁਕਤ ਯੁਗਤ, ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੇ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਿਸ ਨਾਮ ਵਿਜੋਗ, ਜਨ ਰਤਾ ਹਰ ਨਾਮ ਕਿਸੇ ਵਾ, ਨਾਨਕ ਪੂਜੇ ਹਰ ਹਰ ਦੇਵਾ, ਹਰ ਹਰ ਜਨ ਕੇ ਮਾਲ ਖਜੀਨਾ, ਹਰ ਤਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੇ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਭੋਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪਰ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ, ਪਾਰ ਜਾਤੇ ਹਰ ਕੋ ਨਾਮ ਕਾਮ ਧੇਨ, ਹਰ ਹਰ ਗੁਣ ਗਾਮ ਸਭ ਤੇ ਉੱਤਮ, ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ,
ਨਾਮ ਕਿਵੇਂ ਮਨ ਸੰਤ ਰਿਧ ਵਸੇ ਸੰਤ ਪ੍ਰਤਾਪ ਸਭ ਨਸੇ ਸੰਤ ਕਾ ਸੰਗ ਵਡਭਾਗੀ ਪਾਈਏ ਸੰਤ ਕਿਸੇ ਵਾਰ ਨਾਮ ਤੇ ਆਈਏ ਨਾਮ ਤੁਲ ਕਛੇ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਮੋਲ ਅਸ਼ਪਰੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਰਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਵੌਰਤ ਨਾਮ ਸਰੀਰ ਕਟਾਏ ਹੋਮੇ ਕਰ ਰਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਨੌਖੰਡ ਪ੍ਰਿਥਵੀ ਫਿਰੇ ਚਿਰ ਜੀਵੇ ਮਾਂ ਉਦਾਸ ਪੀਸਰ ਥੀਵੈ ਅਗਨ ਮਾਂ ਹੋਮਤ ਪੁਰਾਣ ਕਰਨ ਕਾ ਸਭ ਹੈ ਵਰ ਭੂਮ ਦਾਨ ਨਿਉਲੀ ਕਰਮ ਕਰੇ ਬਹੁ ਆਸਨ ਜੈਨ ਮਾਰ ਸੰਜਮਿਤ ਸਾਧਨ ਨਿਮਖ ਨਿਮ ਕਰ ਸਰੀਰ ਕਟਾਵੇ ਤੋ ਵੀ ਹੋਮੇ ਮੈਲ ਨ ਜਾਵੇ ਹਰ ਕੇ ਨਾਮ ਸੰਸਰ ਕਿਸ਼ਨਾ ਹੈ ਗੁਰੂ ਨਾਨਕ ਗੁਰਮੁਖ ਨਾਮ ਜਪਤ ਗਦ ਪਾਹੇ ਮਨ ਕਾਮਨਾ ਤੀਰਥ ਦੇ ਛੁੱਟੇ ਗਰਭ ਘੁਮਾਨ ਨਮਨ ਤੇ ਉੱਟੇ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮੈਲ ਨਾ ਤੰਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂਨ ਵਿਖਿਆ ਟਰੇ ਜਲ ਤੋ ਵੇ ਬਹੁ ਦੇ ਅਨੀਤ ਸੁਧ ਕਹਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਉੱਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁ ਸਿਆਣ ਜਮਕਾ ਭਉ ਵਿਆਪੈ ਅਨਕ ਯਤਨ ਕਰ ਤ੍ਰਿਸ਼ਨ ਨਾ ਧਰਾਪੈ ਭੀਕ ਅਨੇਕ ਅਗਨੇ ਬੁਝੇ ਕੋਟ ਭਾਵ ਦਰਗੈ ਨੀ ਸਿਜੈ ਛੂਟਸ ਨਾਹੀ ਉਪਿਆਲ ਮੋਹ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾ ਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਹਿਰਦੇ ਸਤਗਾਵੇ ਜੇ ਕੋ ਆਪਣੀ ਸੋਭਾ ਲੋਰੇ ਸਾਰ ਸੰਗੇ ਹੋਮੇ ਛੋਰੇ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸਰਣੀ ਪਰੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗੁਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਦਿਨ ਘਰ ਘਰ ਚੀਨਾ ਮਨੇ ਆਪਣੇ ਤੇ ਬੁਰਾ ਮਟਾਨਾ ਪੇਖੇ ਸਗਲ ਸਿਸ਼ਟ ਸਾਜਨਾ ਸੁਖ ਦੁਖ ਜਨ ਸੰਦਿਸ਼ਟੇ ਤਾ ਨਾਨਕ ਪਾਪ ਪੁੰਨੀ ਲੇਪਾ ਨਿਰਧਨ ਕੋ ਤਨ ਤੇਰੋ ਨਾਉਨ ਥਾਵੇਂ ਕੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਹਾਨ ਸਗਲ ਕਟਾਂ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਕਟਾਂ ਕੇ ਅੰਤਰ ਜਾਮੀ ਆਪਣੀ ਗਤ ਮਿਲ ਜਾਨੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਵ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਹਰ ਅਨਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉੱਦਮ ਮੈਂ ਉੱਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਣ ਰਸਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੇ ਘੱਟ ਵਸੇ ਹਰ ਨਾਮ ਸ਼ਲੋਕ ਨਿਰਗੁਣ ਆਰੇ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤ ਚੀਤ ਰੱਖ ਨਾਨਕ ਨਿਵੀ ਨਾਲ ਅਸ਼ਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਮ ਦਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਰ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆਓ ਪ੍ਰਸਾਗ ਸੈਨ ਮੁਖ ਪਿਆਓ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੇ ਬਖਸ਼ ਲਿਓ ਤੋ ਨਾਨਕ ਸੀਜੇ ਜੇ ਪ੍ਰਸਾਦ ਧਾਰ ਉਪਰ ਸੁਖ ਵਸੇ ਸੁਤ ਭਰਾਤ ਮੀਤ ਬਨਤਾ ਸੰਗ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਭਾਵ ਕਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਰਲ ਸਮਗਰੀ ਸੰਗ ਸਾਧ ਬਸਾ ਦੀਨੇ ਹਸਤ ਭਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਸੰਗ ਰਚਨਾ ਐਸੇ ਦੁਖ ਮੁੜੇ ਅੰਧ ਵਿਆਪੇ ਨਾਨਕ ਕਾੜ ਲਿਓ ਪ੍ਰਵਿਆਪੇ ਆਦ ਅੰਤ ਜੋ ਰੱਖਣ ਹਾਰ ਤਿਸੋਂ ਪ੍ਰੀਤ ਨਾ ਕਰੇ ਗੁਆਰ
ਜਾ ਕੀ ਸੇਵਾ ਨੂੰ ਨਿੰਦ ਪਾਵੇ ਤਾਂ ਸਿਉ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਦ ਸਦਾ ਹਜ਼ੂਰੇ ਤਾਂ ਕੋ ਅੰਧਾ ਜਾਂਤ ਦੂਰੇ ਜਾ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਵਿਸਾਰੇ ਮੁਗਦ ਜਾਨ ਸਦਾ ਸਦਾ ਉਹ ਭੂਲਣ ਹਾਰ ਨਾਨਕ ਰਾਖਣ ਹਾਰ ਵਪਾਰ ਰਤਨ ਤਿਆਗ ਕੌਡੀ ਸੰਗ ਰਚੇ ਸਾਧ ਛੋੜ ਝੂਠ ਸੰਗ ਮਚੇ ਜੋ ਛੜਨਾ ਸੋ ਅਸਰ ਕਰਮਾਨੇ ਜੋ ਹੋਵਨ ਸੋ ਦੂਰ ਪੁਰਾਣੇ ਛੋੜ ਜਾਏ ਤਿਸ ਕਾ ਸ਼ਰਮ ਕਰੇ ਸੰਗ ਸਾਈ ਤਿਸ ਪਰ ਹਰੇ ਚੰਦਨ ਲੇਬੂ ਤਾਰੇ ਧੋਏ ਗਰਤ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਵਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲਮਾਇਆ ਸ਼ਬਦ ਸੁਣਾਏ ਕਿਸ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਕ ਸਵਾਨ ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਤਰ ਕੈਸੇ ਤਰੇ ਅਥਾ ਜਾ ਕੇ ਅੰਤਰ ਵਸੇ ਪ੍ਰਵਿਆਪ ਨਾਨਕ ਤੇ ਜਨ ਸਹਿ ਸਮਾਤ ਸੁਣੇ ਅੰਦਾ ਕੈਸੇ ਮਾਰਗ ਪਾਵੇ ਕਰਗਿ ਲਿਓ ਨਿਭਾਵੇ ਕਹਾਂ ਬੁਝਾਰਤ ਬੂਝੇ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾਂ ਵਿਸ਼ਨੁ ਪਦ ਗਾਵੇ ਗੁੰਗ ਜਤਨ ਕਰੇ ਤੋ ਈਸ਼ਰ ਭੰਗ ਕੈ ਪਿੰਗਲ ਪਰਬਤ ਪ੍ਰਭਵਨ ਨਹੀਂ ਹੋਤ ਵਾਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ ਸੰਗ ਸਹਾਈ ਸੋ ਆਵੇ ਨਚੀਤ ਜੋ ਬਹਿਰਾਈ ਤਾ ਸੋ ਪ੍ਰੀਤ ਬਲੁਆ ਕੇ ਗ੍ਰਹਿ ਭੀਤਰ ਵਸੇ ਅੰਧ ਖੇਲ ਮਾਇਆ ਰੰਗ ਰਸੇ ਦ੍ਰਿੜ ਕਰ ਮਾਨੇ ਮਨੇ ਪ੍ਰਤੀਤ ਕਾਰਨ ਆਵੇ ਮੂੜੇ ਚੀਤ ਬੈ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂਲੋ ਧਰੋ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ ਤੂੰ ਠਾਕਰ ਤੂੰ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਅੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਨੇਰੇ ਕੋਏ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋ ਸੋ ਆਗਿਆਕਾਰੀ ਤੁਮਰੀ ਗਦਮੇ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸ਼ਲੋਕ ਦੇਣ ਹਾਰ ਪਛੋੜ ਕੈ ਲਾਗੇ ਆਨ ਸੁਆਏ ਨਾਨਕ ਕਉ ਨਸੀ ਜਈ ਬਿਨਾਵੇ ਪਤ ਜਾਏ ਅਸ਼ਪਰੀ ਦਸ ਬਸ ਤੂੰ ਲੇ ਪਾਛੇ ਪਾਵੇ ਇੱਕ ਬਸ ਕਾਰਨ ਵਿਖੋੜ ਗੁਆਵੇ ਏਕ ਪੀ ਨ ਦੇ ਦਸ ਪੀਹਰ ਲੇ ਤੋ ਮੂੜਾ ਕੋ ਕਾਂ ਕਰੇ ਜਿਸ ਟਾਕਰ ਸਿਉ ਨਾਈ ਚਾਰਾ ਤਾਂ ਕੋ ਕੀ ਜੈ ਸਦ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਮੀਟਾ ਸਰਬ ਸੂਖ ਤਾਉ ਮਨ ਬੂਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨ ਸਭ ਆਪਣੀ ਦੇ ਰਾਸ ਕਾਤ ਪੀਤ ਵਰਤੇ ਅੰਧ ਉਲਾਸ ਆਪਣੀ ਮਾਨ ਕਿਛ ਬੋਰ ਸਾਵਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਏ ਬੋਰ ਉਸ ਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਵਸਤੇ ਜਾਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਸਰਪਰ ਹੋਵਤ ਜਾਨਨ ਹੇਤ ਬਿਰਕੀ ਛਾਇਆ ਸੋ ਰੰਗ ਲਾਵੇ ਉਹ ਬਿਨਸੇ ਉਹ ਮਨ ਪਛਤਾਵੇ ਜੋ ਦਿਸੇ ਸੋ ਚਾਲਣ ਹਾਰ ਲਪਟ ਰਿਓ ਤੈ ਅੰਧ ਅੰਧਾਰ ਬਟਾਉ ਸਿਓ ਜੋ ਲਾਵੇ ਨੇ ਤਾ ਕੋ ਆਤ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕੁਟੰਬ ਸਵਾਇਆ ਮਿਥਿਆ ਹੁਮੇ ਮਮਤਾ ਮਾਇਆ ਮਿਥਿਆ ਰਾਜ ਜੋਵਨ ਤਨਵਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਮਸਤਰਾ ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਅਪਸੂਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸ਼ਰਨ ਨਾਨਕ ਜਬ ਜਬ ਜੀਵੇ ਹਰ ਕੇ ਚਰਨ ਮਿਥਿਆ ਸਰਵਨ ਪਰਨਿੰਦਾ ਸੁਨੇ ਮਿਥਿਆ ਹਸਤ ਪਰ ਸਰਵ ਕੋਹਿਰੇ ਮਿਥਿਆ ਨੇਤਰ ਵੇਖਦ ਪਰ ਤਿਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚਰਨ ਪਰ ਵਿਕਾਰ ਕੁਤਾਵੇ ਮਿਥਿਆ ਮਨ ਪਰ ਲੋਹ ਲਵਾਵੇ ਮਿਥਿਆ ਤਨਨੀ ਪਰ ਉਪਕਾਰਾ ਮਿਥਿਆ ਵਾਸ ਲੇਦ ਵਿਕਾਰਾ ਬਿਨ ਬੂਜੇ ਮਿਥਿਆ ਸਭ ਭੈ ਸਬਲ ਦੇ ਨਾਨਕ ਹਰ ਹਰ ਨਾਮ ਲੇ ਮਿਰਥੀ ਸਾਗਤ ਕੀ ਆਰਜਾ ਸਚ ਬਿਨਾ ਕਹਿ ਓਵਦ ਸੂਚਾ ਬਿਰਥਾ ਨਾਮ ਬਿਨਾ ਤਨੇ ਅੰਧ ਮੁਕਾਵਤ ਤਾ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ
ਗੋਬਿੰਦ ਭਜਨ ਮੈਨ ਮਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਧਾਮ ਧਨ ਧਨ ਤੇ ਜਨ ਜੇ ਕਟ ਵਸਿਓ ਅਰ ਨਾਉ ਨਾਨਕ ਤਾ ਕਹਿ ਬਲ ਬਲ ਜਾਓ ਰਹਿਤ ਅਵਰ ਕਸੇ ਅਵਰ ਕਮਾਵਤ ਮਨ ਨੇ ਪ੍ਰੀਤ ਮੁਖੋ ਗੰਢ ਲਾਵਤ ਜਨ ਹਾਰ ਪ੍ਰਭੂ ਪ੍ਰਵੀਨ ਬਾਰ ਭੇਖ ਨ ਕਾਉ ਭੀਨ ਅਵਰ ਉਪਦੇਸੈ ਆਪ ਨਾ ਕਰੇ ਆਵਤ ਜਾਵਤ ਜਨ ਮੈ ਮਰੇ ਜਿਸਕੇ ਅੰਤਰ ਵਸੇ ਨੰਕਾਰ ਤਿਸਕੀ ਸੀਖ ਤਰੇ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਹੁਣ ਜਨ ਚੰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਇਆ ਪੈ ਮਾਨੇ ਆਪ ਹੈ ਆਪ ਆਪ ਕਰਤ ਨਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਪਾਪ ਸਿਆਣ ਸਗਲ ਤੇ ਰਹਿ ਸਭ ਕਿਸ ਜਾਣੇ ਆਤਮ ਕੀ ਰਹਿਤ ਜਿਸ ਪਾਵੇ ਤਿਸ ਲੈ ਲੜ ਲਾਏ ਤਾਂ ਅੰਤਨੰਤਰ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਰੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਗਾਏ ਤਿਸ ਠਾਕੁਰ ਕੋ ਰਖ ਮਨ ਮਾਏ ਜੇ ਪ੍ਰਸਾਦ ਸੁਗੰਧ ਧਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਟਾਵੇ ਤੇ ਧਿਆ ਕਤਬ ਲਵਾਵੈ ਜੇ ਪ੍ਰਸਾਦ ਸੁਖ ਸੇ ਸੂਈ ਜੇ ਮਨ ਆਠ ਪੈਰ ਤਾਕਾ ਜਸ ਕਵੀ ਜੇ ਜੇ ਪ੍ਰਸਾਦ ਤੂੰ ਸਭ ਕੋ ਮਾਨੇ ਮੁਕਤਾ ਕੋ ਜਸ ਰਸ ਮਕਾਨੇ ਜੇ ਪ੍ਰਸਾਦ ਤਿਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ ਨਾਨਕ ਪਸੇਤੀ ਕਰ ਜਾਵੇ ਜੇ ਪ੍ਰਸਾਦ ਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿ ਤੇ ਮਨ ਸੁਖ ਪਾਵੇ ਹਰ ਹਰ ਜਿਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ ਮਨ ਸਰਣੀ ਪਰ ਠਾਕਰ ਪ੍ਰਭ ਤਾਕੇ ਜੇ ਪ੍ਰਸਾਦ ਤੁਝਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜੈ ਪ੍ਰਸਾਦ ਪਾਏ ਦੁਰਲੱਭ ਦੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਭੁੱਖਨ ਬਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਰਸ ਕੀ ਜੈ ਜੇ ਪ੍ਰਸਾਦ ਅਸਵ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਗ ਪ੍ਰੋਹੇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਈ ਊਠ ਬੈਠ ਸਤ ਸੇ ਧਿਆਈ ਤੇ ਧਿਆਏ ਜੋ ਇਕ ਲਖੇ ਈਆਂ ਊਹਾਂ ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਨੂੰ ਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਹ ਸਾਜ ਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਭੇਖੇ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸਜੇ ਬਸਨਾ ਜੇ ਪ੍ਰਸਾਦ ਹਸਤ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਸੁਖ ਸਹਿ ਸਮਾਵੇ ਐਸਾ ਪ੍ਰਭਤਿਆ ਗਰਵ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਾਕੋ ਮੂਲ ਨ ਮਨੋ ਮਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਦਾ ਕੋ ਜਾਵ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਉਰਾ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੈ ਸੋ ਨਾਓ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨ ਨੂੰ ਲਾਇਆ ਜਿਤ ਜਿਤ ਲਾਭੋ ਤਿਲ ਲਗੇ ਹਰਨਾਥ ਨਾਨਕ ਕਛੂ ਨਾ ਹਾਥ ਸ਼ਲੋਕ ਅਗਮ ਗਾਤ ਬਾਰ ਮਨ ਸੋਏ ਜੋ ਜੋ ਕਹੇ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੇ ਸੰਗ ਮੁਖੂ ਜਲ ਹੋਤ ਸਾਧ ਸੰਗ ਮਲ ਸਗੜੀ ਖੋਤ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਟੇ ਸੋ ਗਿਆਨ
साध के संग मुझे प्रभ नेरा साध संग सब होतन मेरा साध के संग पाए नाम रतन साध के संग एक ऊपर जतन साध की महिमा बढ़ने कौन प्राणी नानक साध की शोभा ब्रह्मा इसमानी साध के संग अगोचर मिले साध के संग सदा प्रफुल साध के संग आवे बस पंचा साध संग अमृत रस पंचा साध संग होए सब की रेन साध के संग मनोहर बहन साध के संग न कतु तावे साध संग अस्ते मन पावे साध के संग माया ते पहन साध संग नानक प्रभ सो प्रसन्न साध संग दुश्मन सब मीत साधु कै संग मा पुनीत साध संग कैस्यो नहीं बैर साध के संग न बिगा पैर साध के संग नाई को मंदा साध संग जाने परमानंदा साध के संग नाई अवताप साध के संग तजे सव्याप आपे जाने साध बढ़ाई नानक साध प्रभु बन आई साध के संग न कबू तावे साध के संग सदा सुख भावे साध संग बस्त गोचर लहे साधु के संग आजर सहे साध के संग बसे थान उचे साधु के संग मैल पूछे साध के संग दृढ़े सब धर्म साध के संग केवल पार ब्रह्म साध के संग पाए नाम निधान नानक साधु के कुरबान साध के संग सब कुल उधारे साध संग साजन मीत कुटुंब निस्तारे साधु कै संग सो धन पावे जिस धन ते सब को बरसावे साध संग धर्म राज करे सेवा साध के संग सोवा सुर देवा साधु कै संग पाप पलायन साध संग अमृत गुण गायन साध के संग सर्व थान गम नानक साध के संग सफल जन्म साध के संग ने कुछ काल दर्शन भेट होत निहाल साध के संग कलूक तहरे साध के संग नरक पर हरे साध के संग यहां सोहेला साध संग विशर तरमेला जो इच्छे सोई फल पावे साध के संग मृता जावे पार साध निवसे नानक उदरे साध सुन से साध के संग सुनो अर नाओ साध संग हर के गुंगाओ साध के संग नामंते विसरे साध संग सर पर निस्तरे साध के संग लगे प्रमीठा साधु के संग घट कर डीठा साध संग पै आज्ञाकारी साध संगत पई हमारी साध के संग मिटे सब रोग नानक साध पेटे संजोग साध की महिमा वेद न जाने जेता सुने तेता वखियाने साध की उपमा तय गुण ते दूर साध की उपमा रही भरपूर साध की शोभा का ना अंत साध की शोभा सदा बेअंत साध की शोभा उचते उची साध की शोभा मूचते मूची साध की शोभा साध बनियाई नानक साध प्रभ भेद न पाई श्लोक मन साचा मुख साचा सोए अवर ना पेखे एक सबिन कोय नानक ए लक्षण ब्रह्म ज्ञानी होए अशपरी ब्रह्म ज्ञानी सदा निर्लेव जैसे जल में कमल अले ब्रह्म ज्ञानी सदा निर्दोग जैसे सूर सर्व को सोग ब्रह्म ज्ञानी कह दिश समान जैसे राज रंग को लागे तुल पवान ब्रह्म ज्ञानी कह धीरज एक ज्यों बसदा को खोदे को चंदन ले ब्रह्म ज्ञानी का एह गुनाओ नान ज्यों पाव का सह सुहाओ ब्रह्म ज्ञानी निर्मल ते निर्मला जैसे मैं न लागे जला ब्रह्म ज्ञानी कह मानो ए प्रकाश जैसे धारे उपर आकाश ब्रह्म ज्ञानी कह मित्र सत्र समान ब्रह्म ज्ञानी कह नाय मान ब्रह्म ज्ञानी ऊचते ऊंचा मन अपने है सबते नीचा ब्रह्म ज्ञानी से जन पे नान जिन प्रभ आप करे ब्रह्म ज्ञानी सगल गिरीना आत्म रस ब्रह्म ज्ञानी चीना ब्रह्म ज्ञानी की सवे उपर मैं आ ब्रह्म ज्ञानी ते कुछ बुरा ना पया ब्रह्म ज्ञानी सदा सुंदर सी ब्रह्म ज्ञानी की दृष्ट अमृत वर्षी ब्रह्म ज्ञानी बंधन ते मुक्ता ब्रह्म ज्ञानी की निर्मल जुगता ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान ब्रह्म ज्ञानी एक उपरयास ब्रह्म ज्ञानी का नहीं विनाश ब्रह्म ज्ञानी कह गरीबी समाहा ब्रह्म ज्ञानी पर उपकार माहा ब्रह्म ज्ञानी कह नाही धंधा ब्रह्म ज्ञानी रे धावत बंदा ब्रह्म ज्ञानी कह हो सो भला ब्रह्म ज्ञानी सोल भला ब्रह्म ज्ञानी संग सगल उधार नानक ब्रह्म ज्ञानी जपे सगल संसार ब्रह्म ज्ञानी कह कह रंग ब्रह्म ज्ञानी कह बसे प्रभ संग
ਬ੍ਰਹਮ ਗਿਆਨੀ ਕੇ ਨਾਮ ਆਧਾਰ, ਬ੍ਰਹਮ ਗਿਆਨੀ ਕੇ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅੰਮ੍ਰਿਤ ਤਿਆਗਤ, ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਕਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਾ ਵੇਤਾ, ਬ੍ਰਹਮ ਗਿਆਨੀ ਏਕ ਸੰਗੇਤਾ, ਬ੍ਰਹਮ ਗਿਆਨੀ ਕਹਿਓ ਏ ਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੈ ਪ੍ਰਭਿਆ, ਬ੍ਰਹਮ ਗਿਆਨੀ ਕਾ ਵਡ ਪ੍ਰਤਾਪ, ਬ੍ਰਹਮ ਗਿਆਨੀ ਕਾ ਦਸ ਵਡ ਭਾਗੀ ਪਾਈ ਹੈ, ਬ੍ਰਹਮ ਗਿਆਨੀ ਕੋ ਬਲ ਬਲ ਜਾਈਏ, ਬ੍ਰਹਮ ਗਿਆਨੀ ਕੋ ਖੋਜੈ ਮਹੇਸਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਦੇਸ, ਬ੍ਰਹਮ ਗਿਆਨੀ ਕਾ ਕਥੈ ਨ ਜਾਏ ਅਧਾਕਰ, ਬ੍ਰਹਮ ਗਿਆਨੀ ਸਰਬ ਕਾ ਠਾਕਰ, ਬ੍ਰਹਮ ਗਿਆਨੀ ਕੀਮਤ ਕੌਣ ਮਖਾਨੇ, ਬ੍ਰਹਮ ਗਿਆਨੀ ਕੀ ਗਾਤ, ਬ੍ਰਹਮ ਗਿਆਨੀ ਜਾਣੇ, ਬ੍ਰਹਮ ਗਿਆਨੀ ਕਾ ਅੰਤ ਨਾ ਭਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਤ ਜੀਵੇ ਨੀ ਮਰਤਾ, ਬ੍ਰਹਮ ਗਿਆਨੀ ਮੁਕਤ ਯੁਗ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰਹਾਤ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮ ਗਿਆਨੀ ਬਣੀ ਨਾਨਕ, ਬ੍ਰਹਮ ਗਿਆਨੀ ਸਰਬ ਕਾ ਧਨੀ, ਸ਼ਲੋਕ ਉਰਦਾਰੇ ਜੋ ਅੰਤਰ ਨਾਮ ਸਰਬ ਮੈਂ ਭੇਖੇ ਭਗਵਾਨ, ਨਿਮਖ ਨਿਮਖ ਠਾਕਰ ਨਮਸਕਾਰੇ, ਨਾਨਕ ਉਹ ਅਪਰਸ ਸਗਲ ਨਿਸਤਾਰੇ ਅਸਪਦੀ, ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤਿਰਿਆ ਰੂਪ ਨ ਭੇਖੇ ਨੇਤਰ, ਸਾਧਗੀ ਟੈਵ ਸੰਤ ਸੰਗੇਤ ਕਰਨ ਨਾ ਸੁਣੇ ਕਾਉ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੇ, ਮਨ ਕੀ ਬਾਸ ਨਮਨ ਤੇ ਟਰੇ, ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਪਰਸ, ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ, ਬਿਸ਼ਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੇ ਨੈ ਕਰਮ, ਤਿਸ ਵੈਸਨੋ ਕਾ ਨਿਰਮਲ ਧਰਮ ਕਾਉ, ਫਲਕੀ ਇੱਛਾ ਨਹੀਂ ਵਾਸੇ ਕੇਵਲ ਭੰਗ ਕੀਤ ਸੰਗਰਾਚੇ, ਮੰਤਨੇ ਅੰਤਰ ਸਿਮਰਨ ਗੋਪਾਲ, ਸਵੇ ਉਪਰ ਹੋਵਤ ਕਿਰਪਾਲ, ਆਪ ਦ੍ਰਿੜੇ ਅਵਰਹ ਨਾਮ ਜਪਾਵੇ, ਨਾਨਕੋ ਵੈਸਨੋ ਪਰਮ ਗਤ ਪਾਵੇ, ਭਗਵਤੀ ਭਗਵੰਤ ਭਗਤਕਾਰ ਅੰਗ, ਸਗਲ ਤਿਆਗੇ ਦੁਸ਼ਕਾਰ ਸੰਗ, ਮੰਤੇ ਬਿਨਸੇ ਸਗਲਾ ਭਰਮ ਕਰ ਪੂਜੇ, ਸਗਲ ਪਾਰਮਨ ਸਾਧ ਸੰਗ ਪਾਪਾ ਮਲ ਖੋਵੇ, ਤਿਸ ਭਗਵਤੀ ਕੀ ਮਤ ਉੱਤਮ ਹੋਵੇ, ਭਗਵੰਤ ਕੀ ਟਹਿਲ ਕਰੇ ਨਿਤਨੀਤ, ਮੰਤਨ ਅਰਪੇ ਵਿਸਨ ਪ੍ਰੀਤ, ਹਰ ਕੇ ਚਰਨ ਹਿਰਦੇ ਵਿਸਾਵੇ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ, ਸੋ ਪੰਡਿਤ ਜੋ ਮਨ ਪ੍ਰਬੋਧੇ, ਰਾਮ ਨਾਮ ਆਤਮ ਮੈਂ ਸੋਧੇ, ਰਾਮ ਨਾਮ ਸਾਰ ਰਸ ਪੀਵੇ, ਉਸ ਪੰਡਿਤ ਕਹਿ ਉਪਦੇ ਜਗ ਜੀਵੇ, ਹਰ ਕੀ ਕਥਾ ਹਿਰਦੇ ਵਿਸਾਵੇ, ਸੋ ਪੰਡਿਤ ਫਿਰ ਜੋ ਨਾ ਆਵੇ, ਵੇਦ ਪ੍ਰਾਣ ਸਿਮਤ ਬੂਝੇ ਮੂਲ, ਸੁਖ ਮੈਂ ਜਾਣੇ ਅਸਥੂਲ, ਚੌ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਾਦੇਸ਼, ਬੀਜ ਮੰਤਰ ਸਰਬ ਕੋ ਗਿਆਨ, ਚੌ ਵਰਨਾ ਮੈਂ ਜਪੇ ਕੋ ਨਾਮ, ਜੋ ਜੋ ਜਪੇ ਤਿਸ ਕੀ ਗਤ ਹੋਏ, ਸਾਧ ਸੰਗ ਪਾਵੇ ਜਨ ਕੋਏ, ਕਰ ਕਿਰਪਾ ਅੰਤਰੇ ਉਰਧਾਰੇ, ਪਸ ਪ੍ਰੇਤ ਮੁਗਤ ਪਾਤਰ ਕੋ ਤਾਰੇ, ਸਰਬ ਰੋਗ ਕਾ ਔਖ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੋ ਜੁਗਤ ਕਿਤੇ ਨਾ ਪਾਈਏ ਧਰਮ, ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ, ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤਿ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾਸ ਦੇ ਸੰਤਨ ਭਾਏ ਤਿਨ ਪਾਇਆ, ਸਦਾ ਨਿਕ ਨਿਕ ਠਰ ਜਾਣ, ਸੋ ਦਾਸ ਦਰ ਗਏ ਪ੍ਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੇ, ਤਿਸ ਦਾਸ ਕੋ ਸਭ ਸੋਝੀ ਪਰੇ, ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹੀਤ ਆਵੇ, ਜੀਵਨ ਮੁਕਤ ਸੋ ਕਹਾਵੇ, ਤੈਸਾ ਹਰਕ ਤੈਸਾ ਸੋ, ਸਦਾ ਅਨੰਤ ਨਹੀਂ ਬਿਜੋ, ਤੈਸਾ ਸੁਣ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕੋ, ਪੁਰ ਕਹੀਏ ਜੀਵਨ ਮੁਕਤ, ਆਰ ਬ੍ਰਹਮ ਕੇ ਸਗਲੇ ਠਾਓ, ਜਿਸ ਜਿਤ ਘਰ ਰਾਖੇ ਤੈਸਾ ਤਿਨ ਨਾਓ, ਆਪੇ ਕਰਨ ਕਰਾਵਨ ਜੋਗ, ਪ੍ਰਭ ਪਾਵੇ ਸੋਈ ਫਨਯੋਗ, ਪਸਰਿਓ ਆਪ ਹੋਏ ਅਨੰਤ ਰੰਗ, ਲਖੇ ਨ ਜਾਏ ਪਾਰ ਬ੍ਰਹਮ ਕੇ ਰੰਗ, ਜੈਸੀ ਮਰਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਬਨਾ, ਸਦਾ ਸਦਾ
ਸਦਾ ਦਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸ਼ਲੋਕ ਉਸਤਤ ਕਰੇ ਅਨੇਕ ਜਾਣੇ ਅੰਤ ਨਾ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਧਿਆਨ ਪ੍ਰਕਾਰ ਅਸ਼ਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪੈ ਤੀਰਥਵਾਸੀ ਕਈ ਕੋਟ ਬਨ ਪਰ ਮੈਂ ਉਦਾਸੀ ਕਈ ਕੋਟ ਬੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਵਕਾਵ ਵਿਚਾਰੇ ਕਈ ਕੋਟ ਨਵਤਨ ਨਾਮ ਤੇ ਆਵੇ ਨਾਨਕ ਕਰਤੇ ਕਾ ਅੰਤ ਨ ਪਾਵੇ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਪੈਗਾ ਤੁਮ ਨਿਕੋਰ ਕਈ ਕੋਟ ਪਰ ਦਰਬ ਕੋਹਰੇ ਕਈ ਕੋਟ ਪਰ ਦੁਖ ਨਾ ਕਰੇ ਕਈ ਕੋਟ ਮਾਇਆ ਸਰਮਾਏ ਕਈ ਕੋਟ ਪਰਦੇਸ਼ ਪਰਮਾਏ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪ ਜਾਏ ਕਈ ਕੋਟ ਪਾਉਣ ਪਾਣੀ ਵੇ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਰ ਸੂਰਨ ਖਤਰ ਕਈ ਕੋਟ ਦੇਵ ਦਾਨ ਮਿੰਦਰ ਸਿਰ ਛਤਰ ਸਰਲ ਸਮਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸ ਤਾਰੇ ਕਈ ਕੋਟ ਰਾਜ ਤਾਮ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤ ਰਸਾਸਤ ਕਈ ਕੋਟ ਕੀਏ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਗ ਕਿਨ ਪ੍ਰਸਾਜ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਚ ਸਭ ਤੇ ਨੇਰੇ ਸਭੂ ਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬਹੁਜੋਨੀ ਫਿਰੇ ਕਈ ਕੋਟ ਬੈਠਦੀ ਖਾਹੇ ਕਈ ਕੋਟ ਕਾਲੇ ਥਕ ਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੇ ਪ੍ਰਭ ਕੈ ਰਾਤੇ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤ ਨਿਵ ਲਾਗੀ ਕਈ ਕੋਟ ਪ੍ਰਭ ਕੋ ਖੋ ਜਾਂਦੇ ਆਤਮ ਮੈਂ ਪਾਰ ਬਨਮਲ ਹੰਤੇ ਕਈ ਕੋਟ ਦਰਸ਼ਨ ਪ੍ਰਪਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮਾਂਗੇ ਸਤਸੰਗ ਭਾਰ ਰਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਤਾਰ ਕਈ ਬਾਰ ਪਸਰੇ ਉਪਾਸਾਰ ਸਦਾ ਸਦਾ ਇੱਕ ਏਕ ਓੰਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਇ ਸਮਾਤਾ ਕਾ ਅੰਤ ਨਾ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਕੇ ਦਾਸ ਤਿਨ ਹੋਵਤੇ ਆਤਮ ਪ੍ਰਗਾਸ ਕਈ ਕੋਟ ਤਤ ਕੇ ਵੇ ਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਨ ਪੇ ਸਤ ਸਤੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸ਼ਲੋਕ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਲ ਨੇ ਜਲ ਥਲ ਮਹੀਲ ਸੋਏ ਅਸ਼ਪਈ ਕਰਨ ਕਰਾਵਣ ਕਰਨੇ ਜੋ ਤਿਸ ਭਾਵੇ ਸੋਈ ਹੋ ਖਿਨਮੇ ਥਾਪੋ ਥਾਪਣ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਆ ਸਮਾਏ ਪ੍ਰਭ ਭਾਵੇ ਮਾਨੁ ਗਤ ਪਾਵੇ ਪ੍ਰਭ ਭਾਵੇ ਤਾਂ ਪਾਤਰ ਤਰਾਵੇ ਪ੍ਰਭ ਭਾਵੇ ਬਿਨ ਸਾਸ ਤੇ ਰਾਖੇ ਪ੍ਰਭ ਪਾਵੇ ਤਾਂ ਹਰ ਗੁਣ ਭਾਖੇ ਪ੍ਰਭ ਪਾਵੇ ਤਾਂ ਪਤਿਤ ਉਦਾਰੇ ਆਪ ਕਰੇ ਆਪਣ ਵਿਚਾਰੇ ਦੁਆ ਸ੍ਰੀਆਂ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਨਾਵੇ ਕਾਹੋ ਮਨੁੱਖ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਕੁਛ ਲਏ ਜੋ ਤਿਸ ਭਾਵੇ ਸੋਈ ਕਰੇ ਅਣਜਾਣ ਵਿਕਿਆ ਮੈਂ ਰਚੇ ਜੇ ਜਾਣਦੇ ਆਪ ਨੂੰ ਆਪ ਬਚੇ ਪਰ ਮੈਂ ਭੂਲਾ ਦੈ ਦਿਸ ਧਾਵੇ ਨਿ ਘੁਮਾਏ ਚਾਰ ਕੁੰਡ ਵਿਰਾਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜੰਨਾ ਮਿਲੇ ਖਿਨਮੈ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
ਜਾਕਾ ਦ੍ਰਿਸ਼ ਕਛੂਨਾ ਆਵੇ ਦਿਸ ਤਤਕਾਲ ਦੈ ਦਿਸ ਪ੍ਰਟਾਵੇ ਜਾਕੋ ਆਪਣੀ ਕਰੇ ਬਖਸ਼ੀਸ਼ ਤਾਕਾ ਲੇਖਾ ਨਾ ਗਨੇ ਜਗਦੀਸ਼ ਜੀਓ ਪਿੰਡ ਸਤ ਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਿਆ ਬਣਾਈ ਨਾਨਕ ਜੀਵੇ ਦੇਖ ਬਡਾਈ ਇਸਕਾ ਬਲ ਨਾਏ ਸਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੇ ਸੋਈ ਫੁੰਤੀਓ ਕਬੂ ਊਚ ਨੀਚ ਮੈਂ ਬਸੈ ਕਬੂ ਸੋਗ ਹਰ ਖਰੰਗ ਹਸੇ ਕਬੂ ਨਿੰਦ ਚਿੰਦ ਵਿਵਹਾਰ ਕਬੂ ਵਿਕਾਸ ਪਿਆਰ ਕਬੂ ਬੇਤਾ ਬ੍ਰਹਮਚਾਰ ਨਾਨਕਿਆ ਮਿਲਾਵਣ ਹਾਰ ਕਬੂ ਨਿਰਤ ਕਰੇ ਵੋ ਭਾਂਤ ਕਬੂ ਸੁਆਇ ਰਹੇ ਦਿਨ ਰਾਤ ਕਬੂ ਮਹਾਂ ਕ੍ਰੋਧ ਵਿਕਰਾਲ ਕਬੂ ਸਰਬ ਕੀ ਹੋਤਰ ਵਾਲ ਕਬੂ ਹੋਏ ਬੈ ਬਡ ਰਾਜਾ ਕਬੂ ਪੇਖਾਰੀ

संत का दुखी महंकारी, संत का दुखी सदा विकारी, संत का दुखी जन्म मरे, संत की दुख न सुखते डरे, संत के दुखी को नाई ठाओ, नानन संत भावे ता लय मिलाए, संत का दुखी अद बीच टूटे, संत का दुखी किते काज ना पहुंचे, संत के दुखी को ध्यान परमाइये, संत का दुखी अवजल पाइये, संत का दुखी अंतर ते थोथा, ज्यों सास बना मृत की लोथा, संत के दुखी की जड़ किशनाए, आपन बीज आपे ही खाए, संत के दुखी को अवन रखन हार, नान संत पावे ता ले उबार, संत का दुखी ओम बिल्लाए, ज्यों जल बिहून मछली त्रिवड़ाए, संत का दुखी भूखा नहीं राजे, ज्यों पाव की तन नहीं त्रापे, संत का दुखी छुटे अकेला, ज्यों बुआड़ तिलके तमाय दुवेला, संत का दुखी धर्म ते रहत, संत का दुखी सदम दया कहत, किरत निंद का तुरी पै नानक जो तिस पावे सोई दिया, संत का दुखी बिगड़ रूप होए जाए, संत के दुखी को दरगे मिले सजाए, संत का दुखी सदा सहकाई है, संत का दुखी ना मरे ना जीवाई है, संत के दुखी की पूजना आसा, संत का दुखी उठ चले नरसा, संत के दुख न तिष्ठे कोए, जैसा पावे तैसा कोई होए, पया कीर्तन मिटे कोए, नानक जाने सच्चा सोए, सब कर तिसके ओ करने हार, सदा सदा तिसको नमस्कार, प्राप की उस्तद करो दिन रात, हित आवो साच करा, सब जिवरते तिसका किया, जैसा करे तैसा को थिया, अपना खेल आप करने हार, दूसर कौन कहे विचार, जिसनु कृपा करे तिस आपन नाम दे, बड़भागी नान जन से श्लोक, तजो स्याण सुरजनो सिमरो हर हर राय, एक आसर मन रखो नानक दू भरम पो जाए, अष्टपदी मानुख की टेक वृथि सब जान, देवन को एक भगवान, जिस कह दिए रहे अगाए, बो नतिस ना लागे आए, मारे राखे को आ, मानुख के जनाई आ, तिसका कुंभू सुखोए, तिसका नाम राखंड परोए, सिमर सिमर सिमर प्रभ सोए, नानक बिघन न लागे कोए, उस्तत मन में करन अंकार, करमन मेरे सत विहार, निर्मल रसना अमृत पियो, सदा सोहेला कर ले जियो, नैनो भेग ठाकर का रंग, सात संग बिनसे सब संग, चरण चलो मार गोबिंद, मिटे पाप जपिए अरबिंद, कर हर कर्म सरण हर कथा, हर दर गए नानक उजल मथा, बड़भागी ते जन जगमाए, सदार के गंगाए, राम नाम जो करे विचार, से तनवंत गनी संसार, मंत्र मुख बोले हर मुखी, सदा सदा जानो ते सुखी, एको एक एक पछाने, तुत की ओ सो जी जाने, नाम संग जिसका मन मान्या, नान तिने निरंजन जानिया, गुर प्रसाद अपने सुझे तिसकी जानो, तिसना मुझे साध संग, हर हर जिसका है सर्व रोग ते हर जन रहत, आन दिन कीर्तन केवल वख्यान, ग्रस्त में सोई निर्वाण, एक ऊपर जे जन की आसा, तिसकी कटिये जमकी फासा, पार ब्रह्म की जिस मन भूख, नानक तिसे न लागे दू, जिसको अर पर मन चितावे, सो संत सोहेला नहीं डुलावे, जिस प्रभ अपना कृपा करे, सो सेवक को किसे डरे, जैसा सात ऐसा दिष्टाया, अपने कार्य में आप समाया, सोधत सोधत सोधत सिजिया, गुर प्रसाद तब सब उजिया, जब देखो तब सब किस मूल, नानक सो सुखम सोई स्थूल, न किस जन्मे न किस मरे, आपन चलते आप ही करे, आवन जावन दृष्ट आन दृष्ट, आज्ञाकारी धारी सब शिष्य आपे, आप सगल में आप अन जुगत रजता प्यो था, व्यवनाशी नाई किस कर्ण धारण धारियो, ब्रह्मंड अलख पे पुर प्रताप, आप जपायत नानक जाप, जिन पर जाता सो शोभा बंद, सगल संसार उदरे तिन मंद, प्रभु के सेवक सगल उदाहरण, प्रभु के सेवक दूब सारण, आपे मेल है कृपाल, गुर का सब जपै निहाल, उनकी सेवा सोई लागे, जिसनु कृपा करे बड़भागे, नाम जपत पावे विश्राम, नानक तिन पर को उत्तम करमान, जो कुछ करे सो प्रभु कै रंग, सदा सदा बसे हर संग, चाहे सुभाय होवे सोए, करने आर पछाने सोए, प्रका किया जन्म ही लगाना, जैसा सा तैसा दिष्टाना, जिस दे उपजे तिसमाए समाए, सुख निधान उनु बनाए, आपसको अवदीनो मान, नान प्रभजन एको जान, श्लोक सर्वकला भरभूर प्रभ, बिरथा जन हार, जाके सिमरन उदरी है, नानक तिस बलिहार, अष्टपदी
ਸੂਟੀ ਕੰਨ ਨਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤਿਸਤੇ ਬਿਰਤਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਰਜਾਵ ਅਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੁ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਿਸਮਿਨ ਨਾਈ ਤੇਰੇ ਕਿਛ ਕਾਮ ਗਤ ਨਾਨਕ ਜਪ ਏ ਕਰ ਨਾਮ ਰੂਹ ਬੰਦ ਹੋਏ ਨਾਈ ਮੋਏ ਪ੍ਰਭ ਕੀ ਜੋਤ ਸਿਲ ਕੜ ਸੋਏ ਤਨਵੰਤਾ ਹੋਏ ਕਿਆ ਕੋ ਗਰਬੇ ਜਾਂ ਸਭ ਕੁਛ ਤਿਸਕਾ ਦੀਆ ਦਰਬੈ ਹੱਥ ਸੂਰਾ ਜੇ ਕਹੂ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਬੈ ਦਾਤਾਰ ਤਿਸ ਦੇਣ ਹਾਰ ਜਾਣੇ ਗਵਾਰ ਜਿਸ ਗੁਰਪ੍ਰਸਾਦ ਟੁੱਟਿਆ ਰੋਗ ਨਾਨਕ ਸੋ ਜਨ ਸਦਾ ਰੋਗ ਜਿਉਂ ਮੰਦਰ ਕੋ ਥਾਮੇ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਣ ਜਿਉਂ ਪਾਖਾਣ ਨਾਵ ਚੜ੍ਹਦ ਰਹੇ ਪ੍ਰਾਣੀ ਗੁਰ ਚੜ੍ਹਨ ਲਗਤ ਨਿਸਤਰੇ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾਂ ਉਧਿਆਨ ਮੇ ਮਾਰਗ ਪਾਵੇ ਤਿਉਂ ਸਾਧੂ ਸੰਗਲ ਜੋਤ ਪ੍ਰਟਾਵੇ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਅਰ ਲੋਚਾ ਭੂਰ ਮਨ ਮੂਰ ਕਾਹੇ ਮਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਧੁੰਦ ਜਿਸਧਾਰ ਜੋਸ਼ ਕਰੇ ਸੋਈ ਸੁਖਮਾਨ ਭੂਲਾ ਕਾਹੇ ਫਿਰੇ ਜਾਣ ਕੌਣ ਬਜਤਾਈ ਤੇਰੇ ਸੰਗ ਲਪਟ ਰਿਓ ਰਸ ਲੋਭੀ ਬਤੰਗ ਰਾਮ ਨਾਮ ਜਬਿਰ ਦੇ ਮਾਏ ਨਾਨਕ ਪਤਸੇ ਤੀ ਕਰ ਜਾਏ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਦਨ ਗਰਪਾਇਆ ਤਜ ਮਾਨ ਲਿਓ ਮਨ ਮੋਹਲ ਰਾਮ ਨਾਮ ਹਿਰਦੇ ਮੈਂ ਧੋਲ ਲਾਦ ਕੇ ਸੰਦਨ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕੇ ਸਭ ਕੋਇ ਮੁਖੋ ਜਲਰ ਨਰ ਗੈ ਸੋਏ ਹੇ ਓ ਪਾਰ ਬਿਰਲਾ ਵਪਾਰੇ ਨਾਨਕ ਤਾਂ ਕੇ ਸਤਮਲਿਆਰੇ ਚੰਨ ਸਾਧ ਕੇ ਧੋਏ ਧੋਏ ਪੀਓ ਅਰਬ ਸਾਧ ਗੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਅਰ ਕੀਰਤਨ ਗਾਏ ਅਨਕ ਬਿਘਨ ਤੇ ਸਾਧੂ ਰਾਕੇ ਅਰ ਗੁਣ ਗਾਏ ਅੰਮ੍ਰਿਤ ਰਸ ਚਾਕੇ ਗਏ ਉਠ ਗਈ ਸੰਧਿਆ ਦਰਾਇਆ ਸਭ ਸੁਖ ਨਾਨਕ ਤੇ ਪਾਇਆ ਮ੍ਰਿਤ ਕੋ ਜੀ ਵਾਲਣ ਹਾਰ ਭੁੱਖੇ ਕੋ ਦੇਵ ਤੇ ਆਧਾਰ ਸਭ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪਰਮ ਲਿਖੇ ਕਾਲ ਲਹਿਣਾ ਪਾਏ ਸਭ ਕੇ ਤਿਸਕਾਓ ਕਰਨੇ ਜੋ ਤਿਸ ਮਿੰਦੂ ਸਰ ਹੋ ਅਨ ਹੋ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਨਿਰਮਲ ਏ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਦੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਜਨ ਆਵੇ ਅਰ ਪਰਚੀਤ ਭਗਤ ਭਗਤ ਸੁਣੇ ਤੇ ਲੋਏ ਜਾ ਕੇ ਹਿਰਦੇ ਕੋ ਏ ਸੱਚ ਕਰਨੀ ਸੱਚਾ ਕੀ ਰਹਿ ਸੱਚ ਹਿਰਦੇ ਸਤਮੁਖ ਹੈ ਸਾਚਾ ਦਿਸ ਸਾਚਾ ਕਾ ਸਾਚੀ ਸਾਚੀ ਦੇ ਸਾਚਾ ਆਕਾਰ ਸਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸਤ ਸਮਾਤਾ ਸ਼ਲੋਕ ਰੂਪ ਨਾ ਰੇਖ ਨਾ ਰੰਗ ਕਿਸ ਦ੍ਰਗੁਣ ਤੇ ਪ੍ਰਭਿੰਨ ਤਿਸੇ ਬੁਝਾਏ ਨਾਨਕ ਜੇ ਸੋਵੇ ਸੋ ਪ੍ਰਸੰਨ ਅਸ਼ਪਦੀ ਅਵਨਾਸੀ ਬ੍ਰਹਮਨ ਮੈਂ ਰਾਗ ਮਾਨੂ ਕੀ ਤੂੰ ਪ੍ਰੀਤ ਆਗ ਤਿਸ ਤੇ ਪਰੇ ਨਾਏ ਕਿਸ ਕੋਏ ਸਰਵ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗੈਰ ਗੰਭੀਰ ਗਹੀਰ ਸਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ਨ ਸਾਧ ਤੇਰੇ ਕੀ ਚੜ੍ਹਨੀ ਪਾਓ ਨਾਨਕ ਕੈ ਮਨ ਏ ਅਰਨਾਓ ਮਨਸਾ ਪੂਰਨ ਸੜਨਾ ਜੋਗ ਜੋ ਕਿਰਪਾਇਆ ਸੋਈ ਹੋ ਹਨ ਭਣ ਜਾ ਕਾ ਨੇਤਰ ਭੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਨੰਦ ਰੂਪ ਮੰਗਲ ਸਦ ਜਾ ਕੇ ਸਰਬ ਥੋਕ ਸਨੇਹ ਕਰਤਾ ਕੇ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਿਸਤ ਮੈਂ ਭੋਗੀ ਤਿਆਏ ਤਿਆਏ ਭਗਤਾਂ ਸੁਖ ਪਾਇਆ ਨਾਨ ਤਿਸ ਪੁਰਖ ਆਕੇ ਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾਏ ਸਗਲ ਦੇਵ ਹਾਰੇ ਅਵਗਾਏ ਪਿਤਾ ਕਾ ਜਨਮ ਖਜਾਨੇ ਭੂਤ ਸਗਲ ਪੁਰੋਈ ਆਪਣੇ ਸੂਤ ਸਮਾਤ ਗਿਆਨ ਧਿਆਨ ਜਿੰਦੇ ਜਨ ਦਾਸ ਨਾਮ ਧਿਆਵੇ ਸੇ ਤੈ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੇ ਫਿਰੇ ਆਵੇ ਜਾਏ ਊਚ ਨੀ ਤਿਸਕੇ ਅਸਥਾਨ ਜੈ ਸਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਕ ਰੇ ਕਰੰਗ ਨਾਨਾ ਮਿਤਕੀ ਨੋ ਵਿਸਤਾਰ ਪ੍ਰਭ ਅਵਨਾਸੀ ਏਕ ਅੰਕਾਰ ਨਾਨਾ ਚਲਤ ਕਰੇ ਕਿਨਮਾਏ ਪੂਰੇ ਓ ਪੂਰਨ ਸਭ ਟਾਏ ਨਾਨਾ ਮਿਤ ਕਰਮੰਤ ਬਣਾਈ ਆਪਣੀ ਕੀਮਤ ਆਪੇ ਪਾਏ ਸਭ ਕਰ ਦਿਸਕੇ ਸਭ ਦਿਸਕੇ ਠਾਓ ਜਬ ਜਬ ਜੀਵੇ ਨਾਨਕ ਹਰ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣ ਗਿਆਨ ਧਿਆਨ ਨਾਮ ਕੇ ਧਾਰੇ ਗਾਸ ਪਤਾਲ ਨਾਮ ਕੇ ਧਾਰੇ ਸਗਲ ਅਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨ ਗਦ ਪਾਏ
ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾ ਇਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਾਦ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਕਾਸ਼ ਉਦਾਏ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਏ ਸਤ ਵਚਨ ਸਾਧ ਉਪਦੇ ਸਤੇ ਅੰਜਾ ਕੈ ਹਿਰਦੈ ਪਵੇ ਸਤ ਨਿਰਦ ਬੂਝੇ ਜੇ ਕੋਏ ਨਾਮ ਜਪਤ ਦਾ ਕੀ ਗਤ ਹੋਏ ਆਪ ਸੰਤ ਕੀ ਅਸਤ ਸਤ ਆਪੇ ਜਾਣੇ ਆਪਣੀ ਮਿਹਤ ਗਤ ਜਿਸਕੇ ਸਿਰਸੋ ਕਰਨੇ ਆਰ ਅਵਰਨ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀ ਆ ਨਾਨ ਜੋ ਤਿਸ ਭਾਵੈ ਸੋ ਵਰਤੀ ਆ ਵਿਸਮਨ ਵਿਸਮੈ ਵਿਸਮਾ ਜਿਨ ਬੂਝਿਆ ਤਿਸਾਇਆ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ ਉਹਦਾ ਤੇ ਦੁ ਕਾਟ ਨਾਰ ਜਾ ਕੇ ਸੰਗ ਧਰੇ ਸੰਸਾਰ ਜਨ ਕਾ ਸੇਵਕ ਸੋਬੜ ਭਾਗੀ ਜਨ ਕੇ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨ ਬਲ ਪਾਵੇ ਸ਼ਲੋਕ ਆਦਿ ਸਤਜੁਗ ਆਦਿ ਸਚ ਮੈਂ ਸਚ ਨਾਨਕ ਹੋਸੀ ਭੈ ਸਚ ਅਸ਼ਪਦੀ ਚਰਨ ਸਤ ਸਤ ਪ੍ਰਸਨਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਕਣਾਰ ਨਾਮ ਸਤ ਸਤ ਧਿਆਵਣਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਭ ਸਤ ਸਤ ਪ੍ਰਭ ਵਕਤਾ ਸੁਰਤ ਸਤ ਸਤ ਚਤ ਸੁਨਤਾ ਬੂਝਨਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਣ ਤਿਲ ਮੂੜ ਵਿਛਾਨਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਤਤ ਗਿਆਨ ਤਿਸ ਮਨ ਪਲਟਾਇਆ ਪੈ ਤੇ ਨਿਰਭਉ ਏ ਬਸਾਨਾ ਜਿਸ ਤੇ ਉਪਜਾ ਤਿਸ ਮਾਏ ਸਮਾਨਾ ਵਸਤ ਮਾਏ ਲੈ ਵਸਤ ਕਢਾਏ ਤਾਂ ਕੋ ਭਿੰਨ ਨਾ ਕਹਿਣਾ ਜਾਏ ਬੂਝੇ ਬੂਝਣਾਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਕੈ ਮਨ ਪ੍ਰਤੀ ਠਾਕਰ ਕੇ ਸੇਵਕ ਕੀ ਨਿਰਮਲੀ ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਣਾਰਾ ਸੇਵਕ ਕੀ ਰਾਕੇ ਨੰਕਾਰਾ ਸੋ ਸੇਵਕ ਜਿਸ ਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਾਹ ਸਮਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰਬਰ ਰਾਖੇ ਆਪਣੇ ਦਾਸ ਕੁਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਾਤ ਰਾਖੇ ਤਾਂ ਕੀ ਖਦਮਤ ਕੋ ਨਲਾਕੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈਦਿਸ ਪਲਟਾਇਆ ਨਿੱਕੀ ਕੀਰੀ ਮੈਂ ਕੜ ਰਾਖੇ ਭਸਮ ਕਰੇ ਲਸ਼ਕਰ ਕੋਲ ਲਾਕੇ ਜਿਸ ਕਾ ਸਾਸ ਨਾ ਕੱਢਦੇ ਆਪ ਦਾ ਕੋ ਰਾਖ ਦੇ ਕਰਾਤ ਮਾਨ ਜਤਨ ਕਰਤ ਬਹੁ ਭਾਤ ਦਿਸਕੇ ਕਰਤਾ ਬਿਰਥੇ ਜਾਤ ਮਾਰੇ ਨਾ ਰਾਖੇ ਅਵਨ ਕੋਏ ਸਭ ਜੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਬ ਨਾਨਕ ਪ੍ਰਭਲ ਖੁਰਡਾਣੀ ਬਾਰੰਬਾਰ ਬਾਰ ਜਪੀਐ ਪੀਐਮ ਤੇ ਮੰਤੰਤਰ ਪੀਐ ਨਾਮ ਰਤਨ ਜਨ ਗੁਰਮੁਖ ਪਾਇਆ ਦਿਸਕੇ ਜਬ ਨਾਏ ਨਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਾ ਸੰਗ ਨਾਮ ਰਾਜੋ ਜਮ ਤਿਪਤਾਨੇ ਮੰਤਨ ਨਾਮੇ ਨਾਮ ਸੁਮਾਨੇ ਉਠਤ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੇ ਸਦਕਾਮ ਬੋਲੋ ਜਸ ਜੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤ ਆਤਮ ਕੇ ਚਾਹੇ ਪ੍ਰਭ ਆਪਣੇ ਸੋ ਰਹੇ ਸਮਾਜ ਜੋ ਆਓ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਹਿ ਏਕ ਨ ਜਾਣੋ ਆੜ ਪੈਰ ਪ੍ਰਭ ਸੇ ਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨਕੀ ਹੋਟਲੇ ਮਨ ਤਨੇ ਆਪਣਾ ਤਿਨ ਜਾਂਦੇ ਜਿਨ ਜਾਣੇ ਆਪਣਾ ਪ੍ਰਭੂ ਬਚਾਦਾ ਸੋ ਸਨ ਸਰਬ ਤੋਂ ਕਾ ਦਾਤਾ ਤਿਸਕੀ ਸਰਨ ਸਰਸ ਗਾਵੇ ਤਿਸਕੇ ਦਰਸ ਭਾ ਮਿਟਾਵੇ ਅਵਰ ਸਿਆਣ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾ ਗਾਵਨ ਜਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਤ ਪੈਰਾ ਸ਼ਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੈ ਸੰਗ ਸਹਿ ਉਦਰੇ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਪਰੰ ਕਰੇ ਬ੍ਰਿਤਪਾਲ ਸੇਵਕੋ ਗੁਰਸਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰ ਨਾਮ ਚਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਆਟੇ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖਾ ਹਲਦ ਪਲ ਸੁਮਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੇ ਗੁਰ ਕੇ ਗ੍ਰਹਿ ਸੇਵ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰਕਸ ਨਾਮ ਜਨਾਵੇ ਹਰ ਨਾਮ ਹਿਰਦੇ ਸਭ ਧਿਆਵੇ ਮਨ ਵਿੱਚ ਸਤਿਗੁਰੂ ਕੇ ਪਾਸ ਤੇ ਸੇਵਕ ਕੇ ਕਾਰਜ ਰਾ ਸੇਵਾ ਕਰਤ ਹੋਏ ਨੇ ਕਾਮੀ ਦਿਸਕੋ ਹੋਤ ਪ੍ਰਾਪ ਸੁਆਮੀ ਆਪਣੀ ਕਿਰਪਾ ਜੇ ਸਾਬ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲ ਮਤਲੇ ਬੀਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜੀ ਹਿਰਦੇ ਹਰ ਨਾਉ ਅਨਕਬਾਰ ਗੁਰ ਕੋ ਮਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆੜ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨਮੈ ਪਾਰ ਬ੍ਰਹਮੇ ਕੈ ਆਪ ਨੇ ਕਿਛ ਭਰਮ
ਸਹਿ ਸਿਆਣ ਬੁਲੇ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਏ ਸਵਨ ਦਰਸ਼ਨ ਪੇਕਤ ਬਨੀਤ ਪਰਸਤ ਚਰਨ ਗਾਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰ ਗਏ ਗਵੇ ਸੁਨ ਕਰ ਬਚਨ ਕਰਨ ਗਾਨੇ ਮਨ ਸੰਤੋਖ ਆਤਮਪਤੀਆਂ ਨੇ ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦੇਸ਼ ਪੇਕੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੇ ਤਿਸ ਲੈ ਮਿਲਾਏ ਜੇ ਪਾਏ ਕੁਸਤ ਤਨੇਕ ਸਤਿਪੁਰਖ ਪੂਰਨ ਵਿਵੇਕ ਕਾਮ ਬੋਲ ਨ ਪਹੁੰਚਿਤ ਪ੍ਰਾਣੀ ਕਾਮ ਗੋਚਰ ਪਰਮ ਨਿਰਵਾਨੀ ਨਿਰਾ ਨਿਰਵੈ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੇ ਚਣਕ ਮਨ ਹਿਰਦੇ ਸਿਮਰੇ ਸਤ ਬਲਿਹਾਰੀ ਸਤਿਗੁਰੇ ਆਪਣੇ ਨਾਲ ਜਿਸ ਪ੍ਰਸਾਦੇ ਸਪ੍ਰਭ ਜਪਨੇ ਉਹ ਹਰ ਰਸ ਪਾਵੇ ਜਨ ਕੋਹੇ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਉਸ ਪੁਰ ਕਾ ਨਾ ਹੀ ਕਦੇ ਵਿਨਾਸ ਜਾ ਕੇ ਮਨ ਪਲਟੇ ਗੁੰਧਾ ਸਾਠ ਪੈਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਉਦੇ ਮੋਹ ਮਾਇਆ ਕੇ ਸੰਗ ਨ ਲੇ ਮਨ ਮੈਂ ਰਾਖੇ ਆਰ ਰੇ ਕੰਧਕਾਰ ਦੀਪ ਪ੍ਰਗਾਸੇ ਨਾਨ ਭਰਮ ਮੋਹ ਦੁਖ ਤੇ ਨਾਸੇ ਤਰਤ ਮਾਏ ਠਾਣ ਵਰਤਾਏ ਅੰਨ ਭਿਆ ਦੁਖ ਨਾਠੇ ਭਾਏ ਜਨ ਮਨ ਕੇ ਮਿਟੇ ਦੇਸੇ ਸਾਧੂ ਕੇ ਪੂਰਨ ਉਦੇਸੇ ਭਉ ਚੁਕਾ ਨਿਰਭਉ ਵਸੇ ਸਗਲ ਵਿਆਦ ਮੰਤੇ ਕਹਿ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਭਰਮ ਗਮਨ ਸੁਣ ਨਾਨਕ ਹਰ ਹਰ ਜਸ ਸਰਵਣ ਨਿਰਗੁਣ ਆਪ ਸਰਗੁਣ ਵੀ ਹੋਈ ਕਲਾ ਧਾਰ ਜਿਨ ਸਗਲੀ ਮੋਏ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾ ਹੀ ਕੋਏ ਸਰਵ ਨਿਰੰਤਰ ਏਕੋ ਸੋਏ ਓਤ ਬੋਧ ਰਵਿਆ ਰੂਪ ਰੰਗ ਭੈ ਪ੍ਰਗਾ ਸਾਧ ਕੇ ਸੰਗ ਰਚ ਰਚਨਾ ਆਪਣੀ ਗਲ ਧਾਰੀ ਅਨਕ ਭਾਰ ਨਾਨਕ ਬਲਿਹਾਰੀ ਸ਼ਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕੁਮਾਵਨਾ ਨਾਨਕ ਏਤ ਅਨੁਸਾਰ ਅਸ਼ਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰਨ ਨਾਮ ਉਧਾਰ ਔਰ ਭਾਵ ਸਮੀਤ ਵਿਸਾਰੋ ਚੰਡ ਕਮਲ ਮੈਂ ਉਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਾਓ ਨਾਮ ਅਰਬਾਤੇ ਤਨ ਸੰਚੋ ਹੋ ਵੋ ਭਗਵੰਤ ਸੰਤ ਜਨਾ ਕਾ ਨਿਰਵਣ ਮੰਤ ਏਕ ਆਸ ਰਾਖੋ ਮਨ ਮਾਏ ਸਰਵ ਰੋਗ ਨਾਨ ਮਿਟ ਜਾਏ ਜਿਸ ਧਨ ਕੋ ਚਾਰ ਕੁੰਟੁਰ ਧਾਵੇ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਸੁਖੋ ਨਿਤ ਬਾਛੇ ਮੀਰ ਸੋ ਸੁਖ ਸਾਧੂ ਸੰਗ ਭਰੀਰ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਬਜ ਹਰ ਕੀ ਸਰਨੀ ਹਨ ਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਾਰੇ ਔਖਦ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰ ਗਏ ਪ੍ਰਵਾਨ ਮਨ ਪ੍ਰਬੁੱਧ ਹਰ ਕੇ ਨਾਇ ਦੈ ਦਿਸ ਧਾਵ ਤੇ ਆਵੇ ਟਾਏ ਤਾਂ ਕੋ ਬਿਘਨ ਨ ਲਾਗੇ ਕੋਏ ਜਾ ਕੇ ਹਿਰਦੇ ਉਸੇ ਹਰ ਸੋਏ ਕਲਤਾ ਦੀ ਠਾਂਡਾ ਨਾਉ ਸਿਮਨ ਸਿਮਨ ਸਦਾ ਸੁਖ ਪਾਓ ਪਾਉ ਵਿਨਸੇ ਪੂਰਨ ਹੋਏ ਆਸ ਭਾਇਆ ਭਗਤ ਭਾਏ ਆਤਮ ਪ੍ਰਗਾਸ ਤਿਤ ਕਰ ਜਾਏ ਵਸੇ ਅਵਨਾਸੀ ਕਉ ਨਾਨਕ ਕਾਟੀ ਜੰਪਾਸੀ ਤਤ ਵਿਚਾਰ ਗਏ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾ ਗਵਨ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਹੇ ਹੋ ਰਤਨ ਜਨਮ ਕਾਵੇ ਉਧਾਰ ਹਰ ਸਿਮਨ ਪ੍ਰਾਣ ਆਧਾਰ ਹਨ ਕੋ ਭਾਵਨ ਛੁਟਨਾ ਹਾਰੇ ਸਿਮਨ ਸਾਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵਾਂਛਿਤ ਨਾਨ ਬਲ ਪਾਏ ਸੰਗਨ ਚਾਲ ਤੇਰੇ ਧਨਾ ਤੂੰ ਗਿਆ ਲੁਟਾਵੇ ਮੂਰਖ ਮਨਾ ਸੁਤ ਮੀਤ ਕੁਟੰਬ ਹਰਮਨਤਾ ਇੰਤੇ ਕਹੋ ਤੁਮ ਕਵਨ ਸੁਨਾਤਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰਾ ਸਸਤੀ ਰਥ ਸਵਾਰੀ ਝੂਠਾ ਰੰਮ ਝੂਠ ਵਿਚਾਰੀ ਜਨ ਜਨ ਦੀਏ ਤਿਸ ਬੁਝੇ ਨਾ ਬਗਾਨਾ ਨਾਮ ਸਾ ਨਾਨ ਪਛਤਾਨਾ ਗੁਰ ਕੀ ਮਾਤੂ ਲੈ ਆਨੇ ਭਗਤ ਬਿਨਾ ਮੋਟੂ ਬੇਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਣ ਹੋਏ ਤੁਮਾਰੋ ਚੀਜ ਚਰਨ ਕਮਲ ਰੱਖੋ ਮਨ ਮਾਹੇ ਜਨਮ ਜਨਮ ਕੇ ਕਿਲ ਬਗ ਜਾਏ ਆਪ ਜਪੋ ਅਬਰਾ ਨਾਮ ਜਪਾਵੋ ਸੁੰਦ ਕੈਦ ਰਹਿਤ ਕਦ ਪਾਵੋ ਸਾਰ ਬੂਤ ਸਤਾਰ ਕੋ ਨਾਮ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵ ਤੇਰੀ ਉਤਰ ਸਮੈਲ ਬਿਨ ਸਜਾਏ ਓਮੇ ਵਿਕ ਪੈਲ ਹੋਏ ਚਿੰਦ ਵਸੈਸ ਕੁਨਾਲ ਸਾਸ ਗ੍ਰਾਸਾ ਨਾਮ ਸੰਭਾਲ ਛਾੜ ਸਿਆਨ ਵਸਗਲੀ ਮਨਾ ਸਾਸ ਸੰਗ ਪਾਵੇ ਸਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਆਂ ਸੁਖ ਦਰਗਹਿ ਜੈਕਾਰ ਸਰਵ ਨਿਰੰਤਰ ਏਕੋ ਦੇ ਕਉ ਨਾਨਕ ਜਾ ਕੇ ਮਸਤਕ ਲੇਖ ਏਕੋ ਜਾਪੇ ਏਕੋ ਸਲਾਏ ਏਕ ਸਿਮਰੇ ਏਕੋ ਮਨ ਆਏ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਵ ਏਕ ਭਗਵੰਤ ਏਕੋ ਏਕ ਕਰਾ ਪੂਰਨ ਪੂਰਿਓ ਪ੍ਰਭਿਆ ਵਨਗ ਵਿਸਤਾਰ ਏਕ ਤੇ ਭੈ ਏਕ ਰਾਤ ਪ੍ਰਾਸ਼ਤ ਗਏ ਮੰਤਨ ਅੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਏਕ ਜਾਤਾ ਸ਼ਲੋਕ ਬਿਰਤ ਬਿਰਤ ਪ੍ਰਭ ਆਇਆ ਪਰਿਆ ਤੋ ਚਰਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਪਦੀ ਜਾਚਕ ਜਨ ਜਾਚੇ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਮੰਮੇ ਸਰਦਾ ਪੂਰ ਸਾਸ ਦਾ ਪ੍ਰਭ ਕੇ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਧਿਆਵੋ
ਚਰਨ ਕਮਲ ਸਿਉਂ ਲਾਗੇ ਪ੍ਰੀਤ ਭਗਤ ਰੋ ਪ੍ਰਭ ਕੀ ਨਤਨੀ ਦੇ ਕੋਟ ਇੱਕ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਾਂ ਸੁਖੋਏ ਅਰਸ ਪਾਵੇ ਬਿਰਲਾ ਕੋਏ ਜਿਨ ਚਾਗਿਆ ਸੇ ਜੰਤਰ ਦਾਨੇ ਪੂਰਨ ਪੁਰਖ ਨੇ ਡੋਲਾ ਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧ ਕੇ ਸੰਗ ਪਰੇ ਸ਼ਰਨਾਨ ਸਭ ਤਿਆਗ ਅੰਤਰ ਪ੍ਰਗਾਸ ਅੰਦਰ ਲਵਲਾਗ ਬੜਪਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਤੇ ਸਗੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮੰਤਰੀ ਜਨ ਕੋ ਪ੍ਰਭੋ ਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਖ ਜਨ ਪਿਆ ਜਨ ਮਨ ਦੋ ਉਪਰੰ ਗਿਆ ਇਸ਼ਪੁਨੀ ਸਦਾ ਸਭ ਪੂਰੀ ਰਵ ਰਿਹਾ ਸਤਸੰਗ ਹਜ਼ੂਰੀ ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਘਾਲ ਨਾ ਪਾਨੇ ਸੋ ਕਿਉਂ ਵਿਸਰੇ ਜੇ ਕੀ ਆ ਜਾਣੇ ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਸੋ ਕਿਉਂ ਵਿਸਰੇ ਜੇ ਅਗਨ ਮੇਰਾ ਕੇ ਗੁਰ ਪ੍ਰਸਾਦ ਗੋਬਿੰਦ ਲਾਲਾ ਕੇ ਸੋ ਕਿਉਂ ਵਿਸਰੇ ਜੇ ਬਿਕਤੇ ਕਾਂਡੇ ਜਨਮ ਜਨਮ ਕਾ ਟੁੱਟਾ ਕਾਂਡੇ ਗੁਰਪੂਰੇ ਤਦੇ ਬੁਝਾਇਆ ਪ੍ਰਭ ਆਪਣਾ ਨਾਮ ਜਨ ਧਿਆਇਆ ਸਾਜਨ ਸੰਤ ਕਰੋਇਓ ਕਾਮ ਆਨ ਤਿਆ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਆਪ ਰਹਿ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨੋ ਸੀ ਸਾਰ ਸਰਵ ਕਲਿਆਣ ਸੁਖ ਨਿਤ ਨਾਮ ਬੁੱਢ ਜਾਤ ਪਾਏ ਵਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁੰਤਾ ਸੁਭ ਜੀ ਪ੍ਰੀਤ ਪ੍ਰੇਮ ਰਚਾਓ ਮੰਤਨ ਅੰਤਰੇ ਸੁਆਓ ਨੇਤਰੋ ਪੇਖ ਦਰਸਕੋ ਏ ਮਨ ਵਿਕਸੇ ਸਾਧ ਚੰਨ ਧੋਏ ਭਗਤ ਜਨਾ ਕਹਿ ਮੰਤਨ ਰੰਗ ਬਿਰਲਾ ਕੋ ਉਪਾਵੇ ਸੰਗ ਏਕ ਬਸਦੀ ਜਕਰ ਮੈਂ ਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭ ਬਖਸ਼ਾਨੰਦ ਦੀਨ ਦਿਆਲ ਭਗਤ ਚਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਵ ਘਟਾ ਕਰਤ ਪ੍ਰਿਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋ ਹੋਏ ਪੁਨੀਤ ਭਗਤ ਪਾਏ ਲਾਵੇ ਮਨੀ ਥਮ ਨਿਰਗੁਣ ਆਰ ਨੀਚ ਜਾਣ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਵ ਕੁੰਡ ਮੁਕਤ ਮੋਖ ਪਾਏ ਕਿਨਮ ਕਰਕੇ ਗੁੰਗਾਏ ਅਨਕਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀ ਦਰਸਨਾ ਜਪਤੀ ਹਰਾ ਨੀਤ ਭਲੀ ਸੁਕਾਣੀ ਸੋਭਾ ਧਨਵੰਤ ਦੇਵ ਸੇ ਪੂਰਨ ਗੁਰਮੰਦ ਸਾਧ ਸੰਗ ਪ੍ਰਭ ਦੇਵ ਨਿਵਾਸ ਸਰਵ ਸੂਖ ਨਾਨਕ ਪ੍ਰਕਾਸ਼ਪਰੀ ਸਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਫਿਰ ਜਾਪ ਅਸ਼ਪਰੀ ਜਮ ਆਕਾਰ ਏ ਕਿਸ਼ਨਾ ਨਿਸ਼ਟੇਤਾ ਪਾਪ ਹੁਣ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾ ਤਮ ਬੈਰ ਵਿਰੋਧ ਕੇ ਸੰਗ ਕਮਾਲ ਜਬ ਇਸਕਾ ਵਰਨ ਚੇਰ ਨਾ ਜਾਪਤ ਤਬ ਹਰਕ ਸੋ ਕੋ ਕਿਸੇ ਵਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਮੋ ਕਾਕ ਸੋਵਤ ਭਰਮ ਆਪਨ ਖੇਲ ਆਵਰ ਤੀਜਾ ਨਾਨਕ ਕਰਨੇ ਹਾਰਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਖ ਕੋ ਕਿਸ ਕੋ ਗਰੀ ਜਬ ਇਕ ਹਰ ਕੰਮ ਭਾਰ ਤਮ ਨਰ ਸੁਰ ਕੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਹਿ ਸਖਤ ਕਹੋ ਕਦਰਾਏ ਜਬ ਆਪਹਿ ਆਪ ਆਪਣੀ ਜੋਤ ਧਰੇ ਤਬ ਕਵਨ ਨਿਰਾਲ ਕਵਨ ਕਦ ਡਰੇ ਆਪਨ ਚਲਦੇ ਆਪ ਕਰਨੇ ਹਾਰ ਨਾਨਕ ਠਾਕਰ ਕੰਮ ਭਾਰ ਅਵਨਾਸੀ ਸੁਖਿਆ ਆਪਣੇ ਆਸਨ ਤੈ ਜਨਮ ਮਨ ਕੋ ਕਾਮ ਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸੋਏ ਜਬ ਅਵਗਤ ਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੂਸ ਲੇਖਾ ਜਬ ਨਾਥ ਨਿਰੰਜਨ ਗੋਚਰ ਕਰਦੇ ਤਬ ਕੌਣ ਛੁੱਟੇ ਕੌਣ ਬੰਧਨ ਮਾਧੇ ਆਪਣ ਆਪ ਆਪ ਹੀ ਚਰਚਾ ਨਾਨਕ ਆਪਨ ਰੂਪ ਆਪ ਹੀ ਪਰਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਹਿ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਬਾਨ ਤੈ ਕੌਣ ਕੋ ਮਾਨ ਕੌਣ ਅਭਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਸਿਦਰ ਲਗਤ ਕਹੋ ਕੀਤ ਜੈ ਜੋਤ ਸਰੂਪੀ ਜੋਤ ਸੰਗ ਸਮਾਵੇ ਤੈ ਕਿਸੇ ਭੂਖ ਕਮ ਤ੍ਰਿਪਤਾਵੇ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਗਾ ਨਾ ਸਮਾਜ ਆਪਣੀ ਸੋਭਾ ਆਪਣ ਸੰਗ ਮਨਾਏ ਤਵ ਕਮਨ ਮਾਏ ਬਾਪ ਮਿੱਤਰ ਸੁਧ ਭਾਏ ਜੈ ਸਰਵ ਕਲਾ ਆਪੇ ਪ੍ਰਵੀਨ ਤੈ ਵੇਦਕ ਦੇਵ ਕਾ ਕਉ ਚੀਨ ਜਵ ਆਪਣੇ ਆਪ ਉਧਾਰੇ ਤੋ ਸਗਨ ਵਸਗਨ ਕਹਾਂ ਵਿਚਾਰੇ ਜੈ ਆਪ ਨੂੰ ਚਾਪ ਨਾਪ ਨੇਰਾ ਤੈ ਕੌਣ ਠਾਕਰ ਕੌਣ ਕਹੀਏ ਚੇਰਾ ਵਿਸਮਨ ਵਿਸਮਰੇ ਵਿਸਮਾਤ ਨਾਨਕ ਆਪਣੀ ਗਤ ਜਾਨੋ ਆਪ ਜੈ ਛਲ ਛੇਦ ਭੇਦ ਸਮਾਇਆ ਹੁਆ ਕਿਸੇ ਵਿਆਪਤ ਮਾਇਆ ਆਪ ਕੋ ਆਪੇ ਆਦੇਸ਼ ਤੈ ਗੁਣ ਕਾ ਨਾਹੀ ਪ੍ਰਵੇਸ਼ ਜੈ ਇੱਕ ਇੱਕ ਭਵੰਤਾ ਤੈ ਕੌਣ ਚਿੰਨਕ ਲਾਗੇ ਚਿੰਤਾ ਜੈ ਆਪਨ ਆਪ ਆਪ ਦਿਆਰਾ ਤੈ ਕੌਣ ਕਦੇ ਕੌਣ ਸੁਣੇ ਆਰਾ ਬਹੁ ਬੇਅੰਤ ਉਚਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੈ ਆਪ ਰਚਿਓ ਪ੍ਰਪੰਚਕਾਰ ਤੈ ਗੁਣ ਮੈਂ ਕੀਨੋ ਵਿਸਤਾਰ ਪਾਪੁਨ ਤੈ ਭਈ ਗਾਵਤ ਕਉ ਨਰ ਕੋ ਸੁਰਗ ਪੰਜਾਬਤ ਹਾਲ ਜਾਲ ਮਾਇਆ ਜੰਜਾਲ ਉਮੇ ਮੋਹ ਭਰਮ ਪੈ ਪਾਰ ਦੁਖ ਸੁਖ ਮਾਨ ਅਭਮਾਨ ਅਨਕ ਪ੍ਰਕਾਰ ਕੀ ਹੋ ਖਿਆਨ ਆਪਨ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੋ ਨਾਨਕ ਏਕੈ
ਜੈ ਅਵਗਤ ਭਗਤ ਤੈ ਆਪ ਜੈ ਪਸਰੇ ਪਸਾਰ ਸੰਤ ਪ੍ਰਤਾਪ ਦੋ ਪਾਕ ਆਪੇ ਧਨੀ ਉਨਕੀ ਸੁਭਾ ਉਨੂ ਬਨੀ ਆਪੇ ਕੌਤਕ ਕਰੇ ਨੰਨ ਚੋ ਜਾਪੇ ਰਸ ਭੋਗ ਨਿਰਜੋ ਜਿਸ ਭਾਵੇ ਤਿਸ ਆਪਨ ਨਾ ਲਾਵੇ ਜਿਸ ਭਾਵੇ ਸਗੇਲ ਖਲਾਵੇ ਬੇਸਮਾਰ ਥਾ ਅਗੰਤ ਤੁਲੇ ਜਿਉ ਬਲਾਵੋ ਤਿਉ ਨਾਨਕ ਦਾਸ ਬੋਲੇ ਸ਼ਲੋਕ ਜੀ ਜੰਦ ਕੇ ਠਾਕਰਾ ਆਪੇ ਵਰਤਣ ਹਾਰ ਨਾਨਕੇ ਕੋ ਪਸਰਿਆ ਦੂਜਾ ਗੈ ਦਿਸ਼ਟਾਰ ਅਸ਼ਪਤੀ ਆਪ ਕਦੇ ਆਪ ਸੁਣੇ ਹਾਰ ਆਪੇ ਕਾ ਵਿਸਤਾਰ ਜਾਤਿ ਪਾਵੇ ਤਾਂ ਸਿਸ਼ਟ ਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗ ਪਰੋਏ ਜਾ ਕੋ ਪ੍ਰਭਜੀ ਆਪ ਬਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਸਤਕਾ ਬੇਤਾ ਨਾਨਕ ਸਰਵ ਸ੍ਰੇਸ਼ਟ ਕਾ ਜੇਤਾ ਜੀ ਅੰਦਰ ਸਤਾ ਕੇ ਆ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਕੇ ਤਿਸ ਕੋਇ ਨ ਮਾਰੇ ਸੋ ਮੂੰਹ ਆ ਜਿਸ ਮਨੋ ਵਸਾਰੇ ਦਿਸਦਾ ਜਬਰ ਕਾ ਕੋ ਜਾਏ ਸਤਸਰੇ ਇੱਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਵਾਰ ਜਾਨੂ ਸਾਥ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰ ਹੈ ਦਿਆਲ ਸਭੀ ਉੱਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾ ਮੇਰੇ ਵਿਆਹ ਪ੍ਰਤਪਾਲੇ ਜੀ ਅਨੁਭਵ ਭਾਤ ਜੋ ਜੋ ਰਚਿਓ ਸੋ ਦੇ ਤਿਆਰ ਜਿਸ ਭਾਵੇ ਤਿਸ ਲਏ ਮਿਲਾਏ ਭਗਤ ਕਰੇ ਹਰ ਕੰਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਲ ਲਾਗਾ ਹਰ ਇੱਕ ਨਾਏ ਤਿਸ ਕੀ ਆਸ ਮਿਰਥੀ ਜਾਏ ਸੇਵਕੋ ਸੇਵਾ ਬਣਿਆਏ ਹੁਕਮ ਬੂਝ ਪਰਮ ਬਦਭਾਏ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਅੰਦਰ ਬੂਝੇ ਗੁਰਕੇ ਪੈਰੇ ਲੋਕ ਸੁਗੇ ਪਰ ਲੋਕ ਸੁਹੇਲੇ ਨਾਨਕਾਰ ਪ੍ਰਵਿਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰਮਾਨੰਦ ਆਰਾਮ ਨਾਮ ਦਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਗਾਏ ਸੁਆਓ ਆਠ ਪੈਰ ਪ੍ਰਪੇਖੋ ਨੇਰਾ ਮਿਟੇ ਗਿਆਨ ਬਿਨਸੇ ਅੰਧੇਰਾ ਸੁਨ ਉਪਦੇਸ਼ ਹਿਰਦੇ ਵਸਾਵੋ ਮਨ ਇਸੇ ਨਾਨਕ ਬਲ ਪਾਵੋ ਹਾਲਤ ਬਲ ਦੋਏ ਲੈ ਸੁਆ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੇ ਤੇ ਸਾਜ ਪ੍ਰੀਖਿਆ ਮੰਤਨ ਨਾਮ ਜ ਬੋਲ ਬੁਲਾਏ ਦੁਖ ਦਰਦ ਮਨ ਤੇ ਬੋ ਜਾਏ ਸੱਚ ਵਾਰ ਕਰੋ ਅਪਾਰੀ ਦਰਗਹਿ ਨਿਵੇ ਕੇਵ ਤੁਮਾਰੀ ਏਕਾ ਟੇਕਰ ਕੋ ਮਨ ਮਾਹੇ ਨਾਨਕ ਬੋਰ ਨਾ ਆਵੇ ਜਾਏ ਤਿਸ ਤੇ ਦੂਰ ਗਾਹ ਕੋ ਜਾਏ ਉਬਰੇ ਰਾਖਣ ਹਾਰ ਦਿਆਏ ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਦੇ ਪ੍ਰਾਣੀ ਛੁੱਟੇ ਜਿਸ ਪ੍ਰਭ ਰਾਖਾ ਤਿਸ ਨਾਹੀ ਦੁਖ ਨਾਮ ਜਤ ਮਨੋ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਇ ਨ ਪਹੁੰਚਣ ਹਾਰ ਸਿਰ ਉਬਰ ਠਾਡਾ ਗੁਰਸੂਰਾ ਨਾਨੰਦਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਭੇਖ ਉਦਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਬਲ ਦਰਸ਼ਨ ਸੁੰਦਰ ਰੂਪ ਧਨ ਸੇਵਾ ਸੇਵ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਤ ਨਿਹਾਲ ਤਾਂ ਕਹਿ ਨਿਕਣਾ ਆਵਦ ਕਾ ਆਵਦ ਕਾਲ ਅਮਰ ਭੈ ਅਮਰਾਵਤ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸ਼ਲੋਕ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਪਰੀ ਸੰਤ ਸੰਗ ਅੰਦਰ ਬਰੀਠਾ ਨਾਮ ਪ੍ਰਭੁ ਕਾ ਲਾਗਾ ਮਿੱਠਾ ਸਲ ਸਮਿਗਰੀ ਏਕ ਘਟ ਮਾਹੇ ਅਨਗ੍ਰੰਗ ਨਾਨ ਅਧਿਸ਼ਟਾਏ ਨੁਨ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਸੁਰਾਨ ਸੁਨ ਸਮਾਧ ਅਨੰਦ ਤੈਨਾਤ ਕਹਿ ਨ ਜਾਏ ਚਰਚ ਸਮਾਧ ਤਿੰਨ ਦੇਖਿਆ ਸਜਾਵ ਦਿਖਾਏ ਨਾਨ ਤੇ ਜਨ ਸੋਜੀ ਪਾਏ ਸੋ ਅੰਤਰ ਸੋ ਬਾਰ ਆਨੰਦ ਕੜਕੜ ਵਿਆਪ ਰਿਹਾ ਭਗਵੰਤ ਤਰਨ ਮਾਇਆ ਕਾਸ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਵੇ ਸੰਤਰ ਮਾਏ ਚਾਰ ਕੁੰਡ ਸਮਾਏ ਤਿਸ ਤੇ ਭਿੰਨੇ ਕੋਟਾਓ ਗੁਰ ਪ੍ਰਸਾਦ ਨਾਨ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਜਿਸ ਸਚਿਰ ਸੂਰ ਨਖੱਤਰ ਮੇਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਢੋਲ ਕਬੂਨ ਡੋਲੇ ਸਰਵ ਕਲਾ ਕਰ ਖੇਲੇ ਖੇਲ ਮੋਲ ਨ ਪਾਈਏ ਗੁਣੇ ਅਮੋਲ ਸਰਵ ਜੋਤ ਮੈਂ ਜਗ ਜੋਤ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨਮੈ ਅਵਸਾ ਸੰਜਨਾ ਕਾ ਪੇਖਣ ਸਾਭ ਬ੍ਰਹਮ ਸੰਜਨਾ ਕਾ ਹਿਰਦੇ ਸਭ ਧਰਮ ਸੰਜਨਾ ਸੁਨੇ ਸ਼ੁਭ ਬਚਨ ਸਰਵਿਆਪੀ ਰਾਮ ਸੰਗ ਰਚਨ ਜਨ ਜਾਤਾ ਤਿਸਕੀ ਏ ਰਾਇਤ ਸਤ ਬਚਨ ਸਾਧੂ ਸੁਖੈਤ ਜੋ ਜੋ ਹੋਏ ਸੋਈ ਸੁਖਮਾਨੇ ਕਣਕ ਰਾਵਣ ਹਾਰ ਪ੍ਰਜਾਨੇ ਅੰਤਰ ਵਸੇ ਬਾਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਈ ਆਪ ਸਤ ਕੀਆ ਸਭ ਸਾਧਨ ਤਿਸ ਪ੍ਰਾਂਤੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਵਿਸਤਾਰ ਤਿਸ ਭਾਵੇ ਤਾਂ ਇੱਕ ਓਂਕਾਰ ਅਨਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਕਵਨ ਨਿਕਟ ਕਰਮ ਕਹੀਏ ਦੂਰ ਆਪੇ ਆਵੇ ਆ ਭਰਪੂਰ ਅੰਤਰ ਕਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ
ਸਰਬ ਉਦਿਆ ਵਰਤਾਰਾ ਸਰਬ ਨੈਣ ਆਪੇ ਕਨਾਰਾ ਸਗਲ ਸਮਗਰੀ ਜਾ ਕਾ ਤਨਾ ਆਪਣ ਜਸਾ ਵੀ ਸੁਣਾ ਆਪਣ ਜਾਣੇ ਖੇਲ ਮਨਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕੇ ਮਾਧ ਲਿਪਤ ਹੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ ਆਗਿਆ ਵੇ ਆਗਿਆ ਜਾਏ ਨਾਨਕ ਜਾਪਾ ਵੇ ਤਾਂ ਲੈ ਸਮਾਏ ਇਸਤੇ ਹੋਏ ਸੋਨਾ ਨੀ ਬੁਰਾ ਰੇ ਕਹੋ ਕਿਨੇ ਕਰਾ ਭਲਾ ਕਰਤੂ ਤਾਰ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਜੋਤ ਬੋਧ ਆਪਣ ਸੰਗਰਾਹ ਚ ਤਾਂ ਕੀ ਕਦਮ ਕਈ ਨਾ ਜਾਏ ਦੂਸਰ ਹੋਏ ਤੇ ਸੋਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਜਾਨ ਜੋ ਜਾਣੇ ਤੇ ਸਦਾ ਸੁਖ ਹੋਇਆ ਮਿਲਾਏ ਲੈ ਪਰਸੋਏ ਉਹ ਧਨਵੰਤ ਕੁਲਵੰਤ ਪਦਵੰਤ ਜੀਵਨ ਮੁਕਤ ਸਿਰਦੇ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਗਾਏ ਸੁਆਉ ਜਨ ਕੇ ਸੰਗਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਕ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਗੇ ਉਤਰੇ ਚੰਦ ਆਸ ਨਿਤ ਤਿਆਗੋ ਤਰੰਗ ਸੰਜਨਾ ਗੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਹ ਸੰਗ ਅਗਨ ਸਾਗਰ ਤਰੋ ਹਾਰ ਧਨ ਕੇ ਪਰਲੇ ਉਹ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਮੰਦਰਸ ਪੀਓ ਚਚਤ ਬੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਏ ਆਧਾਰ ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀਕ ਲਾਲੇ ਰਤਨ ਸੁਨਤ ਕੁਮਾਵਤ ਹੋ ਤੋ ਉਧਾਰ ਆਪ ਤਰੇ ਲੋਕਾਂ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਗਾ ਰੰਗ ਜੈ ਜੈ ਸ਼ਬਦ ਨਾਦ ਵਾਜੇ ਸੁਨ ਸੁਨ ਅਨੰਦ ਕਰੇ ਪ੍ਰਗਾਜੇ ਪ੍ਰਟੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਉਤਰੇ ਤਿਨਕੇ ਸਾਥੇ ਸਰਨ ਜੋਗ ਸੰਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਪੈਰ ਪਏ ਸਭ ਰਹੇ ਨੇ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਪੈ ਗੁਰਦੇ ਪੂਰਨ ਸੇ ਵਿਕੀ ਸੇ ਆਲ ਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਚਨਾ ਕਹਿਤੇ ਕਰ ਪ੍ਰਸਾਦ ਆ ਬ੍ਰਧਾਰੀ ਨਾਨਕ ਨਿਵੇਖੇ ਬਿਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਹਿਬ ਧਾਨ ਕਾਗਰ ਝੀਲ ਸੁਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋ ਤਿਨਧਾਨ ਸਰਵਿਸ਼ਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਾਰ ਦੇ ਉਚ ਪਾਏ ਅਸਥਾਨ ਬੋਰ ਨਾ ਹੋਵੇ ਆਪਣ ਜਾਨ ਹਰ ਦਿਨ ਖਾੜ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਧ ਰਿੱਧ ਨੌ ਨਿਧ ਬੁੱਧ ਗਿਆਨ ਸਰਬ ਤੈਸੇ ਤੇ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਦ ਸਗਲ ਤੇ ਉਦਾਸ ਸੁੰਦਰ ਚਦਰ ਤਤਕਾਵੇ ਤਸਮਦਸੀ ਏ ਦਿਸ਼ੇ ਤਾਏ ਫਲਤ ਜਿਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਨਿਧਾਨ ਜਪੇ ਮਨ ਸੋ ਮਨ ਕੋ ਏ ਸਭ ਜੁਗਮੇ ਤਾਕੀਗਤ ਹੋਏ ਗੁਣ ਗੋਬਿੰਦ ਨਾਮ ਤੁਰ ਬਾਣੀ ਸਿਮਰ ਸਾਸਤ੍ਰ ਵੇਦ ਬਖਾਣੀ ਸਰਨੁਧਾਨ ਕੇਵਲ ਹਰ ਨਾਮ ਗੋਬਿੰਦ ਭਗਤ ਕਹਿ ਮਨ ਵਿਸਰਾਮ ਕੋਟ ਪ੍ਰਾਤ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮਤੇ ਛੁੱਟੇ ਜਾ ਕੇ ਮਸਤ ਕਰਮ ਪ੍ਰਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਵਸੈ ਸੁਨੇ ਲਾਏ ਪ੍ਰੀਤ ਤੇ ਜਨ ਆਵੇ ਹਰ ਪਰਚੀਤ ਜਨ ਮਨ ਤਾਕਾ ਦੁਖ ਨਿਵਾਰੇ ਦੁਲਭ ਦੇ ਤਤਕਾਲ ਉਧਾਰੇ ਨਿਰਮਲ ਸੋਭਾ ਅੰਮ੍ਰਿਤ ਆਗੀ ਬਾਣੀ ਏਕ ਨਾਮ ਮਨਮਾਇਸ ਮਾਣੀ ਦੂ ਗ੍ਰੋਹ ਬਿਨਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਊਚ ਤਾਂ ਕੀ ਸੋਭਾ ਬਣੀ ਨਾਨਕ ਗੁਣ ਨਾਮ ਸੁਖਮਨੀ ਦੁਖ ਰੋਗ ਬਿਨਸੈ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਊਚ ਤਾਂ ਕੀ ਸੋਭਾ ਬਣੀ ਨਾਨਕੇ ਗੁਣ ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ

ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ।

ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣਿਆ ਮਨ ਰੱਖਿਆ ਭਾਉ, ਦੁੱਖ ਪਰ ਹਰ ਸੁ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ।

ਚਾਰ ਐਸਾ ਨਾਮ ਨਿਰੰਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਪਵਨ ਕੇ ਸੁੱਧ

ਮਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ।

ਆਸ ਨਾਨਕ ਵੱਡਾ ਆਖੀਐ ਆਪੈ ਜਾਣੈ ਆਪ ਸਲਾਹੀ ਸਲਾਹੇ ਤਿਸੁਰਤ ਨਾ ਪਾਈਆ ਨਦੀਆਂ ਅਤੇ ਵਾ ਪਵੈ ਸੰਬੰਧ ਨਾ ਜਾਣੀ ਹੈ।

ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਬੜੀ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣਾ ਸੋਏ

ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੇ ਛੰਦ ਤੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿੰਜੇ ਰੂਪ ਰੰਗ ਅਰ ਰੇਖ ਭੇ ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ ਸੰਤੋਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਨ ਗਣਿਜੈ ਤ੍ਰੈ ਭਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਵ ਨਾਮ ਕਥੇ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਜਾ ਛੰਦ ਨਮਸਤਮੰ ਕਾਲੇ ਨਮਸਤੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਕਾਏ ਨਮਸਤੰ ਜਾਏ ਨਮਸਤੰ ਗੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਕਰਮ ਨਮਸਤੰ ਧਰਮ ਨਮਸਤੰ ਨਾਮ ਨਮਸਤੰ ਧਾਮ ਨਮਸਤੰ ਜੀਤੇ ਨਮਸਤੰ ਭੀਤੇ ਨਮਸਤੰ ਬਾਹੇ ਨਮਸਤੰ ਡਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਸ਼ੇਦੇ ਨਮਸਤੰ ਗਾਦੇ ਨਮਸਤੰ ਗੰਜੇ ਨਮਸਤੰ

ਉਧਾਰੇ ਨਮਸਤਮ ਬਾਰੇ ਨਮਸਤਮ ਸੋ ਏਕੇ ਨਮਸਤਮ ਅਨੇਕੇ ਨਮਸਤਮ ਭੂਤੇ ਨਮਸਤਮ ਜੁਪੇ ਨਮਸਤ ਨਿਰਨਾਮੇ ਨਮਸਤ ਨਿਰਕਰਮੇ ਨਮਸਤ ਨਿਰਵਰਮੇ ਨਮਸਤ ਨਿਰਦੇਸੇ ਨਮਸਤ ਨਿਰਦੇਸੇ ਨਮਸਤ ਨਿਰਭੇਸੇ ਨਮਸਤ ਨਿਰਨਾਮੇ ਨਮਸਤ ਨਿਰਕਾਮੇ ਨਮਸਤ ਨਿਰਧਾਤੇ ਨਮਸਤ ਨਿਰਗਾਤੇ ਨਮਸਤ ਨਿਰਧੂਤੇ ਨਮਸਤ ਭੂਤੇ ਨਮਸਤ ਲੋਕੇ ਨਮਸਤ ਸ਼ੋਕੇ ਨਮਸਤ ਨਿਰਤਾਪੇ ਨਮਸਤ ਥਾਪੇ ਨਮਸਤ ਤਿਰਮਾਨੇ ਨਮਸਤ ਨਿਧਾਨੇ ਨਮਸਤ ਗਾਹੇ ਨਮਸਤ ਬਾਹੇ ਨਮਸਤ ਤਿਰਵਰਗੇ ਨਮਸਤ ਸਰਗੇ ਨਮਸਤ ਪ੍ਰਭੋਗੇ ਨਮਸਤ ਸੰਜੋਗੇ ਨਮਸਤ ਰੰਗੇ ਨਮਸਤ ਪੰਗੇ ਨਮਸਤ ਗੰਮੇ ਨਮਸਤ ਸਤ ਰਮੇ ਨਮਸਤ ਜਲਾਸ਼ਰੇ ਨਮਸਤ ਨਰਾਸਰੇ ਨਮਸਤ ਜਾਤੇ ਨਮਸਤ ਪਾਤੇ ਨਮਸਤ ਮਜਵੇ ਨਮਸਤ ਸਤ ਅਜਵੇ ਦੇਸ ਦੇਸੇ ਨਮਸਤ ਭੇਸੇ ਨਮਸਤ ਨਿਰਾਮੇ ਨਮਸਤ ਨਿਰਵਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਤਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤ ਸਦੇਵੇ ਨਮਸਤ ਭੇਵੇ ਨਮਸਤ ਜਨਮੇ ਨਮਸਤ ਸੋ ਬਨਵੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤ ਸਦਿਆਲੇ ਨਮਸਤਮ ਵਰਨੇ ਨਮਸਤਮ ਮਰਨੇ ਨਮਸਤ ਜਰਾਰ ਨਮਸਤ ਕਰਤਾਰਮ ਨਮੋ ਸਰ ਧੰਦੇ ਨਮੋ ਸਤ ਬੰਦੇ ਨਮਸ ਨਮਸਤ ਨਿਰਸਾਕੇ ਨਮਸਤ ਨਿਰਵਾਕੇ ਨਮਸਤ ਰਹੀਮੇ ਨਮਸਤ ਕਰੀਮੇ ਨਮਸਤ ਅਨੰਤੇ ਨਮਸਤ ਮਾਨਤੇ ਨਮਸਤ ਸਤ ਰਾਗੇ ਨਮਸਤ ਸੁਹਾਗੇ ਨਮੋ ਸਰ ਸੋਖ ਨਮੋ ਸਰ ਪੋਖ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰ ਦਿਆਲੇ ਨਮੋ ਸਰ ਪਾਲੇ ਜਾ ਸ੍ਰੀ ਛੰਦਵਾਇ ਪ੍ਰਸਾਦ ਰੂਪੈ ਨੂਪੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਦੇਹ ਹੈ ਬੇ ਹੈ ਜੀਤ ਹੈ ਭੀਤ ਹੈ ਤਿਰਮਾਨ ਹੈ ਨਿਧਾਨ ਹੈ ਤਿਰ ਵਰਗ ਹੈ ਸਰਗ ਹੈ ਅਨਿਲ ਹੈ ਨਾਦ ਹੈ ਜੈ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤ ਹੈ ਭਰਨ ਹੈ ਗੰਜ ਹੈ ਬੰਜ ਹੈ ਜੂਜ ਹੈ ਜੰਜ ਹੈ ਮੀ ਕਿਰ ਵੀ ਕਹਿ ਦੰਦ ਹੈ ਬੰਦ ਹੈ ਨਬੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਹਲਾ ਹੈ ਜਾ ਹੈ ਅਨੰਤ ਹੈ ਮਾਨਤ ਹੈ ਲੀ ਕਿਨ ਸੀ ਕਿਨ ਲੰਬੇ ਸੰਭ ਹੈ ਗਮ ਹੈ ਜਮ ਹੈ ਭੂਤ ਹੈ ਛੂਤ ਹੈ ਲੋਕ ਹੈ ਸ਼ੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਭੀਤ ਹੈ ਬਾਹੇ ਗਾਹੇ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਜਾ ਛੰਦ ਨਮੋ ਸਰਮਾਨੇ ਸਮਸਤੀ ਨਿਧਾਨੇ ਨਮੋ ਦੇ ਦੇਵੇ ਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰ ਪਾਲੇ ਨਮੋ ਸਰ ਗੌਣੇ ਨਮੋ ਸਰ ਭਾਉਣੇ ਨੰਗੀ ਨਾਤੇ ਨਿਸੰਗੀ ਪ੍ਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਲੰਗੀ ਨਾਮੇ ਸਮਸਤੀ ਸਰੂਪੇ ਪ੍ਰਵੰਗੀ ਪ੍ਰਮਾਤੇ ਸਮਸਤੀ ਵਿਭੂਤੇ ਕਲੰਕਮ ਨਾਨੇ ਕਲੰਕੀ ਸਰੂਪੇ ਨਮੋ ਰਾਜ ਜਵੇਸ਼ਰਮ ਪਰਮ ਰੂਪੇ ਨਮੋ ਜੋਗ ਜਵੇਸ਼ਰਮ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰਮ ਪਰਮ ਬਿਰਧੇ ਨਮੋ ਸ਼ਸਤ੍ਰਪਾਣੇ ਨਮੋ ਅਸਤ੍ਰਮਾਣੇ ਨਮੋ ਪਰਮ ਗਿਆਤਾ ਨਮੋ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜਵੇਸ਼ਰਮ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵਿਸ ਧਰਮੇ ਨਮੋ ਰੋਗ ਹਰਤਾ ਨਮੋ ਰਾਵ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਸ਼ਨਾਨ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਸ੍ਰੇਸ਼ਟੇ ਨਮੋ ਤੰਤਰ ਤੰਤਰ ਸਦਾ ਸਤ ਸਚਦਾਨੰਦ ਸਰਵ ਪ੍ਰਣਾਸੀ ਨੂਪੇ ਰੂਪੇ ਸਮਸਤ ਨਿਵਾਸੀ

जी जीव नमो बीज बीजय आखि जय भिजे समस्त प्रसि जय कर पालन स्वरूप कर्म प्रणासी सदा सर्वदा रित सदन वासी चर छंद प्रसाद आमृत करमे मृत धर्मे खल जोगे चल भोगे चल राजे टल साजे खल धर्म लख करम सर्म दाता सर्म ज्ञाता सर्म भाने सर्म माने सर्म प्राण सर्म त्राण सर्म भुगता सर्म जुगता सर्म देवं सर्म भेवं सर्म काले सर्म पाले रवाल छंद प्रसाद आद रूप नाद मूर्त जौन पुर पार सर्व मान त्रिमान देवाद उदार सर्व पाल सर्व कालक सर्व गोपन काल जितर ततर विराजी अवधूत रूप साल नाम ठाम न जात जाकर रूप रंग ना रेख आद पुरख उदार मूर्त जौन आद सेख देश और न भेज जाकर रूप रेख ना राग जतर ततर दिशा वसा होय फैलियो अनुराग नाम कामहीन पिग ताम न जाए सर्व मन सुरतर मानस दे मानता है एक मूर्त अनेक दर्शन कीन रूप अनेक खेल खेल खेल खेल अंत को ब्रेक दे भेव न जानी जे वेद और कदेव रूप रंग न जात पास जानी के जेव तात मात न जात जाकर जन्म मन विहीन चक्र बकर फिरे जत चक मानी प्रतीन लोक चौदह के विखे जग जापी जय जाप आद देव नाद मु थाप्यो सब जय ताप परम रूप पुनीत मूर्त पूर्ण पुरख पार सर्व विश्व रचियो सो अंभव गण भंजन हार कालहीन कला संयुक्त काल पुरख देश धर्म धाम सो परम रहत भूत लख भेस अंग राग नारंग जाके जात पात नाम गर्व गंजन दुष्ट पंजन मुक्त दायक काम आवरू अमी कनस्त एक पुरख बदूत गर्व गंजन सर्व भंजन आदि रूप सूत अंगहीन भंग नातम एक पुरख पार सर्व लायक सर्व गायक सर्व को प्रत पार सर्व गंता सर्व हंता सर्व ते अनपेख सर्व शास्त्र न जाने जय रूप रंग एक परम वेद प्राण जाके नेत भगत नित कोट सुन प्राण शास्त्र ना आवि वो चित मद प्रसाद गुणगन उधार मेहमान पार आसन भांगु मान अंगन भाव प्रकाश निस्दिन नाश जान बाहु शान शाह रजान राज पनान पान देवान देव मामा इंद्रान इंद्र बलान बाल रंकान रंग कलान कालन भूत अंग गतमित पार गुण गण उदार मुन गण प्रणाम निर्भय निकाम आद प्रचंड मित गत खंड लिश्या कर्म अदिश्या धर्म सर्व प्रणांडिया अंडन बाडिय चाची शंत वै प्रसाद गोपिंदे मुकंदे उदारे अपारे हरियं करियं निन्नामे अकामे भुजंग भुजा छंद चतर चक्र करता चतर चक्र हरता चतर चक्र दाने चतर चक्र जाने चतर चक्र वर्ती चतर चक्र भरती चतर चक्र पाले चतर चक्र काले चतर चक्र पासे चतर चक्र वासे चतर चक्र मानिए चतर चक्र दानिए चाचरी छंद ना सदरे ना मित्रे ना परम ना विद्रे ना कर्म ना गाये या जन्म जाये ना चित्रे ना मित्रे परे पवित्रे प्रति से हरि से अधिसे किसे भक्ति छंद वाय प्रसाद के अशे के बिज पेसे के गंज कर्मे के पंज भरमे के बिज लोके के रित सुके के बदूत भरने के बूत करने के राजम प्रवाह के धर्म तुझाह के शोक भरने के सर्वा भरने के जगतन कृतिय के शत्रन क्षत्रिय के ब्रह्म स्वरूप के अनुभव अनूप के आद देव के वे के आद देव के के आप अपेव के चित्रम बहीन के अधीन के रोजी रजा के रही मेरा हाक के पाक बेव के गह बुल के अबुल गुना है के शाहान शाह है के कारण कुनंद है के रोजी रहन है के राज के रहीम है के कर्म करीम है के सर्वंग कलिय के सर्वंग दलिय के सर्वतर मानिय के सर्वतर दानिय के सर्वतर गौणे के सर्वतर पौणे
ਸਰਵਤ ਦੇਸੈ ਕੇ ਸਰਵਤ ਭੇਸੈ ਕੇ ਸਰਵਤ ਰਾਜੇ ਕੇ ਸਰਵਤ ਸਾਜੇ ਕੇ ਸਰਵਤ ਦੀਨੇ ਕੇ ਸਰਵਤ ਲੀਨੇ ਕੇ ਸਰਵਤ ਜਾਹੋ ਕੇ ਸਰਵਤ ਭਾਹੋ ਕੇ ਸਰਵਤ ਦੇਸੈ ਕੇ ਸਰਵਤ ਭੇਸੈ ਕੇ ਸਰਵਤ ਕਾਲੇ ਕੇ ਸਰਵਤ ਪਾਲੇ ਕੇ ਸਰਵਤ ਹੰਤਾ ਕੇ ਸਰਵਤ ਗੰਤਾ ਕੇ ਸਰਵਤ ਭੇਖੀ ਕੇ ਸਰਵਤ ਭੇਖੀ ਕੇ ਸਰਵਤ ਕਾਜੈ ਕੇ ਸਰਵਤ ਰਾਜੈ ਕੇ ਸਰਵਤ ਸੁਖ ਹੈ ਕੇ ਸਰਵਤ ਭੁੱਖ ਹੈ ਕੇ ਸਰਵਤ ਤ੍ਰਾਣੇ ਕੇ ਸਰਵਤ ਪ੍ਰਾਣੇ ਕੇ ਸਰਵਤ ਦੇਸੈ ਕੇ ਸਰਵਤ ਭੇਸੈ ਕੇ ਸਰਵਤ ਮਾਨੀਐ ਸਦੇ ਪ੍ਰਧਾਨੀਐ ਕੇ ਸਰਵਤ ਜਾਪੀਐ ਕੇ ਸਰਵਤ ਥਾਪੀਐ ਕੇ ਸਰਵਤ ਭਾਨੇ ਕੇ ਸਰਵਤ ਮਾਨੇ ਕੇ ਸਰਵਤ ਇੰਦਰੇ ਕੇ ਸਰਵਤ ਚੰਦਰੇ ਕੇ ਸਰਵੰ ਕਲੀ ਮੇ ਕੇ ਪਰਮ ਫਹੀਮੇ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ ਕੇ ਹੁਸਨ ਵਜ਼ੂ ਹੈ ਤਮਾਮਲ ਰਜ਼ੂ ਹੈ ਹਮੇ ਸਲਸਲਾਮੇ ਸਲੀਖਤ ਮੁਦਾਮੇ ਗਨੀਮਲ ਸ਼ਕਿਸ਼ਤੇ ਗਰੀਬਲ ਪਰਸਤੇ ਬਲੰਦਲ ਮਕਾਨੇ ਜਮੀਨਲ ਜਮਾਨੇ ਤਮੀਜਲ ਤਮਾਮੇ ਰਜ਼ੂਲ ਨਿਧਾਨੇ ਹਰੀਫਲ ਅਜ਼ੀਮੇ ਰਜ਼ਾਇਕ ਯਕੀਨੇ ਅਨੇਕ ਤਰੰਗ ਹੈ ਭੇਦ ਹੈ ਭੰਗ ਹੈ ਜੀ ਜ਼ੁਲ ਨਿਵਾਜ ਹੈ ਗਨੀਮਲ ਖਰਾਜ ਹੈ ਨੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪਰਵਾਹ ਹੈ ਸੁਜੁਗਤ ਸਦਾ ਹੈ ਸਦੇਵ ਸਰੂਪ ਹੈ ਬੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਭ ਸਾਜ ਹੈ ਸਮਸਤ ਸਲਾਮ ਹੈ ਸਦੇਵ ਕਾਮ ਹੈ ਨਿਰਵਾਦ ਸਰੂਪ ਹੈ ਆਦ ਹੈ ਅਨੂਪ ਹੈ ਓਂ ਆਦ ਰੂਪੇ ਨਾਦ ਸਰੂਪੇ ਨੰਗੀ ਨਾਮ ਹੈ ਤ੍ਰਿਭੰਗੀ ਤ੍ਰਿਕਾਮ ਹੈ ਤ੍ਰਿਵਰਗਮ ਤ੍ਰਵਾਦੇ ਗੰਜੇ ਗਾਦੇ ਤ੍ਰਿਵਰਗ ਤ੍ਰਿਵਾਦੇ ਗੰਜੇ ਗਾਦੇ ਸਵੰਗ ਸਰਵ ਭਾਗੇ ਸਰਵ ਅਨੁਰਾਗੇ ਤ੍ਰਿਪੁਕਤ ਸਰੂਪ ਜੈ ਛੂਤੈ ਕੇ ਨਰਕ ਪ੍ਰਣਾਸੈ ਪ੍ਰਿਥਿ ਪ੍ਰਭਾਸੈ ਨੁਕਤ ਪ੍ਰਵਾਹੈ ਨਿਰੁਕਤ ਸੇਵ ਸਦਾ ਹੈ ਵਿਭੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨੁਕਤ ਸਦਾ ਹੈ ਵਿਭੁਕਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਅੰਗ ਹੈ ਅਲਪੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਜੈ ਹੈ ਬੈ ਹੈ ਭੂਤ ਹੈ ਦੂਤ ਹੈ ਨਾਸ ਹੈ ਦਾਸ ਹੈ ਦੰਦ ਹੈ ਬੰਦ ਹੈ ਅਪਕਤ ਹੈ ਬਿਰਕਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲਿਖ ਹੈ ਦਿਖ ਹੈ ਲੇਖ ਹੈ ਪੇਖ ਹੈ ਡਾਹ ਹੈ ਗਾਂ ਹੈ ਸਮ ਹੈ ਗਮ ਹੈ ਅਨੀਲ ਹੈ ਨਾਦ ਹੈ ਨਿਤ ਹੈ ਸੁਨਿਤ ਹੈ ਜਾਤ ਹੈ ਜਾਤ ਹੈ ਚਰਬ ਛੰਦ ਪ੍ਰਸਾਦ ਸਰਮ ਹੰਤਾ ਸਰਮ ਗੰਤਾ ਸਰਮ ਖਿਆਤਾ ਸਰਮ ਗਿਆਤਾ ਸਰਮ ਹਰਤਾ ਸਰਮ ਕਰਤਾ ਸਰਮ ਪ੍ਰਾਣਨ ਸਰਮ ਤ੍ਰਾਣਨ ਸਰਮ ਕਰਮ ਸਰਮ ਧਰਮ ਸਰਮ ਯੁਕਤਾ ਸਰਮ ਮੁਕਤਾ ਰਸਾਵਲ ਛੰਦ ਪ੍ਰਸਾਦ ਨਮੋ ਨਰਕ ਨਾਸੇ ਸਦੇ ਪ੍ਰਕਾਸ਼ੇ ਨੰਗਨ ਸਰੂਪੇ ਭੰਗਮ ਭੂਤੇ ਪ੍ਰਮਾਤਮ ਪ੍ਰਮਾਥੇ ਸਦਾ ਸਰਵ ਸਾਥੇ ਗਾਧ ਸਰੂਪੇ ਨਿਰਵਾਦ ਵਿਭੂਤੇ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਵੰਗੀ ਨੂਪੇ ਨਾ ਪੋਤਰੇ ਨਾ ਪੁੱਤਰੇ ਨਾ ਸਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਿਸਾਗਮ ਸਰੀ ਕਹਿ ਮਿਤੋ ਅਮੀਕ ਹੈ ਸਦੇਵ ਪ੍ਰਵਾਹੈ ਜੈ ਹੈ ਜਾ ਹੈ ਭਗਤੀ ਛੰਦ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕੇ ਆਜ਼ਰ ਹਜ਼ੂਰ ਹੈ ਮੇ ਸੁਲਸਲਾਮ ਹੈ ਸਮਸਤ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਸੁਨ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰੀਮ ਹੈ ਕੇ ਰੋਜ਼ੀ ਰਹਿਨ ਹੈ ਕੇ ਰਾਜ ਰਹਿਨ ਹੈ ਕਰੀਮਲ ਕਮਾਲ ਹੈ ਕੇ ਸੁਨ ਜਮਾਲ ਹੈ ਗਨੀਮਲ ਖਰਾਜ ਹੈ ਗਰੀਬਲ ਨਿਵਾਜ ਹੈ ਰੀਪੁਲ ਸ਼ਕਿਨ ਹੈ ਰਾਸਲ ਵਿਕਿਨ ਹੈ ਕਲੰਕੁਰ ਮਨਾਸ ਹੈ ਸਮਸਤ ਨਿਵਾਸ ਹੈ ਅਗੰਜਲ ਗਨੀ ਮੈਂ ਜਾਇ ਕਰ ਰਹੀ ਮੈਂ ਸਮਸਤਲ ਜਬਾਂ ਕੇ ਸਾਹਿਬ ਕਰਾਂ ਕੇ ਨਕਨ ਪ੍ਰਣਾਸ ਹੈ ਬੈਸਲ ਨਿਵਾਸ ਹੈ ਕੇ ਸਰਵ ਗਵਨ ਹੈ ਮੇਸਲ ਰੋਨ ਹੈ ਤਮਾਵਲ ਤਮੀਜ ਹੈ ਸਮਸਤਲ ਜੀ ਸੈਂ ਪਰਮ ਪਰਮੀਸ ਹੈ ਸਮਸਤਲ ਦੀ ਸੈਂ ਆਦੇਸ ਲੜੇਖ ਹੈ ਮੇਸਲ ਭੇਖ ਹੈ ਜ਼ਮੀਨ ਜਮਾ ਹੈ ਮੀ ਕਲਮਾ ਹੈ ਕ੍ਰੀਮਲ ਕੁਮਾਰ ਹੈ ਕੇ ਜੁਰਜ ਜਮਾਲ ਹੈ ਕੇ ਅਚਲ ਪ੍ਰਕਾਸ਼ ਹੈ ਕੇ ਮਿਤੋ ਸੁਭਾਸ ਹੈ ਅਜਬ ਸਰੂਪ ਹੈ ਕੇ ਮਿਤੋ ਵਿਭੂਤ ਹੈ ਕੇ ਮਿਤੋ ਵਸਾ ਹੈ ਕੇ ਆਤਮ ਪ੍ਰਵਾਹ ਹੈ ਕੇ ਅਚਲ ਅਨੰਗ ਹੈ ਕੇ ਮਿਤੋ ਅਭੰਗ ਹੈ ਮਦ ਬਾਦ ਸ਼ੰਦੋ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਵਧਾਮ ਹਰ ਭਰ ਗੰਜ ਹਰ ਨਰ ਪ੍ਰਭੰਜ ਹਨ ਗੁਣ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਖੰਡ ਬਰ ਨਰ ਮੰਡ ਅਨੁਭਵ ਨਾਸ ਮੁਨ ਮਨ ਪ੍ਰਕਾਸ਼
गुणगन प्रणाम जल थल मदाम अंश जंग आसन भंग उपमा पार गद मिद उधार जल थल मंड दिस बिस भंड जल थल महंत दिस बिस बेअंत हर बोनास तीर्थ तुरा जान बाहो एक दाओ ओंकाराद कथनी नाद कलखन ख्याल गुर बर काल कर कर प्रणाम जित चण नाम अंश जगात आज न बात अन चंजगात अन अंजबाद अन ठुट भंडार ठट पारा डीठ धर्म अतठीठ कर्म अन वर्ण अनंत दाता महंत अर बोल मना संत वाय प्रसाद करुणालय है अर काले है कल खंडन है मैं मुंडन है जगतेश्वर है परमेश्वर है कल कारण है सर्व उभारण है त्रित के धरण है जग के कर्ण है मन मान्य है जग जान्य है सर्व पर है सर्व कर है सर्वभाषी है सर्वनाशी है करुणाकर है भीष्मंबर है सर्वेश्वर है जगतेश्वर है ब्रह्मंड से है खल खंड से है परते पर है करुणाकर है जपा जप है दबा तप है आकृत कृत है मृत मृत है अमृत मृत है करुणा कृत है कृता कृत है धरणी तृत है हम तेसुर है परमेश्वर है आकृत कृत है मृत मृत है अजवा कृत है मृत मृत है नन्नायक है कलकायक है

ਪ੍ਰਜਾ ਤੁਮ ਬਸੈ ਜਸ ਕੇ ਜਸੈ ਭਜਾਉ ਪ੍ਰਜਾ ਛੰਦ ਨਮੋ ਸੂਰ ਸੂਰਜੇ ਨਮੋ ਚੰਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਤਾਨ ਸੰਸਾਂਤ ਰੂਪੇ ਸਾਂਤ ਰੂਪੇ ਨਮੋ ਪਰਮ ਤਤਨ ਅਤਤਨ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰੇਂਦਰੇ ਨਾਦਿ ਭੂਤੇ ਕਲੰਕਾਰ ਰੂਪੇ ਲੰਕਾਰ ਲੰਕੇ ਨਮੋ ਆਸਾ ਸੇ ਨਮੋ ਬਾਮ ਬੰਕੇ ਭੰਗੀ ਸਰੂਪੇ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੇ ਨੰਗੀ ਕਾਮੇ ਕਸ਼ੀ ਛੰਦ ਅਜੈ ਲੈ ਬੈ ਬੈ ਬੂ ਜੂ ਨਾਸ ਕਾਸ ਅਗੰਜ ਭੰਜ ਅਲੱਖ ਅਪੱਖ ਅਕਾਲ ਦਿਆਲ ਅਲੇਖ ਭੇਖ ਨਾਮ ਕਾਮ ਅਗਾਹ ਡਨ ਅਗਾਹ ਅਡਾ ਅਨਾਥ ਪ੍ਰਮਾਤੇ ਜੋਨੀ ਮੋਨੀ ਨਰਾਗੇ ਨਰੰਗੇ ਨਰੂਪੇ ਨਰੇਖੇ ਕਰਮ ਬਰਮ ਗੰਜੇ ਲੇਖੇ ਭਜੰਗ ਬਜਾ ਚੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਨਾਮੇ ਸਮਸਤਲ ਨਿਵਾਸੇ ਨਕਾਮ ਵਿਭੂਤੇ ਸਮਸਤਲ ਸਰੂਪੇ ਕੋ ਕਰਮ ਪ੍ਰਣਾਸੀ ਧਰਮ ਵਿਭੂਤੇ ਸਦਾ ਸਚਿਦਾਨੰਦ ਸ਼ਤਰਨ ਪ੍ਰਣਾਸੀ ਕ੍ਰੀ ਮਲਕੁਨਿੰਦਾ ਸਮਸਤਲ ਨਿਵਾਸੀ ਜਾਏ ਵਿਭੂਤੇ ਗਜਾਏ ਗਨੀਮੇ ਹਰਿਯੰ ਕਰਿਯੰ ਕ੍ਰੀਮ ਰਹੀਮੇ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸੋਯੰਭਵ ਸੁਵੰ ਸਰਵਦਾ ਸਰਵਯੁਕਤੇ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਭੰਗੰ ਵਿਭੂਤੇ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਆਏ ਪ੍ਰਸਾਦ ਸੋਈਏ ਸਰਾਵ ਸੁਧ ਸਮੂਹ ਸਿਧਾਨ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸਦਾਤਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਿਓ ਮਤ ਕੋ ਉਹਨਾਂ ਦੇ ਕਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਤੇ ਕਰਤੀ ਬਨੇ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗੋ ਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਗੂ ਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਪਾਰੀ ਭੁਜਾਨ ਕੇ ਭੂਪ ਭਲੇ ਬਿਧਨਾ ਆਪਦ ਸੀਸ ਨ ਜਾਤ ਵਿਚਾਰੇ ਏਤੇ ਭੈ ਤੋ ਕਾਂ ਪੈ ਭੂਪਤ ਅੰਤ ਕੋ ਨਾਂਗੇ ਪਾਏ ਪਧਾਰੇ ਜੀਤ ਫਿਰੇ ਸਭ ਦੇ ਦਿਸਾਨ ਕੋ ਬਾਜ ਢੋਲ ਮਿਰਦੰਗ ਨਗਾਰੇ ਗੂੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਜਾਰੇ ਪੂਤ ਭਵਿੱਖ ਭਵਾਨ ਕੇ ਪੁਪਤ ਕੌਣ ਕਨੇ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਮਨੇ ਅੰਤ ਕੋ ਅੰਤ ਕਦਾਮ ਸਧਾਰੇ ਤੀਰਥ ਨਾਨ ਦੇ ਆਦਮ ਦਾਨ ਸੰਜਮ ਨੇ ਮਨੇਕ ਸਿੱਖ ਹੈ ਵੇਦ ਪੁਰਾਣ ਕਦੇਵ ਕਰਾਨ ਜਮੀਨ ਜਵਾਨ ਸਬਾਨ ਕੇ ਵੇਖੈ ਪੌਣਾ ਹਾਰ ਜਤੀ ਜਤ ਹਾਰ ਸਭ ਸੁਭ ਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪ ਦੇ ਕਰਤੀ ਬਿਨ ਏਕ ਨ ਲੇਖੇ ਸੁਧ ਸੁਭਾ ਤੁਰੰਤ ਵਾਸ ਸਾਸ ਸੁਨਾ ਤੁਰ ਜਾਨ ਦਲੇਂਗੇ ਭਾਰੀ ਗੁਮਾਨ ਭਰੇ ਮਨ ਮੇ ਕਰ ਪਰਵਤ ਪੰਖ ਲੈ ਨਾ ਲੇਂਗੇ ਤੋਰ ਹਰੀਨ ਮਰੋੜ ਮਵਾਸਨ ਮਾਤੇ ਮਤੰਗਨ ਮਾਲ ਮਲੇਂਗੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰੂ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤੈਂ ਪਾਇਆ, ਸਹਿਜ ਸੇਤੀ ਮਨ ਵਜਿਆ। ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਉਹ ਤੰਗਾ ਵੋ ਹਰੀ ਕੇਰਾ ਮਨ ਜਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰੇ ਆ ਤੂੰ ਸਦਾ ਰੋਹਨਾ ਲਿਆ ਨਾਲ ਰਹੋ ਤੂੰ ਮਨ ਮੇਰੇ ਦੂਤ ਸਭ ਸਾਣਾ ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ। ਸਭ ਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹਨਾ ਲੇ ਸਾਚੇ ਸਾਹਿਬਾ ਕਿਆ ਨਾ ਹੀ ਕਰ ਤੇਰੇ ਕਰਤਨ ਤੇਰੇ ਸਭ ਜੈ ਜਿਸ ਦੇ ਸੋ ਪਾਵੇ। ਸਦਾ ਸਭ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾ ਜੇ ਸਭ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗੁਆਈਆਂ ਕਰਸ਼ਾਨ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਣ ਜਿਤੀਆਂ ਵਡਿਆਈਆਂ। ਕਹੇ ਨਾਨ ਸੁਣੋ ਸੰਤੋ ਸ਼ਬਦ ਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾ ਗਏ ਕਾਰ ਸੁਭਾ ਕੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਵਸ ਕੀਤੇ ਕਾਲ ਕੁੰਟ ਕੁਮਾਰਿਆ ਤੁਰ ਕਰਮ ਪਾਇਆ ਤੁ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹੇ ਨਾਨਕ ਤੈਸ ਗੋਆ ਤਿਤ ਘਰ ਆਨੰਦ ਵਾਜੇ ਸਾਚੀ ਲਿਵੇ ਬਿੰਦੇ ਨਿਮਾਣੀ ਦੇਹ ਨਿਮਾਣੀ ਲਿਵੇ ਵਾਜੋਂ ਕਿਆ ਕਰੇ ਵਿਚਾਰੀਆ ਤੁਦ ਬਾਦ ਸਿਮਰਤ ਕੋਏ ਨਾਏ ਕਿਰਪਾ ਕਰਬਨ ਵਾਰੀਆ ਏ ਸੁਨਾਉ ਥਾਉਂ ਲਾਏ ਸ਼ਬਦ ਲਾਗ ਸੁਵਾਰੀਆ। ਕਹੇ ਨਾਨ ਲਿਵੇ ਵਾਜੋਂ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਦਿਨਕਾ ਸਭ ਸੱਚੇ ਸਵਾਰਿਆ। ਕਹੇ ਨਾਨਕੇ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ ਭਰਮ ਭੁੱਲੇ ਫਿਰੇ ਦਹਿ ਦਿਸਕ ਨਾਮ ਲਾ ਸੁਆਰਿਆ ਗੁਰਪ੍ਰਸਾਦੀ ਮਨ ਪਿਆ ਨਿਮਲ ਜਿੰਨਾ ਭਾਣਾ ਭਾਵੇ। ਕਹੇ ਨਾਨ ਜਿਸਦੇ ਪਿਆਰੇ ਸੋਏ ਜਨ ਪਾਵੇ ਆਵੋ ਸੰਤ ਪਿਆਰੇ ਉਹ ਕਥ ਕੀ ਕਰਾ ਕਹਾਣੀ ਕਰਾ ਕਹਾਣੀ ਕਥ ਕੇਰੀ ਕਿਤ ਦੁਆਰੇ ਪਾਈ ਹੈ ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨੀਏ ਪਾਈ ਹੈ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ। ਕਹੇ ਨਾਨ ਸੁਣੋ ਸੰਤੋ ਕਥਿਓ ਕਥ ਕਹਾਣੀ ਏ ਮਨ ਚੰਚਲਾ ਜਿਦਰਾਈ ਕਿਨੇ ਨਾ ਪਾਇਆ ਜਿਦਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੇ ਕੀਤੀ ਜੰਠ ਗੋਲੀ ਪਾਈਆ ਕੁਰਬਾਨ ਕੀਤਾ ਤਿਸੇ ਵਿੱਟੋ ਜਿਨ ਮੋਹ ਮਿੱਠਾ ਲਾਇਆ। ਕਹੇ ਨਾਨਕ ਮਨ ਚੰਚਲ ਚਿਤਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾ ਹੀ ਤੁਸੀਂ ਨਾਲ ਕਿਉਂ ਸਿੱਧ ਲਾਈਏ ਐਸਾ ਕੰਮ ਮੂਲੇ ਨਾ ਕੀਚੇ ਜੇ ਦੰਤ ਪਛੋਤ ਆਈਏ ਸਤਿਗੁਰੂ ਕਾ ਉਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗ ਮੰਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਅੰਸਾ ਗੇਲ ਤੇਰਾ ਕਿਆ ਕਿਆ ਕੋ ਆਪ ਖਾਣੇ ਆਖੇ ਤਾਂ ਵੇਖੇ ਸਭ ਤੂੰ ਏ ਜਨ ਜਗ ਤੂੰ ਪਾਇਆ। ਕਹੇ ਨਾਨ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਸਾਇਆ ਜੀ ਜਨ ਸਦ ਤੋਂ ਭਾਈ ਵੇਖ ਪਰਸਨ ਆਇਆ ਲਵ ਲੋਭ ਅੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ। ਕਹੇ ਨਾਨ ਜਿਸਨੂੰ ਆਪ ਤੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਾਲੀ ਚਾਲ ਆ ਨਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਵ ਲੋਭ ਅਹੰਕਾਰ ਦਾ ਸੁਸ਼ਨਾ ਬਹੁਤ ਨਾ ਹੀ ਬੋਲਣਾ ਕਰਨਿਓ ਤਿੱਖੀ ਵਾਲੋ ਨੇ ਕੀ ਏ ਤੇ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਕਹੇ ਨਾਨ ਚਾਲ ਭਗਤਾਂ ਚੁਗੋ ਚੁਗਣ ਵਾਲੀ ਜਿਉਂ ਤੂੰ ਚਲਾਏ ਤੇ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜੇ ਤੂੰ ਚਲਾਏ ਦੇਵੇ ਚੱਲੇ ਜਿੰਨਾ ਮਾਰਗ ਪਾਵੇ ਕਰ ਕਿਰਪਾ ਜੇ ਨਾਮ ਲਾਏ ਸਿਆਰਾ ਸਦਾ ਤੇ ਆਵੇ ਇਸ ਨੂੰ ਕਦਾ ਸੁਣਾਏ ਆਪਣੀ ਸਿਖਰ ਦੁਆਰੇ ਸੁਖ ਪਾਵੇ। ਕਹੇ ਨਾਨ ਸੱਚੇ ਸਾਹਿਬ ਜਿਉਂ ਭਾਵੇ ਤੇਵੇ ਚਲਾਵੇ ਸੋਇਲਾ ਸ਼ਬਦ ਸੁਹਾਵਾ ਸ਼ਬਦ ਉਹ ਸੁਹਾਵਾ ਸਦਾ ਸੋਇਲਾ ਸਤਿਗੁਰੂ ਸੁਣਾਇਆ ਇਹ ਤਿਨਕੇ ਮਨ ਵਸਿਆ ਜਿੰਦਰੋਂ ਲਿਖਿਆ ਫਿਰ ਹਨੇਰੇ ਕਰੇ ਗੱਲਾਂ ਗੱਲੀ ਕਿਨੇ ਨ ਪਾਇਆ। ਕਹੇ ਨਾਨ ਸ਼ਬਦ ਸੋਲਾ ਸਤਿਗੁਰੂ ਸੁਣਾਇਆ ਪੇ ਤੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪੇ ਤੋਏ ਗੁਰਮੁਖ ਜਿਨੀ ਧਿਆਇਆ
ਗੁਰਮੁਖ ਜਿਨੀ ਤਿਆ ਪਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਿਤ ਸੰਗ ਸਭਾਈਆ ਕਹਿਦੇ ਵੇ ਸੁਣਦੇ ਵੇ ਸੇਵ ਵੇ ਜਿਨੀ ਮਨ ਵਸਾ ਕਹੇ ਨਾਨ ਸੇਵ ਵੇ ਜਿਨੀ ਗੁਰਮੁਖ ਹਾਰਾ ਧਿਆ ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜੀਵ ਮਿਲੀ ਅਨੇਕ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਅਰਸੋ ਰਾਹੋ ਹੋ ਚਿਤ ਰਾਏ ਕਹੇ ਨਾਨ ਗੁਰਪ੍ਰਸਾਦੀ ਸਹਿਜ ਉਪਜੇ ਸਹਿ ਸਾਹਿਬ ਜਾਏ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਏ ਤਿਸ਼ਨਾ ਵੱਡਾ ਰੋਗ ਲਗਾ ਮਨ ਮਨੋ ਵਿਸਾਰਿਆ ਵੇਦਾਵੇਂ ਨਾਮ ਤੁਮ ਸੋ ਸੁਣੇ ਨਾਏ ਫਿਰੇ ਜਿਉਂ ਬਿਤਾਲਿਆ ਕਹੇ ਨਾਨ ਜਿਨ ਸਤ ਜਾ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚੇ ਨਾਹੀਂ ਮਨਸਾ ਸਸ ਮਾਣੀ ਜਨਮ ਰਤੰਜਨ ਖਟਿਆ ਭਲੇ ਸੇਵਨ ਜਾ ਰਹੇ ਕਹਿ ਨਾਨ ਜਿਨ ਮਨ ਨਿਰਮਲ ਸਦਾ ਰਹੇ ਗੁਣ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਣ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮੇ ਸਮਾਲੇ ਆਪ ਛੰਡ ਸਧਾਰੇ ਪੜਨੇ ਗੋਰਵੇ ਨੇ ਅਵਰ ਨ ਜਾਣੇ ਕੋਏ ਕਹੇ ਨਾਨਕ ਸੁਣ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾਲ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਵੇਖੀਆਂ ਜਾਏ ਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚੜਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਾਰੰ ਬਾਣੀ ਕਹਿ ਨਾਨ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਵਜੋਂ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਹਰ ਨਿਤ ਕਰੇ ਰਸਨਾ ਕਿਹਾ ਕਿਸਨ ਜਾਣੀ ਚਿਤ ਜਿਨ ਘਰ ਲਿਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਚੜਾ ਉਹ ਸ਼ਬਦ ਰਤਨ ਜਿਤ ਮਨ ਲਾਗਾ ਏ ਵਾ ਸਮਾਓ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੇ ਨਾਨ ਸ਼ਬਦ ਰਤਨ ਹੀਰਾ ਜਿਜਲਾ ਉਸ ਸਬਦ ਆਪ ਵਾਏ ਕਹੇ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੇ ਗੁਰਮੁਖ ਸੇ ਬੁਝਾਏ ਤੋੜੇ ਬੰਧਨ ਹੋਏ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਿਸੇ ਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਜਾਏ ਸਿਮਰਤ ਸ਼ਾਸਤਰ ਪੁਨ ਭਾਵ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨ ਜਾਣੀ ਗੁਰੂ ਵਜੋਂ ਤੱਤੇ ਸਾਰ ਨ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾ ਕੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਆਂਦੇ ਨਾਲ ਬੁਲਾ ਕੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਨਮੇ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਸਾਰੀਏ ਮਨੋ ਕਿਉਂ ਵਸਾਰੀਏ ਬੜਦਾਤਾ ਜੇ ਅਗਨਮੇ ਆਹਾਰ ਪਹੁੰਚਾਵੇ ਉਸਨੂੰ ਕਿਹੋ ਪੋਹ ਨ ਸਕੇ ਇਸਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕੇ ਉੜਦਾਤਾ ਸੋ ਕਿਉਂ ਮਨੋ ਵਸਾਰੀਏ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪ੍ਰਭਾਲ ਭਰਾ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਦਰ ਵਿਸਰੇ ਮੋਹ ਜੇ ਭਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾ ਗਈ ਤੇਰੇ ਵਿੱਚੇ ਮਾਇਆ ਪਾਇਆ ਹਾਰ ਆਪ ਮੂਰਖ ਹੈ ਮੁੱਲਾਂ ਪਾਇਆ ਜਾਏ ਮੁੱਲਾਂ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਵਿਲ ਆਏ ਐਸਾ ਸਤਿਗੁਰ ਜੇ ਮਿਲੇ ਤਿਸ ਸਰਸੋਂ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਸੇ ਮਨਾਇਆ ਯਾਰ ਆਪ ਮੂਰਖ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਇਆ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਯਾਰਾ ਨਿਤ ਜਪਿਓ ਜੀਉ ਲਾਹ ਕੱਟਿਓ ਦਿਹਾੜੀਓ ਧਨ ਤਿਨਾ ਮਿਲਿਆ ਜਨਾ ਆਪੇ ਭਾਣਾ ਕਹੇ ਨਾਨਕ ਰਾਸ ਮੇਰੀ ਮਨ ਹੋ ਆ ਵਣਜਾਰਾ ਹੇ ਰਸਨਾ ਤੂੰ ਰਸ ਰਾਜ ਰਹੀ ਤੇਰੀ ਪਿਆਸ ਜਾਏ ਪਿਆਸ ਜਾਏ ਹੋਰ ਕਿਤੇ ਚਿਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬੋੜ ਨਾ ਦ੍ਰਿਸ਼ਨ ਲਾਗੇ ਆਏ ਹਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰ ਸਭ ਸ੍ਰੀ ਜਾਂ ਹਰ ਵਸੇ ਮਨ ਆਏ ਜਾਂ ਹਰ ਵਸੇ ਮਨ ਆਏ

ਹਰ ਜੋਤ ਰੱਖੀ ਤੁਧ ਵੇਤਾ ਤੁਝ ਜਗ ਮੈਂ ਆਇਆ। ਰਾਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹੇ ਨਾਨ ਸਿਸ਼ਟਕਾ ਮੂਲ ਰਚਿਆ ਜੋਤ ਰਾਖੀ ਤਾ ਤੁਝ ਜਗ ਮੈਂ ਆਇਆ। ਮਨ ਚਾਉ ਭਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸੀ ਗਰ ਮੰਦਰ ਬਣਿਆ। ਹਾਰ ਗਾਓ ਮੰਗਲ ਨਿਤ ਸਕੀਏ ਸੋਗ ਦੁੱਖ ਨਾ ਵਿਆਪੇ। ਗੁਰ ਚੜਨ ਲਾਗੇ ਸੁਭਾਗੇ ਆਪਣਾ ਪਿਰ ਜਾਪੇ। ਆਨੰਦ ਬਾਣੀ ਗੁਰ ਸਭ ਜਾਣੀ ਹਰ ਨਾਮ ਹਰਸ ਭੋਗੋ। ਕਹੇ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ। ਕੇ ਕਰਮ ਕਮਾਇਆ ਤੁਧ ਸ੍ਰੀ ਰਾਜਾ ਤੂੰ ਜਗ ਮੈਂ ਆਇਆ। ਜਿਨਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰਮਨ ਵਸਿਆ ਪੂਰਵ ਲਿਖਿਆ ਪਾਇਆ। ਕਹੇ ਨਾਨਕ ਏ ਸ੍ਰੀ ਪ੍ਰਮਾਣ ਹੋਆ ਜਿਨ ਸਤਿਗੁਰ ਸੰਚਿਤ ਲਾਇਆ। ਹੇ ਨੇਤਰੋ ਮੇਰੇ ਹਰ ਤੁਮੇ ਜੋ ਤਰੀ ਹਰਮਨ ਅਵਨ ਦੇਖੋ ਕੋਈ। ਹਰਮਨ ਅਵਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਆਏ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁਝਿਆ ਜਾ ਮਿਖਾ ਹਰ ਇੱਕ ਹੈ ਹਰਮਨ ਅਵਨ ਕੋਈ। ਕਹੇ ਨਾਨਕੇ ਨੇਤਰੰਦ ਸੇ ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਏ। ਸਰਵਣੋ ਮੇਰੇ ਹੋ ਸਾਚੇ ਸੁਣਨੇ ਨੂੰ ਪਟਾਏ ਸਾਚੇ ਸੁਣਨੇ ਨੂੰ ਪਟਾਏ ਸਰੀਰ ਲਾਏ ਸੁਣੋ ਸਤ ਬਾਣੀ। ਜੇ ਸੁਣੀ ਮੰਤਨ ਹਰਿਆ ਹੋਆ ਰਸ ਨਾ ਰਸ ਸਮਾਣੀ ਸੱਚ ਲੱਖ ਵਡਾਣੀ ਤਾਂ ਕੀ ਗਦ ਕਹੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਿੱਤਰੋ ਸਾਚੇ ਸੁਣਨੇ ਨੂੰ ਉਪਟਾਏ। ਹਰ ਜੀਉ ਗੁਫਾਂਦ ਰੱਖੇ ਵਾਜਾ ਭਣ ਵਜਾਇਆ ਵਜਾਇਆ ਵਾਜਾ ਪਾਉਣ ਨੌਂ ਦੁਆਰੇ ਪਰ ਕੀਏ ਦਸਮਾਂ ਗੁਤਰਕਾਇਆ। ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਤੈ ਨੇਕ ਰੂਪ ਨਾਓ ਨਵ ਨਿਧ ਤਿਸਦਾ ਅੰਤ ਨ ਜਾਈ ਪਾਇਆ। ਕਹੇ ਨਾਨਕਰ ਪਿਆਰੇ ਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਣ ਵਜਾਇਆ। ਇਹੋ ਸਾਚਾ ਸੋਹਲਾ ਸਾਚੇ ਘਰ ਗਾਵੋ ਗਾਓ ਤਾਂ ਸੋਹਲਾ ਘਰ ਸਾਚੇ। ਜਿੱਥੇ ਸਦਾ ਸੱਚ ਤੇ ਆਵੇ ਸੱਚੋ ਤੇ ਆਵੇ ਜਾਂ ਤੁਧ ਭਾਵੇ ਗੁਰਮੁਖ ਜੀ ਨਾ ਵਜਾਵੇ। ਇਹ ਉਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋਧਨ ਪਾਵੇ। ਕਹੇ ਨਾਨਕ ਸੱਚ ਸੋਹਲਾ ਸੱਚੇ ਘਰ ਗਾਵੇ। ਆਨੰਦ ਸੁਣੋ ਉੜ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭਾਇਆ ਉਤਰੇ ਸਰਵ ਸੂਰੇ ਦੂਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪੁੱਤ ਸਤਿਗੁਰਿਆ ਪਰ ਪੂਰੇ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀਓ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅੰਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀਐ,

ਦੀਏ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁੱਖ ਜਾਹੇ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁੱਖ ਜਾਹੇ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਓ ਵੱਡੇ ਭਾਗ ਫੇਟੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਚਰਨ ਕਮਲ ਜਾਕਾ ਮਨ ਰਾਪੈ ਸੋ ਗਗਨ ਤਿਸ ਜਨ ਨਾਮ ਵਿਆਪੈ ਸਾਗਰ ਤਰਿਆ ਸਾਧੂ ਸੰਗੈ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਨਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਤਸੰਗ ਜੀਓ ਬੜਭਾਗੀ ਮਾਈ ਭਾਈ ਜਿਨ੍ਹਾਂ ਨੂੰ ਸਮਾਂ ਮਿਲਿਆ ਹੈ ਸਤਿਗੁਰਾਂ ਦੇ ਚਰਨਾਂ 'ਚ ਬੈਠ ਕੇ ਗੁਰੂ ਕੀ ਇਲਾਹੀ ਬਾਣੀ ਨਿਤਨੇਮ ਸੁਖਮਨੀ ਸਾਹਿਬ ਦੀਆਂ ਬਾਣੀਆਂ ਸਰਵਣ ਕੀਤੀਆਂ ਨੇ ਸਤਿਗੁਰ ਰਹਿਮਤ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣ ਸੋ ਆਓ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਤਿਕਾਰ ਐਤਵਾਰ ਦਾ ਦਿਹਾੜਾ ਹੈ ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ ਕਿ ਦਿਨੇ ਅਖੰਡ ਪਾਠਾਂ ਦੇ ਭੋਗ ਪੈਣੇ ਨੇ ਉਪਰੰਤ ਸਾਰਾ ਦਿਨ ਦੀਵਾਨ ਸਜਣਾ ਹੈ ਵੱਧ ਚੜ੍ਹ ਕੇ ਆਖਰ ਕੇ ਗੁਰੂ ਕੇ ਚਰਨਾਂ ਵਿੱਚ ਬੈਠ ਕੇ ਸੇਵਾ ਸਿਮਰਨ ਕਰਕੇ ਆਪਣਾ ਜਨਮ ਸਫਲਾ ਕਰੀਏ ਆਓ ਹੁਣ ਸ੍ਰੀ ਆਸਾ ਜੀ ਵਾਰ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਦਾ ਜਥਾ ਉਹਨਾਂ ਪਾਸੋਂ ਆਪਾਂ ਕੀਰਤਨ ਸਰਵਣ ਕਰੀਏ ਉਪਰੰਤ ਜੋ ਸਤਿਗੁਰਾਂ ਦਾ ਮਹਾਂਵਾਕ ਹੈ ਮੁੱਖ ਵਾਕ ਉਸ ਦੀ ਵਿਚਾਰ ਉਸ ਤੋਂ ਬਾਅਦ ਹੋਵੇਗੀ ਸਰਵਣ ਕਰਕੇ ਜਾਣ ਦੀ ਕਿਰਪਾਲਤਾ ਕਰਨੀ ਆ ਉਸ ਕੀਰਤਨ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਸੱਚੀ ਤੇਰੀ ਸਿਰ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸਾਚੈਨ ਸੱਚ ਜੋ ਮਰ ਜਾ ਮੈਂ ਸੋ ਕਚਨ ਕਾਚ ਮਹਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਂ ਵੱਡੀ ਵਡਿਆਈ ਜਾਂ ਸਚਨਿਆਂ ਵੱਡੀ ਵਡਿਆਈ ਜਾਂ ਨੇਚਲ ਥਾਂ ਵੱਡੀ ਵਡਿਆਈ ਜਾਂ ਲਾਓ ਵੱਡੀ ਵਡਿਆਈ ਬੁੱਝ ਸਭ ਪਾਓ ਵੱਡੀ ਵਡਿਆਈ ਜਾਂ ਪੁੱਛਣ ਦਾ

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵਾਕਾਰ ਕੁਦਰਤ ਵੇਦ ਪ੍ਰਾਣ ਕਤੇਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਣ ਵਿਭਾਣ ਕੁਦਰਤ ਪਾਉਣ ਪਾਣੀ ਪੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ।

ਝੱਟ ਹੈ ਪਾਏ ਵੇਖੇ ਲੋਕ ਹੱਸੇ ਕਰ ਜਾਏ ਰੋਟੀਆਂ ਕਰ ਪੂਰੇ ਤਾਲਾ ਪਛਾਣੇ ਧਰਤੀ ਨਾਲ ਗਾਉਣ ਗੋਪੀਆਂ ਗਾਉਣ ਕਹਿਣ ਗਾਉਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾਂ ਕਾਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜ੍ਹਾਓ ਭਿੰਨੀ ਰਹਿਣ ਜਿੰਨਾ ਮਨ ਚਾਹੋ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾ ਕੋਲੂ ਚਰਖਾ ਚੱਕੀ ਚੱਕ ਖਾਲਵਾਰ ਓਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਗਾਹ ਪੰਖੀ ਭੌਂਦੀਆਂ ਲੈਣ ਨਾ ਸਾਹ ਸੂਹੇ ਚੜ੍ਹ ਭਾਈਏ ਜੰਤ।

0: ਤਿਸ ਜੁਹਾਰੀ ਸਵਸਤ ਤਿਸ ਤਿਸ ਦੀ ਬਣ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਕ ਮਹਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਪ੍ਰਤੀਥਾਂ ਸਹਿਜੋ ਬੇਵਾਨ ਲੱਖ ਸੂਰਤ ਸੰਗਰਾਮ ਰਣਮਸ਼ਨਾ ਪ੍ਰਾਣ ਲੱਖ ਸੁਤੀ ਲੱਗ ਗਿਆ ਤੇ ਹਣ ਪੜੀਆ ਪੜ ਪੁਰਾਣ ਜਿਨ ਕਰਤੇ ਕਰਨਾ ਕੀ ਲਿਖਿਆ ਹੁਣ ਜਾਣ ਨਾਨਕ ਮਦੀ ਮਿਥਿਆ ਕਰਮ ਸੱਚਾ ਨੀਸਾ।

ਨਾਨਕ ਕੂੜ ਰਿਹਾ ਭਰਪੂਰ ਮੱਥਾ ਟਿੱਕਾ ਤਿੜ ਧੋਤੀ ਖਾਈ ਅਥਰੀ ਜਗ ਕਸਾਈ ਨੀਲ ਬੱਤਰ ਪੈਰ ਭਗਵਾਨ ਲੇ ਤਾਂ ਹਲੇ ਪੂਜਾ ਪੁਰਾਣਾ ਭਾਖਿਆ ਕੋਈ ਕੋਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ

0: ਕੀ ਫਤਿਹ ਗੁਰੂ ਪਿਆਰੇ ਸਾਹਿਬ ਸਿੰਘ ਧੰਨਵਾਦੀ ਹਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਹੋਰਾਂ ਦਾ ਜਿਹਨਾਂ ਪਾਸੋਂ ਸ੍ਰੀ ਆਸਾ ਜੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ ਉਸ ਵੱਡੇ ਕਿਆਂ ਵਡਿਆਈਆਂ ਵਰਣਨ ਕੀਤੀਆਂ ਨੇ ਸਤਿਗੁਰ ਰਹਿਮਤ ਕਰਨ ਹੋਰ ਵੀ ਕੀਰਤਨ ਦੀਆਂ ਦਾਤਾ ਬਖਸ਼ਣ ਇਸੇ ਤਰ੍ਹਾਂ ਆਪਣੀ ਸੇਵਾ ਵਿੱਚ ਲਾਏ ਰੱਖਣ। ਪਹਿਲਾਂ ਸ਼ੁਰੂਆਤ ਦੇ ਵਿੱਚ ਮੈਨੂੰ ਯਾਦ ਨਹੀਂ ਸੀ ਇਹਨਾਂ ਦਾ ਨਾਂ ਕਿਵੇਂ ਦਾ ਜਾਚਕ ਹਾਂ, ਸੋ ਆਓ ਇਹਨਾਂ ਦਾ ਦੁਪਹਿਰ ਦਾ ਸਮਾਂ ਜੋ ਹੈ ਉਹ ਡੇਢ ਵਜੇ ਤੋਂ ਢਾਈ ਵਜੇ ਤੱਕ ਹੈ ਅਤੇ ਇਸੇ ਤਰ੍ਹਾਂ ਹੀ ਸ਼ਾਮਾਂ ਨੂੰ ਹਾਜ਼ਰੀ ਭਰਨਗੇ। ਵੱਧ ਚੜ੍ਹ ਕੇ ਆ ਕੇ ਇਹਨਾਂ ਪਾਸੋਂ ਲਾਹਾ ਲਈਏ, ਗੁਰੂ ਕਾ ਕੀਰਤਨ ਸਰਵਣ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ। ਆਓ ਹੁਣ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਮਹਾਨ ਕਥਾਵਾਚਕ, ਉਹਨਾਂ ਪਾਸੋਂ ਅੰਮ੍ਰਿਤ ਵੇਲੇ ਦਾ ਜੋ ਮਹਾਰਾਜ ਦਾ ਫਰਮਾਨ ਹੈ ਉਸ ਦੀ ਵਿਚਾਰ ਸਰਵਣ ਕਰੀਏ। ਉਪਰੰਤ 9 ਵਜੇ ਠੀਕ ਅਖੰਡ ਪਾਠਾਂ ਦੇ ਭੋਗ ਸ਼ੁਰੂ ਹੋ ਜਾਣੇ ਨੇ ਅਤੇ ਇਸੇ ਤਰ੍ਹਾਂ ਅਗਲੇ ਵੀਕੈਂਡ ਜੋ ਅਗਲੇ ਫਰਾਈਡੇ ਸੈਟਰਡੇ ਸੰਡੇ ਹੈ ਆ ਰਿਹਾ ਹੈ, ਉਸ ਦਿਨ ਉਹ ਮਹਾਨ ਭਗਤ ਬਾਬਾ ਫਰੀਦ ਜੀ ਉਹਨਾਂ ਦਾ ਆਗਮ ਦਿਹਾੜਾ ਹੈ ਜੋ ਹਰ ਸਾਲ ਫਰੀਦਕੋਟ ਦੀਆਂ ਸੰਗਤਾਂ ਅਤੇ ਬੇਰੀ ਦੀਆਂ ਸੰਗਤਾਂ ਰਲ ਮਿਲ ਕੇ ਉਹਨਾਂ ਦਾ ਦਿਹਾੜਾ ਮਨਾਉਂਦੇ ਨੇ। ਸੋ ਮੈਂ ਬੇਨਤੀ ਕਰਾਂਗਾ, ਉਹਨਾਂ ਵੱਲੋਂ ਬੇਨਤੀ ਹੈ ਸਾਰੀ ਹੀ ਫਰੀਦਕੋਟ ਦੀਆਂ ਸੰਗਤਾਂ ਵੱਲੋਂ, ਆਪ ਵੱਧ ਚੜ੍ਹ ਕੇ ਆ ਕੇ ਸੇਵਾ ਦੇ ਵਿੱਚ ਹੱਥ ਵਟਾਓ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ। 4 ਵਜੇ ਤੋਂ ਸਤਿਕਾਰਯੋਗ ਸ਼ਿੰਦਾ ਸਿੰਘ ਦੀ ਆਤਮਿਕ ਸ਼ਾਂਤੀ ਵਾਸਤੇ ਸਵਾਗ ਸਰਵਣ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਕਿਉਂ ਲੀਜੈ ਗੜ ਬੰਕਾਂ ਭਾਈ, ਦੋਵਰ ਕੋਟ ਅਰ ਤੇਵਰ ਖਾਈ, ਪਾਂਚ ਪੱਚੀਸ ਮੋਹ ਮਦ ਮਤਸਰ ਆੜੀ ਪਰਮਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚੈ, ਕਹਾ ਕਰੋ ਰਘੁਰਾਇਆ, ਕਾਮ ਕਿਵਾਰੀ ਦੁੱਖ ਸੁਖ ਦਰਵਾਨੀ, ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਮਹਾ ਬਡ ਦੁੰਦਰ, ਤਹਿ ਮਨ ਮਾਵਾਸੀ ਰਾਜਾ, ਸਵਾਦ ਸੰਨਾਹ ਕੋਟ ਮਮਤਾ ਕੋ ਕਬੁੱਧ ਕਮਾਨ ਚੜ੍ਹਾਈ, ਤ੍ਰਿਸ਼ਨਾ ਤੀ ਰਹੇ ਘਟ ਭੀਤਰ, ਇਉਂ ਗਾੜ ਲਿਓ ਨਾ ਜਾਈ, ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੈ ਪਰ ਜਾਲੀ, ਇੱਕੈ ਚੋਟ ਸਿਝਾਇਆ, ਸਤ ਸੰਤੋਖ ਲੈ ਲਰਨੈ ਲਾਗਾ, ਤੋਰੇ ਦੋਏ ਦਰਵਾਜ਼ਾ, ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ, ਪਕੜਿਓ ਗੜ ਕੋ ਰਾਜਾ, ਭਗਵਤ ਭੀਰ ਸ਼ਕਤ ਸਿਮਰਨ ਕੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਧੰਨ ਧੰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਸ਼ਸ਼ੋਭਿਤ ਬਹੁਤ ਹੀ ਆਦਰਣੀਆ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਹੀ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਆਪ ਜੀ ਲਾਹੇ ਪ੍ਰਾਪਤ ਕਰ ਰਹੇ ਸੋ। ਆਦਰਣੀਆ ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਅੱਜ ਅੰਮ੍ਰਿਤ ਵੇਲੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਅੱਜ ਦੇ ਇਹ ਪਵਿੱਤਰ ਬਚਨ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਜਨਮਤ ਗੁਰਮਤ ਬ੍ਰਹਮ ਨੂੰ ਪਛਾਣਨ ਵਾਲੇ ਪ੍ਰਤੱਖ ਹਰ ਸ਼ਾਂਤੀ ਦੇ ਮੁਜੱਸਮੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਵਿੱਤਰ ਸ਼ਬਦ ਧਨਾਸਰੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਮਦਮੀ ਬੀੜ ਅਨੁਸਾਰ 683 ਅਤੇ 684 ਅੰਗ ਦੇ ਉੱਤੇ ਇਹ ਸ਼ਬਦ ਸ਼ਸ਼ੋਭਿਤ ਹੈ। ਆਦਰਣੀਆ ਸਾਧ ਸੰਗਤ ਜੀ, ਇਸ ਪਵਿੱਤਰ ਸ਼ਬਦ ਦਾ ਪਹਿਲਾ ਬੰਦ ਹੀ ਰਹਾਓ ਵਾਲਾ ਬੰਦ ਹੈ, ਜਿਹਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਮੌਜੂਦ ਹੋਇਆ ਕਰਦਾ ਹੈ। ਸਿਰਲੇਖ ਹੈ ਧਨਾਸਰੀ, ਧਨਾਸਰੀ ਰਾਗ ਹੈ। ਤੋ ਮੈਂ ਆਪ ਜੀ ਦੇ ਗਿਆਤ ਲਈ ਅਰਜ਼ ਕਰਦੇ ਹਾਂ ਵੀ ਇੱਕ ਦਿਨ ਇਸੇ ਤਰ੍ਹਾਂ ਮੈਂ ਕਥਾ ਕਰਕੇ ਉੱਠਿਆ, ਸੋਰਠ ਰਾਗ ਦਾ ਸ਼ਬਦ ਸੀ ਅਤੇ ਉਹ ਬਾਹਰ ਮੈਨੂੰ ਇੱਕ ਸਹਿਜਧਾਰੀ ਸੱਜਣ ਮਿਲਿਆ, ਉਹ ਹਿੰਦੀ ਬੋਲਦਾ ਸੀ। ਉਹ ਮੈਨੂੰ ਕਹਿਣ ਲੱਗਾ ਜੀ ਆਪਨੇ ਵਹਾਂ ਬੋਲਾ ਸੋਰਠ ਰਾਗ ਹੈ, ਸੋਰਠ ਤੋਂ ਰਾਗ ਨਹੀਂ ਹੈ, ਵੋ ਤੋਂ ਰਾਗ ਨਹੀਂ ਹੈ। ਹੁਣ ਅਸੀਂ ਕਈ ਵਾਰ ਕਾਲੇ ਪੈ ਜਾਂਦੇ ਹਾਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਸਾਡੇ ਸਿਧਾਂਤ ਦਾ, ਬਾਈ ਚਾਂਸ ਕੁਛ ਸਿਰ ਨੰਗੇ ਨਾਲ ਆ ਜਾਣਾ, ਲੋਕਾਂ ਵੜਨ ਬੜੇ ਨੇ ਦਿਮਾਗ 'ਤੇ, ਟੈਨਸ਼ਨਾਂ ਬੜੀਆਂ ਨੇ, ਯਾਦ ਹੀ ਨਹੀਂ ਰਹਿੰਦਾ, ਤੋ ਉਹਨੂੰ ਲੈ ਕੇ ਬੜਾ ਵੱਡਾ ਇਸ਼ੂ ਬਣਾ ਲੈਣਗੇ, ਪੂਰਾ ਰੌਲਾ ਪੈ ਜਾਏਗਾ। ਉਹਨੂੰ ਪਿਆਰ ਨਾਲ ਦੱਸੋ, ਉਹਨੂੰ ਨਹੀਂ ਪਤਾ ਬਈ ਸਾਡੇ ਇੱਥੇ ਇੱਦਾਂ ਨਹੀਂ। ਅੱਛਾ, ਉਹ ਜਦੋਂ ਸਿਰ 'ਤੇ ਉਹਨੇ ਹੱਥ ਲਾਇਆ ਤਾਂ ਹੈਰਾਨ ਰਹਿ ਗਿਆ, ਅਸਲ 'ਚ ਉਹਨੂੰ ਯਾਦ ਹੀ ਨਹੀਂ ਰਿਹਾ। ਕਈ ਵਾਰ ਸੁਰ ਧੋਰ ਪਾਸੇ ਚੱਲੀ, ਉਹਨੂੰ ਪਿਆਰ ਨਾਲ ਦੱਸ ਦਿਓ ਵੀ ਬੇਟਾ ਵੀਰ ਤੈਨੂੰ ਚੇਤਾ ਨਹੀਂ ਰਿਹਾ, ਜਾਂ ਦੁਬਾਰਾ ਜਾਂ ਸਿਰ ਟੱਕਿਆ। ਹੁਣ ਆਮ ਤੌਰ 'ਤੇ ਉਹ ਪੈ ਜਾਂਦੇ ਨੇ, ਲੈ ਜੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਰਾਗ ਤੇ ਤੂੰ ਕਿਵੇਂ ਕਹਿੰਦਾ। ਹੁਣ ਅਸਲ ਵਿੱਚ ਆਪਣੀ ਜਗ੍ਹਾ ਉਹ ਠੀਕ ਸੀ, ਕਿਉਂਕਿ ਜਿਹੜੀ ਭਾਰਤੀ ਸੰਸਕ੍ਰਿਤੀ ਹੈ ਰਾਗਾਂ ਦੀ, ਉਹਦੇ ਵਿੱਚ ਮੂਲ ਰਾਗ 6 ਹੀ ਨੇ, ਮੂਲ ਰਾਗ 6 ਹੀ ਨੇ, ਬਾਕੀ ਉਹਨਾਂ ਦੇ ਪਾਠ ਨੇ। ਹੁਣ ਮੈਂ ਬੇਨਤੀ ਕਰਾਂ ਵੀ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਰਾਗ ਧਨਾਸਰੀ, ਇੱਥੇ ਤੇ ਇਕੱਲਾ ਧਨਾਸਰੀ ਹੈ, ਕਈਆਂ ਥਾਵਾਂ ਤੇ ਹਜ਼ੂਰ ਨੇ ਬਕਾਇਦਾ ਰਾਗ ਧਨਾਸਰੀ ਇੱਦਾਂ ਲਿਖਿਆ। ਤੋ ਉਹਦਾ ਕਾਰਨ ਕੀ ਹੈ ਵੀ ਸਾਡੇ ਵਾਸਤੇ ਗੁਰੂ ਦੇ ਬਚਨ ਸਿਰਮੋਰ ਨੇ, ਗੁਰੂ ਨੇ ਇਹਨੂੰ ਰਾਗ ਕਹਿ ਦਿੱਤਾ, ਸਾਡੇ ਲਈ ਰਾਗ। ਉਂਝ ਵੀ ਤੁਸੀਂ ਕਹਿੰਦੇ ਹੋ ਖਸ਼ਟ ਰਾਗ ਉਹ ਨਗਾਏ, ਸੰਗ ਰਾਗ ਨਹੀਂ 30, ਤੋ ਮੁੱਖ ਰਾਗ ਤੇ 6 ਹੀ ਨੇ, ਖਸ਼ਟ ਮੀਨਜ 6, ਪਰ ਇੱਥੇ ਗੁਰੂ ਸਾਹਿਬਾਨ ਨੇ ਇਹਨਾਂ ਨੂੰ ਰਾਗ ਲਿਖਿਆ, ਇਸ ਵਾਸਤੇ ਅਸੀਂ ਇਹਨਾਂ ਨੂੰ ਰਾਗ ਹੀ ਕਹਿਣਾ, ਰਾਗਨੀ ਨਹੀਂ ਕਹਿਣਾ। ਪਹਿਲੀ ਬੇਨਤੀ। ਦੂਜੀ ਇਹ ਵੀ ਵੇਖੋ, ਮਹੱਲਾ ਪੰਜਵਾਂ ਬਾਅਦ ਵਿੱਚ ਲਿਖਵਾਇਆ, ਘਰ ਬਾਰਵਾਂ ਬਾਅਦ ਵਿੱਚ ਲਿਖਵਾਇਆ, ਪਹਿਲਾਂ ਧਨਾਸਰੀ ਵੀ ਸਿੱਖਾ ਲਾਪਰਵਾਹੀ ਨਹੀਂ ਕਰਨੀ, ਇਹਨੂੰ ਧਨਾਸਰੀ ਵਿੱਚ ਹੀ ਗਾਉਣਾ ਹੈ, ਆਪਣੀ ਮਰਜ਼ੀ ਦੀਆਂ ਮਾਤਰਾ ਰੋਈ ਅਵਰੋਈ ਨਹੀਂ ਲਗਾਉਣੀਆਂ, ਵੱਧ ਘੱਟ ਨਹੀਂ ਕਰਨੀਆਂ, ਇਹਨੂੰ ਧਨਾਸਰੀ ਰਾਗ ਦਾ ਜੋ ਪ੍ਰੋਪਰ ਤਰੀਕਾ ਹੈ ਇਹਨੂੰ ਧਨਾਸਰੀ ਵਿੱਚ ਹੀ ਗਾਣਾ ਹੈ, ਹੋਰ ਕਿਸੇ ਰਾਗਣੀ ਵਿੱਚ, ਰਾਗ ਵਿੱਚ, ਬੰਦਿਸ਼ ਵਿੱਚ, ਕਿਸੇ ਠੁਮਰੀ ਵਿੱਚ, ਕਿਸੇ ਗਜ਼ਲ ਦੇ ਆਧਾਰ ਦੇ ਉੱਤੇ ਉਹ ਬਣਾ ਕੇ ਉਹ ਉੱਦਾਂ ਨਹੀਂ ਗਾਣਾ, ਇਹਨੂੰ ਧਨਾਸਰੀ ਦੀਆਂ ਮਾਤਰਾ ਹੀ ਲਾਣੀਆਂ ਨੇ।
ਇਹ ਮੈਂ ਬੇਨਤੀ ਕਰਾਂ, ਇਹ ਸਤਿਗੁਰੂ ਜੀ ਦਾ ਹੁਕਮ ਹੈ। ਸਤਸੰਗਤ ਜੀ, ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਦਾ ਸ਼ਬਦ ਘਰ ਬਾਰਵਾਂ ਤਾਲ ਬਾਰਵਾਂ। ਜਿਹੜੇ ਤਬਲਾ ਵਜਾਉਂਦੇ ਨੇ, ਸਤਸੰਗਤ ਜੀ ਸਿੱਖਦੇ ਨੇ, ਸਿਖਾਉਂਦੇ ਨੇ, ਉਹਨਾਂ ਨੂੰ ਪਤਾ ਹੈ ਬਈ ਇਹ ਬਾਰਵਾਂ ਤਾਲ ਕੀ ਹੈ। ਇੱਕ ਓਅੰਕਾਰ, ਸਾਡਾ ਜਿਹੜਾ ਅਕਾਲ ਪੁਰਖ ਹੈ ਉਹ ਇੱਕ ਹੈ, ਓਅੰਕਾਰ ਇੱਕ ਰਸ ਹੈ, ਔਰ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ, ਉਂਝ ਪ੍ਰਾਪਤ ਨਹੀਂ ਹੁੰਦਾ। ਦਰਗਾਹੀ ਬੋਲ, ਜਿੰਨੇ ਕੁ ਸਰੀਰ ਤੁਸੀਂ ਬੈਠੇ ਹੋ ਜਾਂ ਯੂਟਿਊਬ ਮਾਧਿਅਮ ਨਾਲ ਜਾਂ ਕਿਸੇ ਹੋਰ ਇਲੈਕਟ੍ਰੋਨਿਕ ਮੀਡੀਏ ਦੇ ਸਾਧਨ ਰਾਹੀਂ ਕਿਤੇ ਦੂਰ ਬੈਠੇ ਡਰਾਈਵ ਕਰਦੇ ਘਰ ਬੈਠੇ ਸੁਣ ਰਹੇ ਹੋ, ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਵਿਚਾਰ ਦਾ ਆਧਾਰ ਰਹਾਉ ਵਾਲੀ ਪਹਿਲੀ ਪੰਕਤੀ ਵਿੱਚ ਉਹਦੇ ਥੋੜ੍ਹੀ ਸੁਰਤ ਦਿਆ ਜੇ ਅਗਲੀ ਵਿਚਾਰ ਸਮਝ ਵਿੱਚ ਆਵੇ। ਬੰਧਨਾ, ਹਰ ਬੰਧਨਾ, ਗੁਣ ਗਾਵ ਹੋ ਗੋਪਾਲ ਰਾਏ ਰਹਾਓ, ਰਹਾਓ ਰਹੋ, ਠਹਿਰੋ, ਟਿਕੋ, ਕਾਲੀ ਨਾ ਕਰੋ। ਇਹਨੂੰ ਚੰਗੀ ਤਰ੍ਹਾਂ ਅੱਖਾਂ ਖੋਲ੍ਹ ਕੇ ਪੜ੍ਹੋ, ਕੰਨ ਖੋਲ੍ਹ ਕੇ ਸੁਣੋ, ਕਿਉਂਕਿ ਇਹਦੇ ਵਿੱਚ ਬਹੁਤ ਕੁਛ ਹੈ, ਇਹਦੇ ਵਿੱਚ ਹੀ ਸਾਰਾ ਕੁਝ ਪਾਇਆ ਹੋਇਆ। ਕੀ ਪਾਇਆ ਹੋਇਆ ਜੀ, ਧਿਆਨ ਦਿਆ ਜੀ। ਬੰਦਨਾ ਦੇ ਅਰਥ ਨੇ ਨਮਸਕਾਰ। ਆਹ ਹੁਣ ਸਾਰੀ ਸੰਗਤ ਆਉਂਦੀ ਹੈ, ਜਦੋਂ ਦੂਰੋਂ ਨੇੜਿਓਂ ਗੱਡੀ ਪਾਰਕ ਕੀਤੀ, ਆਏ, ਹੱਥ ਪੈਰ ਧੋਤੇ, ਬੜੀ ਸ਼ਰਧਾ ਨਾਲ ਜੇਬ ਵਿੱਚੋਂ ਭੇਟਾ ਕੱਢੀ ਅਤੇ ਹਜ਼ੂਰ ਦੇ ਚਰਨਾਂ ਵਿੱਚ ਰੱਖ ਕੇ ਅਸੀਂ ਕੀ ਕਰਨੇ ਆ ਸਤਸੰਗ? ਸਭ ਤੋਂ ਪਹਿਲਾਂ ਵੰਦਨਾ ਕਰਨੇ ਆ, ਨਮਸਕਾਰ ਕਰਨੇ ਆ। ਇਸ ਨਮਸਕਾਰ ਵਿੱਚ ਬਰਕਤਾਂ ਬਹੁਤ ਨੇ। ਇਹ ਨਮਸਕਾਰ ਭਾਗਾਂ ਵਾਲਿਆਂ ਨੂੰ ਕਰਨ ਦਾ ਮੌਕਾ ਮਿਲਦਾ ਹੈ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੇ ਇੱਥੋਂ ਤੱਕ ਕਹਿੰਦੇ ਨੇ, ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲੱਗੈ ਗੁਰ ਪੈਰੇ ਰਾਮ। ਇਹ ਠੀਕ ਹੈ ਗੁਰਮੁਖੋ, ਵੀ ਜਿਹੜਾ ਸਾਧਨ ਹੈ ਸਾਡੇ ਕੋਲ ਯੂਟਿਊਬ ਦਾ, ਘਰ ਬੈਠੇ ਅਸੀਂ ਸੁਣਨੇ ਆ। ਮੈਨੂੰ ਵੀ ਕਈ ਵਿਰਲੇ ਵਿਰਲੇ ਫੋਨ ਆਉਂਦੇ ਨੇ, ਗਿਆਨੀ ਜੀ ਅਸੀਂ ਘਰ ਬੈਠੇ ਸੁਣਨੇ ਆ, ਚੰਗਾ ਕਰਦੇ ਹੋ। ਕੁਝਾਂ ਦੀ ਮਜ਼ਬੂਰੀ ਹੈ, ਧਿਆਨ ਦਿਆ ਜੇ। ਕਿਸੇ ਕੋਲ ਕੋਈ ਘਰੇਲੂ ਸਮੱਸਿਆ ਹੈ, ਕਿਸੇ ਕੋਲ ਕਨਵੈਂਸ ਨਹੀਂ, ਕਿਸੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ, ਕਿਸੇ ਦਾ ਘਰ ਰਹਿਣਾ ਜ਼ਰੂਰੀ ਹੈ, ਕੋਈ ਢਿੱਲਾ ਮੱਠਾ ਹੈ, ਉਹਨਾਂ ਵਾਸਤੇ ਸਾਧਨ ਬੜਾ ਕਾਰਗਰ ਸਾਬਤ ਹੋਇਆ, ਤੁਸੀਂ ਘਰ ਬੈਠੇ ਆਨੰਦ ਲਵੋ। ਪਰ ਜੇ ਕੋਈ ਮਜ਼ਬੂਰੀ ਨਹੀਂ ਤਾਂ ਫਿਰ ਜ਼ਰੂਰ ਚੱਲ ਕੇ ਸੰਗਤ ਵਿੱਚ ਆਉਣਾ ਚਾਹੀਦਾ, ਕਿਉਂਕਿ ਜੋ ਸੰਗਤ ਵਿੱਚ ਬੈਠ ਕੇ ਇਹਦਾ ਫੈਜ਼ ਹੁੰਦਾ ਹੈ। ਮੈਨੂੰ ਖਿਮਾ ਕਰ ਦੇਣਾ, ਮੈਂ ਪਹਿਲਾਂ ਘਰ ਬਹਿਣ ਵਾਲਿਆਂ ਨੂੰ ਕਵਰ ਕਰ ਲਿਆ, ਉਹ ਘਰ ਬੈਠ ਕੇ ਨਹੀਂ ਹੁੰਦਾ। ਜਦੋਂ ਤੁਸੀਂ ਘਰ ਬੈਠ ਕੇ ਸੁਣਦੇ ਹੋ ਤਾਂ ਤੁਹਾਡੇ ਕੰਨ ਪਵਿੱਤਰ ਹੁੰਦੇ ਨੇ, ਜਦੋਂ ਤੁਸੀਂ ਇੱਥੇ ਆਉਂਦੇ ਹੋ ਤਾਂ ਤੁਹਾਡੇ ਚਾਰ ਇੰਦਰੇ ਪਵਿੱਤਰ ਹੁੰਦੇ ਨੇ। ਕਿਹੜੇ ਕਿਹੜੇ ਚਾਰ? ਧਿਆਨ ਦਿਆ ਜੇ। ਸਭ ਤੋਂ ਪਹਿਲਾਂ ਜਦੋਂ ਅਸੀਂ ਚੱਲ ਕੇ ਆਉਂਦੇ ਹਾਂ ਤਾਂ ਸਾਡੇ ਪੈਰ ਪਵਿੱਤਰ ਹੁੰਦੇ ਨੇ। ਪਾਮ ਸੁਹਾਵੇ ਜਾਂ ਤਊ ਧੇਰ ਜੁਲਦੇ, ਉਹ ਪੈਰ ਸੋਹਣੇ ਨੇ, ਸ਼ੋਭਨੀਕ ਨੇ, ਜਿਹੜੇ ਤੇਰੇ ਵੱਲ ਚੱਲ ਕੇ ਆਉਂਦੇ ਨੇ। ਪਾਰਕਿੰਗ ਚ ਗੱਡੀ ਖੜੀ ਕੀਤੀ, ਡੋਰ ਖੋਲੀ, ਬਾਹਰ ਨਿਕਲੇ, ਕਦਮਾਂ ਦੇ ਉੱਤੇ ਚੱਲ ਕੇ ਗੁਰੂ ਕੀ ਸੰਗਤ ਵਿੱਚ ਆ ਗਏ। ਗੁਰ ਸ਼ਰਣੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ, ਗੁਰੂ ਦੀ ਸ਼ਰਨ ਵਿੱਚ, ਗੁਰੂ ਦੀ ਸੰਗਤ ਵਿੱਚ ਜਿਹੜੇ ਕਦਮ ਚੱਲ ਕੇ ਆਉਂਦੇ ਨੇ ਉਹ ਕਦਮ ਸ਼ੋਭਨੀਕ ਨੇ। ਤੋ ਪਾਮ ਸੁਹਾਵੇ ਜਾਂ ਤਊ ਧਿਰ ਜੁਲਦੇ, ਸੀਸ ਸੁਹਾਵਾ ਚਰਨੀ। ਫਿਰ ਆ ਕੇ ਅਸੀਂ ਆਪਣਾ ਮੱਥਾ ਟੇਕਨੇ ਆ, ਸਿਰ ਝੁਕਾਨੇ ਆ, ਤੇ ਉਸ ਵੇਲੇ ਸੀਸ ਪਵਿੱਤਰ ਹੋ ਜਾਂਦਾ ਹੈ, ਸੀਸ ਪਾਵਨ ਹੋ ਜਾਂਦਾ ਹੈ। ਮੁੱਖ ਸੁਹਾਵਾ ਜਾਂ ਤਊ ਜਸ ਗਾਵੇ, ਕੀਰਤਨ ਦੇ ਨਾਲ ਨਾਲ ਕਈ ਵਾਰਾਂ ਅਸੀਂ ਵੀ ਗੁਣਗੁਣਾਉਣ ਲੱਗ ਜਾਂਦੇ ਹਾਂ, ਉਦੋਂ ਸਾਡਾ ਮੁੱਖ ਪਵਿੱਤਰ ਹੋ ਜਾਂਦਾ ਹੈ। ਜੀਓ ਪਿਆ ਤਉ ਸ਼ਰਣੀ। ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ,
ਜੋ ਜਾਏ ਲੱਗੈ ਗੁਰ ਪੈਰੇ ਰਾਮ। ਬੰਦਨਾ ਹਾਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਨਮਸਕਾਰ ਕਰਨੀ ਹੈ, ਇਹਦੇ ਬਹੁਤ ਲਾਭ ਨੇ। ਫਿਜ਼ੀਕਲੀ ਸਰੀਰਕ ਤੌਰ ਤੇ ਗੁਰੂ ਚਰਨਾਂ ਵਿੱਚ ਆ ਕੇ ਝੁਕਣਾ ਬਹੁਤ ਚੰਗੀ ਗੱਲ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ, ਇੱਕ ਤੇ ਇਹ ਤੇ ਇੱਕ ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡੋਤ ਪੁੰਨ ਵੱਡਾ ਹੈ। ਸਾਧੂ ਗੁਰੂ ਨੂੰ ਤੂੰ ਦੋਵੇਂ ਹੱਥ ਜੋੜ ਕੇ ਮੱਥਾ ਟੇਕ, ਡੰਡੇ ਵਾਂਗੂ ਲੰਮਾ ਪੈ ਕੇ ਮੱਥਾ ਟੇਕ, ਇਹ ਬੜਾ ਸ਼ਲਾਘਾਯੋਗ ਉਦਮ ਹੈ। ਹੁਣ ਇਹਨੇ ਤੇ ਕੋਡ ਕਰ ਦਿੱਤਾ ਵੀ ਸਾਨੂੰ ਮੱਥਾ ਟੇਕਣਾ ਚਾਹੀਦਾ। ਹੁਣ ਮੱਥਾ ਟੇਕਣਾ ਕਿਵੇਂ ਚਾਹੀਦਾ, ਇਹਦੇ ਵਿੱਚ ਵੀ ਫਰਕ ਹੈ। ਜਦੋਂ ਅਸੀਂ ਤਨ ਕਰਕੇ ਝੁੱਕ ਜਾਈਏ ਨਾ ਗੁਰਮੁਖੋ, ਉਹਦੇ ਨਾਲ ਫਿਰ ਇਹਤਿਆਤ ਇਹ ਹੁੰਦੀ ਹੈ ਵੀ ਮਨ ਕਰਕੇ ਵੀ ਝੁੱਕ ਜਾਈਏ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਵੀ ਤਨ ਝੁੱਕਦਾ ਹੈ, ਮਨ ਕਹਿੰਦਾ ਵੀ ਮੈਂ ਮਰਜ਼ੀ ਕਰਾਂਗਾ, ਜੋ ਗੁਰੂ ਕਹਿੰਦਾ ਮੈਂ ਉਹ ਨਹੀਂ ਕਰਾਂਗਾ। ਗੁਰੂ ਨੂੰ ਝੁੱਕਦਾ ਹੈ, ਨਮਸਕਾਰ ਕਰਦਾ ਹੈ, ਖਿਮਾ ਕਰਨਾ ਸਲਾਮ ਕਰਦਾ ਹੈ, ਪਰ ਗੱਲ ਨਹੀਂ ਮੰਨਦਾ, ਅੱਗੋਂ ਜਵਾਬ ਵੀ ਦਿੰਦਾ। ਹਜ਼ੂਰ ਕਹਿੰਦੇ ਨੇ ਸਲਾਮ ਜਵਾਬ ਦੋਵੇਂ ਕਰੈ, ਝੁੱਕਦਾ ਹੈ, ਗੱਲ ਨਹੀਂ ਮੰਨਦਾ। ਮੱਥਾ ਟੇਕਣਾ ਹੈ, ਭਲੇ ਲੋਕ ਨੇ ਜਿਹੜੇ ਗੁਰੂ ਨੂੰ ਮੱਥਾ ਟੇਕਦੇ ਨੇ, ਪਰ ਗੁਰਮੁਖੋ ਸਲਾਮ ਕਰਨ ਤੋਂ ਬਾਅਦ ਜਵਾਬ ਨਹੀਂ ਦੇਣਾ, ਹੁਕਮ ਅਦੂਲੀ ਨਹੀਂ ਕਰਨੀ। ਰਜਾ ਵਿੱਚ ਰਾਜੀ ਰਹਿ ਕੇ ਸ਼ੁਕਰ ਸ਼ੁਕਰਾਨਾ ਕਰਨਾ, ਤੇ ਜੇ ਐਸਾ ਨਹੀਂ ਕੀਤਾ, ਹਜ਼ੂਰ ਕਹਿੰਦੇ ਨੇ ਮੁੰਡੋ ਕੁੱਥਾ ਜਾਏ, ਇਹ ਮੂਲੋਂ ਹੀ ਖੁੰਝ ਗਿਆ, ਇਹਨੇ ਵਿਖਾਵੇ ਮਾਤਰ ਨਮਸਕਾਰ ਕੀਤੀ, ਪਰ ਅਸਲ ਮੱਥਾ ਟੇਕਣਾ ਸੀ ਕਿ ਅੱਜ ਆਹ ਜਿਹੜਾ ਮੇਰਾ ਸਿਰ ਹੈ, ਇਹਦੇ ਵਿੱਚ ਜਿਹੜਾ ਦਿਮਾਗ ਹੈ, ਇਹਦੇ ਵਿੱਚ ਜਿਹੜੀ ਅਕਲ ਹੈ, ਇਹਦੇ ਵਿੱਚ ਜਿਹੜੀ ਚਤੁਰਾਈ ਹੈ, ਉਹ ਮੈਂ ਡੇਗ ਦਿੱਤੀ ਹੈ ਤੇਰੇ ਚਰਨਾਂ ਵਿੱਚ। ਹੁਣ ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ, ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਧਿਆਨ ਦਿਆ ਜੇ, ਸਲਾਮ ਜਵਾਬ ਦੋਵੇਂ ਕਰੈ, ਮੁੰਡੋ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਂ ਨਾ ਕਾਈ ਪਾਏ। ਹੁਣ ਅੰਤਰਾਤਮੇ ਮੱਥਾ ਟੇਕਣਾ ਕੀ ਸੀ? ਉਸ ਦੇ ਹੁਕਮ ਨੂੰ ਮੰਨ ਲੈਣਾ, ਉਸ ਦੀ ਰਜ਼ਾ ਨੂੰ ਮੰਨ ਲੈਣਾ। ਕੁਝ ਇਤਿਹਾਸਕਾਰਾਂ ਨੇ ਲਿਖਿਆ ਵੀ ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸ਼ਹੀਦ ਹੋਣ ਲਈ ਲਾਹੌਰ ਗਏ ਨਾ, ਹੁਕਮ ਦੀ ਗੱਲ ਚੱਲ ਰਹੀ ਹੈ, ਮੱਥਾ ਕਿਵੇਂ ਟੇਕਣਾ ਹੈ, ਬਹਿਰੂਨੀ ਤੌਰ ਤੇ ਸਿਰ ਝੁਕਾਉਣਾ ਹੈ, ਅੰਦਰੂਨੀ ਤੌਰ ਤੇ ਰਜ਼ਾ ਵਿੱਚ ਰਾਜੀ ਰਹਿਣਾ ਹੈ, ਹੁਕਮ ਮੰਨਣਾ, ਇਹ ਮੱਥਾ ਟੇਕਣਾ, ਨਹੀਂ ਤੇ ਫਿਰ ਸਲਾਮ ਜਵਾਬ ਦੋਵੇਂ ਕਰੈ। ਕੁਝ ਇਤਿਹਾਸਕਾਰਾਂ ਮੁਤਾਬਕ ਔਰੰਗਜ਼ੇਬ ਨਾਲ ਪਹਿਲਾਂ ਜਾਂਦਿਆਂ ਸਾਰ ਮਹਾਰਾਜ ਦਾ ਸੰਵਾਦ ਹੋਇਆ, ਉਹਨੇ ਹਜ਼ੂਰ ਦਾ ਮਨ ਟਟੋਲਣ ਦੀ ਕੋਸ਼ਿਸ਼ ਕੀਤੀ ਵੀ ਇਹਨਾਂ ਦਾ ਮਨੋਬਲ ਕਿਸ ਤਰ੍ਹਾਂ ਦਾ ਹੈ। ਮਨੋਬਲ ਨੂੰ ਤੋਲਣ ਲਈ ਕਹਿਣ ਲੱਗੇ, ਸੁਣੋ ਪੀਰ ਪੁਨ ਹਜ਼ਰਤ ਤੇ ਬੂਝਨ ਕੀਨ, ਹਿੰਦੂ ਤੁਰਕ ਬਹੁ ਬਾਦ ਵਧਾਏ, ਨਿਜ ਨਿਜ ਕੋ ਮਾਨੈ ਹਮ ਦੀਰਘ ਕਹਿ ਪਿਸ਼ਤ ਇੱਕ ਦੋਜਕ ਜਾਏ, ਦੋਨੋਂ ਮੈਂ ਕੋ ਸਾਹਿਬ ਜਾਣੈ ਕਿਸ ਪਰ ਕਰਨਾ ਕਰੈ ਖੁਦਾਏ, ਉੱਤਰ ਦਿਓ ਪੀਰ ਤੁਮ ਦੀਰਘ ਜਿਸ ਤੇ ਮਮ ਖਾਤਰ ਹੋ ਜਾਏ, ਸੁਣ ਹਜ਼ਰਤ ਤੇ ਸਤਿਗੁਰ ਅਰਜਨ ਕਹਿ ਜਵਾਬ ਕੋ ਸ਼ਬਦ ਬਣਾਏ, ਕੋਈ ਬੋਲੈ ਰਾਮ ਰਾਮ ਕੋਈ ਖੁਦਾਏ, ਕੋਈ ਸੇਵੈ ਗੁਸਈਆ ਕੋਈ ਅਲਾਹੇ, ਕਾਰਨ ਕਰਮ ਕਰੀਮ ਕਿਰਪਾ ਧਾਰ ਰਹੀਮ, ਕੋਈ ਨਾਵੈ ਤੀਰਥ ਕੋਈ ਹੱਜ ਜਾਏ, ਕੋਈ ਕਰੈ ਪੂਜਾ ਕੋਈ ਸਿਰ ਨਿਵਾਏ, ਕੋਈ ਪੜ੍ਹੈ ਵੇਦ ਕੋਈ ਕਤੇਬ, ਕੋਈ ਓਢੈ ਨੀਲ ਕੋਈ ਸਫੇਦ, ਕੋਈ ਕਹੈ ਤੁਰਕ ਕੋਈ ਕਹੈ ਹਿੰਦੂ, ਕੋ ਬਾਂਛੈ ਪਿਸ਼ਤ ਕੋ ਸੁਰਗਿੰਦੂ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਤ ਜਾਤਾ। ਹਜ਼ਰਤ ਨੇ ਬੂਝਨ ਕੀਨ, ਹਜ਼ਰਤ
ਧਾਰਮਿਕ ਆਗੂਆਂ ਅੱਗੇ ਵੀ ਲੱਗ ਜਾਂਦਾ ਹੈ, ਰਾਜਨੀਤਿਕ ਆਗੂਆਂ ਅੱਗੇ ਵੀ ਲੱਗ ਜਾਂਦਾ ਹੈ, ਸਮਾਜਿਕ ਆਗੂਆਂ ਅੱਗੇ ਵੀ ਲੱਗ ਜਾਂਦਾ ਹੈ। ਇਹ ਮੈਂ ਬੇਨਤੀ ਕਰਾਂ। ਹਜ਼ਰਤ ਸ਼ਬਦ ਉੱਥੇ ਇਸਲਾਮ ਵਿੱਚ ਜਿਹੜਾ ਉਹਨਾਂ ਦੀ ਲੈਂਗੁਏਜ ਹੈ ਫਾਰਸੀ ਅਰਬੀ, ਉਹ ਬਜ਼ੁਰਗੀ ਵਾਸਤੇ ਹੈ। ਬਜ਼ੁਰਗੀ ਉਮਰ ਕਰਕੇ ਨਹੀਂ, ਮਰਾਤਬੇ ਕਰਕੇ। ਕੋਈ ਬਜ਼ੁਰਗ ਹੈ, ਵੱਡੇ ਮਰਾਤਬੇ 'ਤੇ ਬੈਠਾ ਹੈ, ਭਾਵੇਂ ਉਹ ਪੋਲੀਟਿਕਸ ਵਿੱਚ ਹੈ, ਭਾਵੇਂ ਧਰਮ 'ਚ, ਉਹਨੂੰ ਹਜ਼ਰਤ ਉਹ ਕਹਿ ਦਿੰਦੇ ਨੇ। ਹਜ਼ਰਤ ਨੇ ਬੂਝਣ ਕੀਨ ਗੁਰੂ ਅਰਜਨ ਸਾਹਿਬ ਨੂੰ ਪੁੱਛਿਆ ਕਿ ਹਿੰਦੂ ਤੁਰਕ ਬਹੁ ਬਾਦ ਵਧਾਏ। ਮਹਾਰਾਜ, ਹਿੰਦੂ ਅਤੇ ਤੁਰਕ ਆਪਸ ਵਿੱਚ ਬੜਾ ਵਾਦ ਵਿਵਾਦ ਕਰਦੇ ਨੇ। ਨਿਜ ਨਿਜ ਕੋ ਮਾਨੇ ਹਮ ਦੀਰਘ ਕਹਿ ਪਿਸ਼ਤ ਇੱਕ ਦੋਜਕ ਜਾਏ। ਉਹ ਕਹਿੰਦੇ ਨੇ ਵੀ ਸਾਨੂੰ ਮਰਨੋ ਉਪਰੰਤ ਬਹਿਸ਼ਤ ਮਿਲੇਗੀ ਅਤੇ ਤੁਸੀਂ ਹਿੰਦੂਓ ਦੋਜਕ ਦੀ ਅੱਗ ਵਿੱਚ ਸੜੋਗੇ। ਦੋਨੋਂ ਮੈਂ ਕੋ ਸਾਹਿਬ ਜਾਣੇ ਕਿਸ ਪਰ ਕਰਨਾ ਕਰੇ ਖਦਾਏ। ਇਹਨਾਂ ਵਿੱਚੋਂ ਖੁਦਾ ਦੀ ਦ੍ਰਿਸ਼ਟੀ ਵਿੱਚ ਕੌਣ ਪ੍ਰਵਾਨ ਚੜ੍ਹੇਗਾ? ਮਨ ਨੂੰ ਮਨੋਬਲ ਨੂੰ ਟਟੋਲ ਰਿਹਾ ਸੀ। ਉਹਦਾ ਮਤਲਬ ਸੀ ਵੀ ਜੇ ਮਹਾਰਾਜ ਨੇ ਕਿਹਾ ਵੀ ਮੁਸਲਮਾਨ ਪ੍ਰਵਾਨ ਚੜ੍ਹਨਗੇ ਤੇ ਮੇਰੀ ਚੇਂਪ ਮੰਨ ਗਏ ਨੇ, ਡਰ ਗਏ ਨੇ, ਚਲੋ ਥੋੜੀ ਜਿਹੀ ਨਰਮਾਈ ਵਰਤ ਦਿੰਦੇ ਹਾਂ ਫਤਵਾ ਲਾਉਣ ਵਿੱਚ। ਇਹ ਉਹਦਾ ਟਟੋਲਣ ਦਾ ਤਰੀਕਾ ਸੀ ਕਿ ਮਹਾਰਾਜ ਦਾ ਮਨੋਬਲ ਕਿਸ ਤਰ੍ਹਾਂ ਦਾ। ਕਹਿਣ ਲੱਗਾ ਕਿਸ ਪਰ ਕਰਨਾ ਕਰੇ ਖੁਦਾਏ, ਉੱਤਰ ਦਿਓ ਪੀਰ ਤੁਮ ਦੀਰਘ ਜਿਸ ਤੇ ਮਮ ਖਾਤਰ ਹੋ ਜਾਏ। ਤੁਸੀਂ ਬੜੇ ਵੱਡੇ ਧਾਰਮਿਕ ਆਗੂ ਹੋ, ਐਸਾ ਜਵਾਬ ਦਿਓ ਵੀ ਮੇਰੀ ਤਸੱਲੀ ਹੋ ਜਾਏ। ਸੁਣ ਹਜ਼ਰਤ ਤੇ ਸਤਿਗੁਰ ਅਰਜਨ ਕਹਿ ਜਵਾਬ ਕੋ ਸ਼ਬਦ ਬਣਾਏ। ਰਾਮ ਕਲੀ ਮਹੱਲਾ ਪੰਜਵਾਂ, ਕੋਈ ਬੋਲੇ ਰਾਮ ਰਾਮ ਕੋਈ ਖੁਦਾ ਏ, ਕੋਈ ਸੇਵੈ ਗੁਸਾਈਆਂ ਕੋਈ ਅੱਲਾ ਏ। ਜਹਾਂਗੀਰ, ਉਸ ਸੁਪਰੀਮ ਪਾਵਰ ਨੂੰ ਕੁਝ ਲੋਕ ਰਾਮ ਕਹਿੰਦੇ ਨੇ, ਕੁਝ ਲੋਕ ਖੁਦਾ ਕਹਿੰਦੇ ਨੇ, ਕੋਈ ਫਰਕ ਨਹੀਂ ਪੈਂਦਾ। ਇੱਕ ਕਹਿੰਦਾ ਗਲਾਸ ਅੱਧਾ ਭਰਿਆ ਹੈ, ਦੂਜਾ ਕਹਿੰਦਾ ਗਲਾਸ ਅੱਧਾ ਖਾਲੀ ਹੈ, ਦੋਵੇਂ ਇੱਕੋ ਹੀ ਗੱਲ ਕਹਿ ਰਹੇ ਨੇ। ਮੇਰੀ ਜਾਚੇ ਇਹਦੇ ਵਿੱਚ ਕੋਈ ਫਰਕ ਨਹੀਂ ਹੈ। ਕੋਈ ਸੇਵਾ ਗੁਸਾਈਆਂ, ਉਹ ਆਪਣੇ ਇਸ਼ਟ ਨੂੰ ਗੁਸਾਈ ਕਹਿੰਦੇ ਨੇ ਤੇ ਉਹ ਆਪਣੇ ਇਸ਼ਟ ਨੂੰ ਅੱਲਾ ਕਹਿੰਦੇ ਨੇ। ਕੋਈ ਸੇਵਾ ਗੁਸਾਈਆਂ ਕੋਈ ਅੱਲਾ, ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ। ਰਹਾਉ ਵਾਲੀਆਂ ਪੰਕਤੀਆਂ ਨੇ। ਅੱਗੇ ਚਲੋ, ਕੋਈ ਨਹਾਵੇ ਤੀਰਥ, ਹਿੰਦੂ ਤੀਰਥਾਂ ਤੇ ਨਹਾਉਂਦੇ ਨੇ, ਕੋਈ ਹੱਜ ਜਾਏ ਤੇ ਮੁਸਲਮਾਨ ਹਾਜੀ ਲੋਕ ਹੱਜ ਕਰਨ ਜਾਂਦੇ ਨੇ ਮੱਕੇ ਨੂੰ, ਕੋਈ ਕਰੇ ਪੂਜਾ ਕੋਈ ਸਿਰ ਨਿਵਾਏ, ਹਿੰਦੂ ਪੂਜਾ ਕਰਦੇ ਨੇ, ਮੁਸਲਮਾਨ ਨਵਾਜ਼ ਪੜ੍ਹਨ ਵੇਲੇ ਸਿਰ ਨਵਾਉਂਦੇ ਨੇ, ਕੋਈ ਪੜ੍ਹੈ ਵੇਦ, ਹਿੰਦੂ ਵੇਦਾਂ ਦਾ ਪਾਠ ਕਰਦੇ ਨੇ, ਕੋਈ ਕਤੇਬ ਸ਼ਾਮੀ ਮਤ ਦੀਆਂ ਪੁਸਤਕਾਂ, ਮੁਸਲਮਾਨਾਂ ਦੀਆਂ, ਈਸਾਈਆਂ ਦੀਆਂ, ਯਹੂਦੀਆਂ ਦੀਆਂ, ਪਾਰਸੀਆਂ ਦੀਆਂ, ਇਹਨਾਂ ਨੂੰ ਸ਼ੋਰਟ ਵਿੱਚ ਕਹਿਣਾ ਹੋਵੇ ਤਾਂ ਕਤੇਬ ਕਹਿ ਸਕਦੇ ਹਾਂ। ਕੋਈ ਓਢ ਹੈ ਨੀਲ ਕੋਈ ਸਫੇਦ, ਆਮ ਤੌਰ ਤੇ ਸਨਾਤਨ ਮਤ ਵਾਲੇ ਸਫੈਦ ਬਸਤਰ ਤੇ ਸ਼ਾਮੀ ਮਤਾਂ ਵਾਲੇ ਨੀਲੇ ਬਸਤਰ ਪਹਿਨਦੇ ਸਨ। ਕੋਈ ਓਢ ਹੈ ਨੀਲ ਕੋਈ ਸਫੇਦ, ਕੋਈ ਕਹੇ ਤੁਰਕ, ਉਹ ਕਹਿੰਦੇ ਸਾਨੂੰ ਫਕਰ ਹੈ ਅਸੀਂ ਤੁਰਕ ਹਾਂ, ਕੋਈ ਕਹੇ ਹਿੰਦੂ, ਔ ਕੋ ਬਾਂਸ਼ ਹੈ ਪਿਸ਼ਤ ਕੋ ਸੁਰਗਿੰਦੂ, ਉਹ ਕਹਿੰਦੇ ਨੇ ਸਾਨੂੰ ਮਰਨੋ ਉਪਰੰਤ ਬਹਿਸ਼ਤ ਮਿਲ ਜਾਏ, ਉਹ ਕਹਿੰਦੇ ਨੇ ਮਰਨੋ ਉਪਰੰਤ ਸਾਨੂੰ ਸਵਰਗ ਮਿਲ ਜਾਏ। ਪਰ ਜਹਾਂਗੀਰ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਜਿਨ੍ਹਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਪਛਾਣ ਲਿਆ, ਜਾਂ ਇੰਜ ਕਹੀਏ ਜਿਨ੍ਹਾਂ ਨੂੰ ਰਜਾ ਵਿੱਚ ਰਾਜੀ ਰਹਿਣ ਦੀ ਜਾਚ ਆ ਗਈ ਏ, ਉਹ ਪਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਨੇ। ਹਿੰਦੂ ਜਾਂ ਮੁਸਲਮਾਨ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ। ਜ਼ੋਰ ਇਸ ਗੱਲ ਤੇ ਦਿੱਤਾ ਕਿ ਰਜਾ ਵਿੱਚ ਰਾਜੀ ਰਹਿਣ ਦਾ ਵੱਲ ਸਿੱਖਣਾ ਚਾਹੀਦਾ। ਦੋ ਤਰ੍ਹਾਂ ਦਾ ਮੱਥਾ ਟੇਕਣਾ ਗੁਰਮੁਖੋ, ਇੱਕ ਫਿਜੀਕਲੀ ਸੀਸ ਝੁਕਾਉਣਾ ਹੈ, ਇਹ ਜ਼ਰੂਰ ਝੁਕਾਉਣਾ ਹੈ, ਉਹ ਸੀਸ ਪਵਿੱਤਰ ਹੋ ਜਾਂਦਾ ਹੈ। ਅਸੀਂ ਸਿਰ ਦੇ ਉੱਤੇ ਕੋਈ ਚੀਜ਼ ਰੱਖ ਕੇ ਤੇ ਝੁੱਕ ਜਾਈਏ ਨਾ ਤੇ ਉਹ ਡਿੱਗ ਪੈਂਦੀ ਹੈ। ਜਿੰਨੇ ਦਿਮਾਗ ਵਿੱਚ ਬਰਡਨ ਨੇ ਨਾ, ਚਿੰਤਾਵਾਂ ਨੇ, ਓਵਰ ਥਿੰਕਿੰਗ ਹੈ, ਉਹ ਮਨ ਕਰਕੇ ਝੁੱਕ ਜਾਈਏ ਤੇ ਉਹ ਡਿੱਗ ਪੈਂਦੇ ਨੇ। ਅਸੀਂ ਰਿਲੈਕਸ ਹੋ ਕੇ ਫਿਰ ਇੱਥੋਂ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਕੇ ਬਾਹਰ ਨਿਕਲਨੇ ਆ। ਪਰ ਭਾਗਾਂ ਵਾਲੀਆਂ ਉਹ ਰੂਹਾਂ
ਜਿਹੜੀਆਂ ਅੰਦਰੋਂ ਵੀ ਮੱਥਾ ਟੇਕ ਦਿੰਦੀਆਂ ਨੇ। ਅੰਦਰੋਂ ਮੱਥਾ ਟੇਕਣਾ ਕੀ ਹੈ? ਸਤਿਗੁਰ ਆਗੇ ਸੀਸ ਭੇਟ ਦਿਓ ਜੇ ਸਤਿਗੁਰ ਪੂਰੇ ਭਾਵੇ, ਜੇ ਸਤਿਗੁਰੂ ਨੂੰ ਭਾ ਜਾਏ ਤੇ ਮੈਂ ਸਤਿਗੁਰੂ ਨੂੰ ਆਪਣਾ ਸਿਰ ਭੇਟ ਕਰਦਿਆਂ, ਆਪਣੀ ਅਕਲ ਭੇਟ ਕਰਦਿਆਂ, ਆਪਣਾ ਆਪਾ ਭੇਟ ਕਰਦਿਆਂ। ਅੱਜ ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਵੰਦਨਾ ਕਰਨ ਲਈ ਕਹਿ ਰਹੇ ਨੇ, ਨਮਸਕਾਰ ਕਰਨ ਲਈ ਕਹਿ ਰਹੇ ਨੇ, ਤੇ ਉਹ ਨਮਸਕਾਰ ਵਿਖਾਵਾ ਨਹੀਂ ਹੋਣਾ ਚਾਹੀਦਾ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਤੋਪ ਦੀ ਅਨੇਕ ਦਾ ਨਿਵਾਵਤ ਹੈ ਸੀਸ ਕੋ। ਜਦੋਂ ਤੋਪਚੀ ਉਹਦੇ ਚ ਜਿਹੜੀਆਂ ਪੁਰਾਣੀਆਂ ਤੋਪਾਂ ਹੁੰਦੀਆਂ ਸਨ ਉਹਦੇ ਚ ਬਰੂਦ ਦਾ ਗੋਲਾ ਪਾਉਂਦੇ ਸਨ ਤੇ ਪਿੱਛੋਂ ਉਹਨੂੰ ਅੱਗ ਦਿਖਾਉਂਦੇ ਸਨ ਤੇ ਝੁਕਣਾ ਪੈਂਦਾ ਸੀ। ਸ਼ਿਕਾਰੀ ਜਦੋਂ ਸ਼ਿਕਾਰ ਕਰਦਾ ਹੈ, ਜਿਉਂ ਹੰਤਾ ਮਿਰਗਾਏ, ਤੇ ਉਹ ਵੀ ਲੰਮਾ ਪੈ ਕੇ ਵੀ ਮੈਂ ਦਿਸਾਂ ਨਾ ਮਿਰਗਾਬੀ ਨੂੰ, ਵੱਟ ਦੇ ਉਹਲੇ ਲੰਮਾ ਪੈ ਕੇ ਸਹਿਜੇ ਜੇ ਮੈਂ ਇੱਥੋਂ ਗੋਲੀ ਚਲਾ ਦਿੰਦਾ, ਝੁਕਦਾ ਤੇ ਉਹ ਵੀ ਹੈ ਪਰ ਉਹਦੇ ਝੁਕਣ ਦੇ ਪਿੱਛੇ ਕਪਟ ਹੈ। ਸਾਡਾ ਝੁਕਣਾ ਮੁਬਾਰਕ ਹੈ, ਉਸ ਝੁਕਣ ਦੇ ਪਿੱਛੇ ਈਗੋ ਨਾ ਹੋਵੇ, ਉਹਦੇ ਵਿੱਚ ਸਾਡਾ ਆਪਾ ਭਾਵ ਜਿਹੜਾ ਗੁਰੂ ਦੇ ਅੱਗੇ ਸਮਰਪਿਤ ਹੋਵੇ। ਤੇ ਫਿਰ ਹਜ਼ੂਰ ਕਹਿੰਦੇ ਨੇ ਗੁਣ ਗਾਵ ਹੋ ਗੋਪਾਲ ਰਾਏ। ਗੋਪਾਲ ਧਰਤੀ ਦੇ ਜੀਵਾਂ ਦੀ ਪਰਵਰਿਸ਼ ਕਰਨ ਵਾਲਾ ਅਕਾਲ ਪੁਰਖ, ਰਾਏ ਰਾਜਾ, ਉਹ ਜਿਹੜਾ ਸਾਡਾ ਸਾਰਿਆਂ ਦਾ ਸਿਰਮੋਰ ਹੈ, ਉਸ ਦੀ ਸਿਫ਼ ਸਲਾਹ ਕਰੋ। ਕੀ ਹੋਵੇਗਾ ਸਿਫ਼ ਸਲਾਹ ਕੀਤਿਆਂ? ਤੁਸੀਂ ਜਪਜੀ ਵਿੱਚ ਇੱਕ ਬਚਨ ਰੋਜ਼ ਪੜ੍ਹਦੇ ਹੋ ਪਰ ਉਦੋਂ ਕਈ ਵਾਰਾਂ ਕਾਹਲੀ ਕਾਹਲੀ ਪੜ੍ਹ ਕੇ, ਕਿਉਂਕਿ ਉਦੋਂ ਅਸੀਂ ਅਰਥ ਭਾਵ ਨਹੀਂ ਨਾ ਵਿਚਾਰ ਰਹੇ ਹੁੰਦੇ, ਨਿਤਨੇਮ ਕਰਨਾ ਹੁੰਦਾ, ਇੱਦਾਂ ਹੀ ਕਰਨਾ ਹੁੰਦਾ ਜਿੱਦਾਂ ਕਰਨੇ ਆ। ਉੱਥੇ ਗੁਰੂ ਨਾਨਕ ਸਾਹਿਬ ਇੱਕ ਥਾਂ ਤੇ ਬਚਨ ਕਰਦੇ ਨੇ, ਕਹਿੰਦੇ ਨੇ ਸਾ ਲਾਹੀ ਸਾ ਲਾਹ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾ ਪਵਹਿ ਸਮੁੰਦ ਨਾ ਜਾਣੀਐ। ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ। ਧਿਆਨ ਦਿਆ ਜੇ ਤੇ ਇਕਾਗਰਤਾ ਬਣਾਈ ਰੱਖਿਆ ਜੇ, ਇੱਕ ਵਾਰੀ ਪਿਆਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ। ਸਾ ਲਾਹੀ ਸਾ ਲਾਹ ਸਲਾਉਣ ਯੋਗ ਵਾਹਿਗੁਰੂ ਦੀ ਸਿਫ਼ ਸਲਾਹ ਕਰਦਿਆਂ ਕਰਦਿਆਂ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵੇਂ ਸਮੁੰਦ ਨਾ ਜਾਣੀ। ਸਿਫ਼ ਸਲਾਹ ਕਰਨ ਵਾਲਾ ਉਸ ਦੀ ਮੁਕੰਮਲ ਵਡਿਆਈ ਬਿਆਨ ਨਹੀਂ ਕਰ ਸਕਦਾ, ਪਰ ਜਿਵੇਂ ਨਦੀਆਂ ਦੇ ਵਹਿਣ ਵਗਦੇ ਵਗਦੇ ਵਗਦੇ ਵਗਦੇ ਸਾਗਰ ਵਿੱਚ ਡਿੱਗ ਕੇ ਸਾਗਰ ਦੇ ਵਿੱਚ ਅਭੇਦ ਹੋ ਜਾਂਦੇ ਨੇ, ਸਾਗਰ ਹੀ ਬਣ ਜਾਂਦੇ ਨੇ, ਪਰ ਕੋਈ ਨਦੀ ਬਾਹਰ ਨਿਕਲ ਕੇ ਇਹ ਨਹੀਂ ਦੱਸਦੀ ਮਿੱਠਾ ਹੈ ਕਿ ਖਾਰਾ ਹੈ, ਕਿੰਨਾ ਡੂੰਘਾ ਹੈ, ਕਿੰਨਾ ਲੰਮਾ ਹੈ, ਕਿੰਨਾ ਚੌੜਾ ਹੈ, ਸਾਗਰ ਹੋ ਜਾਂਦੀ। ਇਸੇ ਤਰ੍ਹਾਂ ਸਿਫਤ ਕਰਨ ਵਾਲਾ ਕਰਦਾ ਕਰਦਾ ਉਹਦੇ ਵਿੱਚ ਸਮਾ ਕੇ ਉਹਦਾ ਰੂਪ ਹੋ ਜਾਂਦਾ ਹੈ ਪਰ ਉਹਦਾ ਅੰਤ ਨਹੀਂ ਪਾ ਸਕਦਾ। ਸਮੁੰਦ ਸ਼ਾਹ ਸੁਲਤਾਨ, ਇੱਕ ਪਾਸੇ ਨਾਮ ਤੋਂ ਹੀਣਾ, ਬੜਾ ਵੱਡਾ ਸ਼ਾਹ ਹੈ, ਬੜਾ ਧਨਾੜ ਹੈ, ਬੜੀ ਉਹਦੇ ਕੋਲ ਮਾਇਆ, ਕਿੰਨੀ ਕੁ ਮਾਇਆ ਹੈ ਜੀ। ਸਮੁੰਦ ਸ਼ਾਹ ਸਮੁੰਦਰਾਂ ਜਿੱਡੇ ਡੂੰਘੇ ਖਤਾਨ ਉਹਨੇ ਭਰੇ ਹੋਏ ਨੇ। ਸਮੁੰਦ ਸ਼ਾਹ ਸੁਲਤਾਨ ਤੇ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ। ਦੂਜੇ ਪਾਸੇ ਬਿਲਕੁਲ ਕੀੜੇ ਮਕੌੜੇ ਵਰਗਾ, ਕਹਿੰਦੇ ਇਹਨੂੰ ਤੇ ਦਲ ਕੇ ਗੱਡੀ ਥੱਲੇ ਮਾਰ ਦਿਆਂਗੇ, ਇਹਦੀ ਐਫ ਆਈ ਆਰ ਵੀ ਨਹੀਂ ਕਿਸੇ ਨੇ ਲਾਂਚ ਕਰਨੀ, ਮੇਰੀ ਇੰਨੀ ਪਹੁੰਚ, ਇਹਨਾਂ ਨੂੰ ਤਾਂ ਮੈਂ ਕੀੜੇ ਮਕੌੜੇ ਸਮਝਣਾ ਵਾ। ਇਸ ਤਰ੍ਹਾਂ ਦਾ ਨਿਮਾਣਾ ਜਿਹਾ ਬੰਦਾ ਉਹ ਜਪਦਾ ਹੋਵੇ ਤੇ ਕੀੜੀ ਤੁਲ ਨਾ ਹੋਵਣੀ ਬਸ਼ਰਤੇ ਕਿ ਜੇ ਤਿਸ ਮਨੋ ਨਾ ਵਿਸਰੈ, ਉਹਦੀ ਸੁਰਤ ਵਿੱਚੋਂ ਅਕਾਲ ਪੁਰਖ ਨਾ ਭੁੱਲਦਾ ਹੋਵੇ, ਤੇ ਉਹ ਸਮੁੰਦ ਸ਼ਾਹ ਸੁਲਤਾਨ ਨਾਲੋਂ ਵੀ ਉੱਤਮ ਹੈ, ਬਹੁਤ ਵੱਡਾ ਹੈ, ਉਹ ਅਭੇਦ ਹੋ ਜਾਂਦਾ ਜਪਦਾ ਜਪਦਾ ਅਕਾਲ ਪੁਰਖ ਵਾਹਿਗੁਰੂ ਵਿੱਚ। ਸੋ ਬੰਦਨਾ ਹਰ ਬੰਦਨਾ ਗੁਣ ਗਾਵਹੋ ਗੋਪਾਲ ਰਾਏ ਰਹਾਓ। ਵੱਡੇ ਭਾਗ ਭੇਟੇ ਗੁਰਦੇਵਾ, ਵੱਡਿਆਂ ਭਾਗਾਂ ਨਾਲ ਪੂਰੇ ਗੁਰੂ ਦਾ ਮਿਲਾਪ ਹੁੰਦਾ ਸਾਧ ਸੰਗਤ ਜੀ, ਇਹ ਕੋਈ ਛੋਟੀ ਗੱਲ ਨਹੀਂ ਹੈ। ਜਦੋਂ ਅਕਾਲ ਪੁਰਖ ਦੀ ਸਭ ਤੋਂ ਵੱਡੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਫਿਰ ਗੁਰੂ ਪ੍ਰਾਪਤ ਹੁੰਦਾ। ਨਦਰ ਕਰੈ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ,
ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਬਾਇਆ। ਐ ਲੋਕੋ ਸਾਰੇ ਧਿਆਨ ਨਾਲ ਸੁਣੋ, ਸਤਿਗੁਰੂ ਵਰਗਾ ਕੋਈ ਦਾਤਾ ਨਹੀਂ, ਕਿਉਂਕਿ ਹੋਰ ਦਾਤਾਂ ਤੇ ਹੋਰ ਦਿਓ ਵੀ ਮਿਲ ਜਾਂਦੀਆਂ ਨੇ, ਪਰ ਦਾਨਾ ਸਿਰ ਦਾਨ ਨਾਮ ਦਾਨ ਕੇਵਲ ਗੁਰੂ ਕੋਲੋਂ ਪ੍ਰਾਪਤ ਹੁੰਦਾ। ਇਸ ਲਈ ਸਤਿਗੁਰ ਜੇਵੜ ਦਾਤਾ ਕੋ ਨਹੀਂ, ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦਾ। ਵੱਡਾ ਭਾਗ ਭੇਟੇ ਗੁਰਦੇਵਾ, ਤੇ ਜਿਨ੍ਹਾਂ ਨੂੰ ਮਿਲ ਪੈਂਦਾ ਹੈ, ਫਿਰ ਕੋਟ ਪਰਾਧ ਮਿਟੇ ਹਰ ਸੇਵਾ। ਗੁਰੂ ਦੇ ਰਾਹੀਂ ਫਿਰ ਉਹ ਜੀਵ ਹਰੀ ਦੀ ਸੇਵਾ ਭਗਤੀ ਕਰਕੇ ਉਹਦੇ ਕਰੋੜਾਂ ਪਾਪ ਮਿਟ ਜਾਂਦੇ ਨੇ। ਹਰੀ ਦੀ ਸੇਵਾ ਕੀ ਹੈ? ਗੁਰਮੁਖੋ ਦੇ ਦੋ ਸਰੂਪ ਨੇ, ਇੱਕ ਨਿਰਗੁਣ ਹੈ, ਦੂਜਾ ਸਰਗੁਣ ਹੈ। ਸਰਗੁਣ ਦੀ ਸੇਵਾ ਕਰਨੀ ਹੈ, ਨਿਰਗੁਣ ਦਾ ਸਿਮਰਨ ਕਰਨਾ ਹੈ। ਆ ਜਿਤਨੀ ਵੀ ਸੰਗਤ, ਲੋਕਾਈ, ਮਨੁੱਖਤਾ, ਜੋ ਵੀ ਸ੍ਰਿਸ਼ਟੀ ਦੇ ਜੀਵ ਨੇ, ਇਹ ਸਾਰੇ ਅਕਾਲ ਪੁਰਖ ਦਾ ਸਰਗੁਣ ਸਰੂਪ ਨੇ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਵਿਨ, ਸਹਿਸ ਤਵ ਗੰਧ ਇਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ। ਪਰ ਗੁਰਸਾਖੀ ਜੋਤ ਪ੍ਰਗਟ ਹੋਏ, ਗੁਰਸਾਖੀ ਜਦੋਂ ਗੁਰੂ ਕਿਰਪਾ ਕਰਦਾ ਸਾਖੀ ਹੁੰਦਾ ਹੈ, ਜੋਤ ਪ੍ਰਗਟ ਹੁੰਦੀ ਹੈ, ਤੇ ਫਿਰ ਜਿੰਨੀਆਂ ਅੱਖਾਂ ਨੇ, ਮਨੁੱਖ ਕਹਿੰਦਾ ਪਰਮਾਤਮਾ ਦੀਆਂ ਅੱਖਾਂ ਨੇ, ਜਿੰਨੇ ਨੱਕ ਨੇ ਪਰਮਾਤਮਾ ਦੇ ਨੱਕ ਨੇ, ਸਰਗੁਣ ਸਰੂਪ ਵਿੱਚ ਇਹ ਸਾਰੇ ਉਸੇ ਦਾ ਰੂਪ ਨੇ। ਨਿਰਗੁਣ ਰੂਪ ਵਿੱਚ ਨਾ ਉਹਦੀ ਕੋਈ ਅੱਖ ਹੈ, ਨਾ ਉਹਦਾ ਕੋਈ ਪੈਰ ਹੈ, ਨਾ ਉਹਦਾ ਕੋਈ ਨੱਕ ਹੈ, ਪਰ ਰੂਪ ਦੋਵੇਂ ਉਹਦੇ ਨੇ, ਕਿਉਂਕਿ ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਹਰੀ ਦੀ ਸੇਵਾ ਕੀ ਹੈ? ਹਰੀ ਦਾ ਸਿਮਰਨ। ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਏ ਜੀ, ਹਰ ਸੇਵਾ ਤੇ ਮਨੋ ਚਿੰਦਿਆ ਫਲ ਪਾਈਏ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਦੂਜੀ ਸੇਵਾ ਕੀ ਹੈ? ਪੈਰੋ ਭੂਤ ਸੀਤਲਾ ਧਾਵੈ, ਖਰ ਬਾਂ ਉਸ਼ਾਰ ਉਡਾਵੈ, ਹਾਂ ਤੋ ਏਕ ਰਮਈਆ ਲੈ ਹੋਂ, ਆਨ ਦੇ ਬਦਲਾਵਨ ਦੇ ਹੋਂ, ਸ਼ਿਵ ਸ਼ਿਵ ਕਰਤੇ ਜੋ ਨਰ ਦਿਆਵੈ, ਬਰਦ ਚੜੈ ਡੌਰੂ ਡਮਕਾਵੈ, ਮਹਾਮਾਈ ਕੀ ਪੂਜਾ ਕਰੈ, ਨਰਸੈ ਨਾਰ ਹੋਏ ਉਤਰੈ, ਤੂੰ ਕਹੀਅਤੀ ਆਦਿ ਪੁਆਨੀ, ਮੁਕਤ ਕੀ ਬਰੀਆ ਕਾਂ ਚਪਾਨੀ। ਆਦਿ ਨਾਮੇ ਬੀਟਲ ਦੇਖਿਆ ਮੂਰਖ ਕੋ ਸਮਝਾਓ ਰੇ, ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਤੀ, ਲੇਕਰ ਠੇਂਗਾ ਟੰਗਰੀ ਤੋਰੀ, ਲੰਗਤ ਲੰਗਤ ਜਤ, ਪਾਂਡੇ ਤੁਮਰਾ ਰਾਮ ਚੰਦ ਸੋਪੀ ਆਵਤ ਦੇਖਿਆ ਤਾ, ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋ ਉਗਵਾਈ ਥੀ। ਪਾਂਡੇ ਤੁਮਰਾ ਮਾਂ ਦਿਓ ਸੋਪੀ ਆਵਤ ਦੇਖਿਆ ਤਾ, ਮੋਦੀ ਕੇ ਕਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ। ਫਿਰ ਕਹਿੰਦੇ ਨੇ ਹਿੰਦੂ ਅੰਨਾ ਤੁਰਕੂ ਕਾਣਾ, ਦੂਹਾਂ ਤੇ ਗਿਆਨੀ ਸਿਆਣਾ, ਹਿੰਦੂ ਪੂਜੈ ਦੇਵਰਾ ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜੈ ਦੇਰਾ ਨਾ ਮਸੀਤ। ਹਰ ਕੀ ਤੁਮ ਸੇਵਾ ਕਰੋ, ਸਿੱਖ ਨੇ ਵਾਹਿਗੁਰੂ ਦਾ ਸਰਗੁਣ ਸਰੂਪ ਸਮਝ ਕੇ ਸਾਰੀ ਲੋਕਾਈ ਦੀ ਸੇਵਾ ਕਰਨੀ ਹੈ, ਨਿਰਗੁਣ ਸਰੂਪ ਦਾ ਸਿਮਰਨ ਕਰਨਾ। ਫਿਰ ਕੀ ਹੋਵੇਗਾ? ਹਰ ਸੇਵਾ, ਹਰ ਸੇਵਾ ਕਰਦਿਆਂ ਸਾਰੇ ਕਿਲ ਵਿਖ ਦੂਰ ਹੋ ਜਾਣਗੇ। ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਵਿਆਪੈ। ਜਿਹੜਾ ਜਿਹੜੀ ਜੀਵ ਆਤਮਾ ਆਪਣੇ ਮਨ ਨੂੰ ਵਾਹਿਗੁਰੂ ਦੇ ਸੋਹਣੇ ਪਿਆਰ ਦੇ ਰੰਗ ਵਿੱਚ ਰੰਗ ਲੈਂਦੀ ਏ, ਉਹ ਰੰਗਿਆ ਰਹਿੰਦਾ ਪਿਆਰ ਵਿੱਚ, ਫਿਰ ਉਹਨੂੰ ਚਿੰਤਾ ਰੂਪੀ ਅੱਗ ਵਿੱਚ ਨਹੀਂ ਸੜਨਾ ਪੈਂਦਾ। ਇਹ ਬੜੀ ਵੱਡੀ ਅੱਗ ਹੈ, ਫਰੀਦਾ ਚਿੰਤ ਖਟੋਲਾ, ਵਾਣ ਦੁੱਖ ਬਿਰਹ ਵਿਸ਼ਾਵਣ ਲੇਫ, ਇਹ ਹਮਾਰਾ ਜੀਵਨਾ ਤੂੰ ਸਾਹਿਬ ਸੱਚੇ ਵੇਖ। ਚਿੰਤਾ ਹੌਲੀ ਹੌਲੀ ਮਨੁੱਖ ਨੂੰ ਝੁਲਸਦੀ ਏ, ਸੋ ਉਹ ਚਿੰਤਾ ਜਿਹੜੀ ਏ ਨਹੀਂ ਵਿਆਪਦੀ ਜਦੋਂ ਕੋਈ ਵਾਹਿਗੁਰੂ ਜੀ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਜਾਂਦਾ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਇਹ ਜਿਹੜਾ ਭਵ ਸਾਗਰ ਹੈ, ਤ੍ਰਿਸ਼ਨਾ ਦਾ ਸਾਗਰ ਹੈ, ਇਹ ਗੁਰੂ ਦੀ ਸੰਗਤ ਵਿੱਚ ਬੈਠ ਕੇ ਪਾਰ ਕੀਤਾ ਜਾ ਸਕਦਾ। ਇਹ ਸਾਗਰ ਸੋਈ ਤਰੈ, ਜੋ ਹਰ ਗੁਣ ਗਾਵੈ, ਸਾਧ ਸੰਗਤ ਕੈ ਸੰਗ ਵਸੈ, ਵਡਭਾਗੀ ਪਾਵੈ। ਇਸ ਨੂੰ ਪਾਰ ਕਰਨ ਦਾ ਇਹ ਹੀ ਤਰੀਕਾ ਹੈ,
ਸਤਿਗੁਰ ਬੋਹਿਤ ਹਰ ਨਾਵ ਹੈ ਕਿਤ ਬਿਦ ਚੜਿਆ ਜਾਏ। ਸਤਿਗੁਰ ਕੈ ਭਾਣੇ ਜੋ ਚੱਲੈ ਵਿੱਚ ਬੋਹਿਤ ਬੈਠਾ ਆਏ। ਆ ਹੁਣੇ ਤੁਸੀਂ ਜਦੋਂ ਭਾਈ ਸਾਹਿਬ ਨੇ ਅਰਦਾਸ ਵਿੱਚ ਸਾਡੀ ਅਗਵਾਈ ਕਰਨੀ ਹੈ ਤੇ ਇੱਕ ਬੋਲ ਪੜਨਾ ਹੈ, ਵਾਹਿਗੁਰੂ ਨਾਮ ਜਹਾਜ਼ ਹੈ ਚੜੈ ਸੋ ਉਤਰੈ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ। ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ। ਨਿਰਭਉ ਪਰਮਾਤਮਾ ਦਾ ਨਾਮ ਪਿਆਰ ਨਾਲ ਜਪਣ ਕਰਕੇ ਇਹ ਸਾਗਰ ਤਰਿਆ ਜਾਂਦਾ। ਪਰ ਧਨ ਦੋਖ, ਬੜਾ ਸੋਹਣਾ ਬਚਨ ਹੈ। ਮਨੁੱਖ ਨੂੰ ਇਸ ਗੱਲ ਦਾ ਦੁੱਖ ਨਹੀਂ ਹੁੰਦਾ ਵੀ ਮੈਨੂੰ ਧਨ ਥੋੜਾ ਕਿਉਂ ਬਣ ਰਿਹਾ। ਖਿਮਾ ਕਰਨਾ, ਇਸ ਗੱਲ ਦੀ ਬਹੁਤ ਤਕਲੀਫ ਹੁੰਦੀ ਵੀ ਦੂਜਿਆਂ ਨੂੰ ਜ਼ਿਆਦਾ ਕਿਉਂ ਬਣ ਰਿਹਾ। ਅੱਜ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ, ਮਨੁੱਖ ਆਪਣੇ ਦੁੱਖਾਂ ਤੋਂ ਓਨਾ ਵਿਚਲਿਤ ਨਹੀਂ ਜਿੰਨਾ ਦੂਜੇ ਦੇ ਸੁੱਖਾਂ ਤੋਂ ਇਹ ਦੁਖੀ ਹੈ। ਤੇ ਬਾਪੂ ਕਹਿੰਦਾ ਹੈ ਵੀ ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ, ਜੇ ਕੋਈ ਉਸ ਦੀ ਰੀਸ ਕਰੇ ਸੋ ਮੂੜ ਅਜਾਨੀ। ਭਾਈ ਇਹਦੇ ਚ ਤੂੰ ਕੀ ਕਰ ਲਏਗਾ। ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ। ਇਸ ਵਾਸਤੇ ਹਜ਼ੂਰ ਫਰਮਾਨ ਕਰ ਰਹੇ ਨੇ ਕਿਛ ਪਾਪ ਨਾ ਫੇੜੇ। ਜਮ ਜੰਦਾਰ, ਜਿਹੜਾ ਜਮ ਜੰਦਾਰ ਹੈ ਉਹ ਉਹਦੇ ਨੇੜੇ ਨਹੀਂ ਆਉਂਦਾ। ਜਿਸ ਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ। ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਪਾਉ ਕਿਛ ਨਾਹੀ। ਜਮ ਨਹੀਂ ਆਵੇ ਨੇਰੇ।

ਬਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਬਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਉਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਆਨੰਦ ਬਾਜੇ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਸਾਧਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਫਤਿਹ ਤੂੰ ਠਾਕੁਰ ਤੁਮ ਪਹਿਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ

ਵੰਤ ਸਗਲ ਸਮਗਰੀ ਤੁਮ ਰੈ ਸੂਤਰ ਤਾਰੇ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ।

ਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਹਾਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦਇਆ ਮੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ

ਦੀ ਉੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੁੱਖੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਦੇ ਪਾਠ ਪੰਜ ਬਾਣੀਆਂ ਦੇ ਨਿਤਨੇਮ ਆਸਾ ਕਈ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ ਗੁਰਮਤ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਪਾਤਸ਼ਾਹ ਦੀ ਕਿਰਪਾ ਕਰਨੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੁੱਲ ਚੁੱਗ ਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਲੰਗਰ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੇ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲੇਂਗੇ

ਹਰ ਜਗਦੀ ਭੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਆਓ ਹੁਣ ਜੋ ਤੁਰਕੀ ਬਾਣੀ ਦੇ ਦੋ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਹਨ, ਉਹਨਾਂ ਦੇ ਨਵੇਂ ਮਹੱਲੇ ਦੇ ਸਲੋਕ ਆਰੰਭ ਹੋ ਰਹੇ ਹਨ। 10:30 ਸਮਾਪਤੀ, ਫਿਰ ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਣੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਰਾਉ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨੇ ਦਇਆ ਮੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਧਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖਣੀਆਂ ਤੇ ਚੜ੍ਹੇ ਤਨਾਰਿਆਂ ਨਾਲ ਚੁਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਨਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ

ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਜ ਵਖਾਨਾ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਦੇ ਦੋ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਰਮਤਾ ਹੋਈ ਹੈ ਇਸ ਵੇਲੇ ਸੰਪੂਰਨਤਾਵਾਂ ਹੋਈਆਂ ਹਨ ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਪਰਿਵਾਰਾਂ ਦੇ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਪਹਿਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਸਮੂਹ ਪਰਿਵਾਰ ਵੱਲੋਂ ਆਪਣੇ ਬੱਚੇ ਕਰਨਦੀਪ ਸਿੰਘ ਦੀ ਤੰਦਰੁਸਤੀ ਵਾਸਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਗਈ ਹੈ ਪਰਿਵਾਰ ਦੀ ਕੀਤੀ ਹੋਈ ਸੇਵਾ ਸਫਲੀ ਕਰਨੀ ਕਰਨਦੀਪ ਸਿੰਘ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਸਮੂਹ ਪਰਿਵਾਰ ਦੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ ਆਪਣੇ ਦਰਕਰ ਦੀਆਂ ਸੇਵਾਵਾਂ ਦੇ ਨਾਲ ਨਿਵਾਜਣਾ ਦੂਸਰੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਭਾਈ ਜਸਪਾਲ ਸਿੰਘ ਭਾਈ ਦਲਜੀਤ ਸਿੰਘ ਸਮੂਹ ਪਰਿਵਾਰ ਵੱਲੋਂ ਆਪਣੇ ਸਤਿਕਾਰਯੋਗ ਮਾਤਾ ਪ੍ਰਕਾਸ਼ ਕੌਰ ਜੀ ਉਹਨਾਂ ਦੀ ਯਾਦ ਵਿੱਚ ਕਰਵਾਈ ਹੈ ਸੱਚੇ ਪਾਤਸ਼ਾਹ ਜੀ ਪਰਿਵਾਰ ਦੀ ਕੀਤੀ ਸੇਵਾ ਸਫਲੀ ਕਰਨੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ ਉਹਨਾਂ ਵੱਲੋਂ ਮਨਾਈ ਹੋਈ ਮਾਤਾ ਜੀ ਦੀ ਯਾਦ ਨੂੰ ਸੱਚੇ ਪਾਤਸ਼ਾਹ ਜੀ ਸਫਲੀ ਕਰਨਾ ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ ਇਸੇ ਤਰ੍ਹਾਂ ਆਪਣੇ ਦਰ ਕਰਦੀਆਂ ਸੇਵਾਵਾਂ ਲੈਂਦੇ ਰਹਿਣਾ ਪਾਤਸ਼ਾਹ ਜੀ ਉਹ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਆਪ ਜੀਆਂ ਨੂੰ ਸੁੰਦਰ ਪਛਾਕੇ ਹਾਜ਼ਰ ਕੀਤੇ ਹਨ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਜ ਪੜਦੇ ਕਜਨੇ ਦੋ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਕੀ ਅਰਦਾਸ ਸੰਪੂਰਨ ਜਪਜੀ ਸਾਹਿਬ ਅਨੰਦ ਸਾਹਿਬ ਜੀ ਕੀ ਅਰਦਾਸ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਸ਼ਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰ

0: ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਭੈ ਸਾਧ ਸੰਗਤ, ਸਤਿਗੁਰਾਂ ਦੀ ਪਾਰ ਬਖਸ਼ਿਸ਼, ਰਹਿਮਤ ਦਾ ਸਦਕਾ ਅਖੰਡ ਪਾਠ ਦੇ ਭੋਗ ਪਏ। ਕੁਟਾਨ ਕੁੱਟ ਧੰਨਵਾਦ ਹੈ ਸਤਿਗੁਰਾਂ ਦਾ, ਜਿਨ੍ਹਾਂ ਨੇ ਰਹਿਮਤ ਕਰਕੇ ਆਪਣੀ ਸੇਵਾ ਲਈ। ਦੋਹਾਂ ਹੀ ਪਰਿਵਾਰਾਂ ਦਾ ਦਿਲ ਤੋਂ ਧੰਨਵਾਦੀ ਹਾਂ। ਬੇਨਤੀ ਕਰਾਂਗਾ ਦੋਹਾਂ ਹੀ ਪਰਿਵਾਰਾਂ ਨੂੰ, ਆਪੋ ਆਪਣਾ ਸਿਰ ਪਾਉ ਲਵਾ ਕੇ ਜੀ। ਬੇਟਾ ਕਰਨਦੀਪ ਸਿੰਘ ਜੀ, ਭਾਈ ਜਸਪਾਲ ਸਿੰਘ ਜੀ, ਵਾਹਿਗੁਰੂ।

ਵਾਹਿਗੁਰੂ ਜੀ ਕਵੇ ਵਾਚ ਬੇਨਤੀ ਚੌਪੇ ਅਮਰੀ ਕਰੋ ਹਾਦੇ ਰੱਛਾ ਪੂਰਨ ਹੋਏ ਚਿਤ ਕੀ ਸ਼ਾਹ ਤਬ ਚਰਨ ਮਾਰੇ ਹਮਾਰਾ ਆਪਣਾ ਜਾਨ ਕਿਰਪਤ ਪਾਰਾ ਹਮਰੇ ਦੁਸਵੇ ਤੁਮ ਘਾਵੋ ਆਫਾ ਦੇ ਮੋਹ ਬਚਾਓ ਸੁਖੀ ਸੇ ਮੋਰੋ ਪਰਵਾਰਾ ਸੇਵ ਸਿੱਖ ਸਵੇ ਕਰਤਾਰਾ ਮੋਹ ਰੱਛਾ ਨਿਜ ਕਰਦੇ ਕਰੀਏ ਸਭ ਬੈਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਧੁਰਪਨ ਕੀਰੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉਂ ਜੋ ਵਰਚਾਉਂ ਸੋ ਤੁਮ ਤੇ ਪਾਉਂ ਸੇਵ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰਾ ਮਾਰੇ ਮਾਰੀਐ ਆਫਾ ਦੇ ਮਜੇ ਉਰੀਐ ਮਨ ਕਾਲ ਕਾ ਤਰਾਸ ਨੂੰ ਉਰੀਐ ਹੂੰ ਜੋ ਸਦਾ ਹਮਾਰੇ ਪੱਛਾ ਸਰੀਐ ਤੁਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਣਾ ਹਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦਿਸ਼ਨ ਕੇ ਅੰਤਾ ਤੁਮੋ ਪੁਰੀ ਜਿ ਦਰਦ ਸਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸਿਜੀਓ ਅਵਤਾਰਾ ਕਾਲ ਪਾਏ ਕਰ ਵਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀਏ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਵੇਦਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਮਨਾਇਓ ਦੇਵ ਦੈਤ ਜਸ਼ਨ ਬਜਾਇਓ ਆਦਿ ਦੇਖੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕੋ ਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਿਵਕੁਨ ਕੋ ਸਭ ਕੁਨ ਸੋ ਦੀਓ ਸ਼ਤਰਨ ਕੋ ਪਲਮੋਦ ਕੀਓ ਕੜ ਕੜ ਕੇ ਅੰਤਰ ਕੀ ਜਾਨ ਭਲੇ ਵਰੇ ਕੀ ਪੀਰ ਪਛਾਣ ਚੀਟੀ ਦੇ ਕੁੰਜਰ ਰਸਤੂਲਾ ਸਪਰ ਕਿਰਪਾ ਦਿਸ਼ਕਾ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਣੇ ਘੜ ਘੜ ਕੇ ਪੜ ਪੜ ਕੀ ਜਾਣੇ ਜਬ ਉਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇ ਅਪਾਰਾ ਜਬ ਕਰ ਕਰ ਤੋ ਕਬੂ ਤੁਮ ਮੈਂ ਮਿਲਦੇ ਧਰ ਸਬੂਨ ਜਿੱਤੇ ਬਦਨ ਸਿਸ ਸਭ ਧਾਰੇ ਆਪ ਆਪਣੀ ਬੁਝ ਚਾਰੇ ਤੁਮ ਸਾਵੀ ਤੇ ਰਹਿਤ ਨਿਰਾਲ ਜਾਣਤ ਵੇਦ ਭੇਦ ਆਰਾਲ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਨੀਲ ਅਨਾਦ ਸੰਭ

ਕੇ ਭੁੱਪਾ ਅੰਡ ਜੇਰੇ ਸਿਹਤ ਸਕੀਨੀ ਹੋ ਤੁਝ ਖਾਣ ਬੋਲੇ ਦੀਨੀ ਕਹੁ ਫੂਲ ਰਾਜਾ ਬੈਠਾ ਕਹੁ ਸੰਨ ਪਿਓ ਸੰਕਰ ਘਟਾ ਸਕਦੀ ਸਿੱਟ ਦਿਖਾਏ ਚੰਬਵਾ ਜੁਗਾ ਸਰੂਪ ਸੰਭਵ

0: ਸਦ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਇ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਗੋਬਿੰਦ ਨਵ ਸਿਮਰਵ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਜਿੱਥੇ ਸਬਦ ਖਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਮੇ ਤਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਇਸ ਵੇਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣਾਂ ਦੀ ਸੇਵਾ ਹੋਈ ਹੈ ਚੌਪੀ ਸਾਹਿਬ ਦਾ ਜਾਪ ਹੋਇਆ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਇਸ ਵੇਲੇ ਆਪ ਜੀਆਂ ਦੇ ਪਾਵਨ ਸਵਾਰਾ ਸਾਹਿਬ ਸੱਚਖੰਡ ਵਿਖੇ ਜਾ ਰਹੇ ਹਨ ਚਾਲੇ ਪਾਉਣ ਦੀ ਆਗਿਆ ਬਖਸ਼ੋ ਰਸਤੇ ਵਿੱਚ ਬਾਤ ਕਰਦੇ ਸਹਾਈ ਹੋਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕੀ ਸਤਿ ਸ੍ਰੀ ਸਤਿ ਨਾਮ ਵਾਹਿਗੁਰੂ

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤਿਨਾਮ ਵਾਹਿਗੁਰੂ, ਸਤਿਨਾਮ ਵਾਹੇ, ਸਤਿਨਾਮ ਵਾਹਿਗੁਰੂ, ਸਤਿਨਾਮ।

ਸਤਿ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਭਾਗਾਂ ਵਾਲੇ ਮਾਈ ਭਾਈ ਜਿਨ੍ਹਾਂ ਨੂੰ ਸਮਾਂ ਮਿਲਿਆ ਹੈ ਵਾਹਿਗੁਰੂ ਕੇ ਚਰਨਾਂ ਵਿੱਚ ਆ ਕਰਕੇ ਸਤਿਗੁਰਾਂ ਦੀ ਇਲਾਹੀ ਬਾਣੀ ਸਰਵਣ ਕੀਤੀ ਹੈ, ਸਤਿਗੁਰ ਮਿਹਰ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਅੰਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਸੋ ਆਓ, ਹੁਣ ਐਤਵਾਰ ਦਾ ਦੀਵਾਨ ਸ਼ੁਰੂ ਹੁੰਦਾ ਹੈ। ਸ਼ੁਰੂਆਤ ਦੇ ਵਿੱਚ ਖਾਲਸਾ ਸਕੂਲ ਦੇ ਬੱਚੇ ਕੀਰਤਨ ਕਰਨਗੇ, ਉਸ ਤੋਂ ਉਪਰੰਤ ਰਾਗੀ ਜਥੇ ਜਾ ਆਪਣੇ ਪਾਸ ਆਏ ਹੋਏ ਨੇ, ਉਹਨਾਂ ਪਾਸੋਂ ਆਪਾਂ ਕੀਰਤਨ ਸਰਵਣ ਕਰਨਾ ਹੈ। ਇਸੇ ਤਰ੍ਹਾਂ ਅਗਲੇ ਵੀਕ ਦੇ ਵਿੱਚ, ਅਗਲੇ ਫਰਾਈਡੇ ਆਪਾਂ ਅਖੰਡ ਪਾਠ ਪ੍ਰਕਾਸ਼ ਕਰਨੇ ਨੇ। ਉਹ ਮਹਾਨ ਸ਼ਖਸੀਅਤ ਦੇ ਧੰਨ ਧੰਨ ਬਾਬਾ ਫਰੀਦ ਜੀ ਦੇ, ਉਹਨਾਂ ਦਾ ਆਗਮਨ ਦਿਹਾੜਾ ਹੈ ਅਗਲੀ ਵੀਕ। ਜਿਸ ਤਰ੍ਹਾਂ ਫਰੀਦਕੋਟ ਦੀਆਂ ਸੰਗਤਾਂ ਹਰ ਸਾਲ ਮਨਾਉਂਦੀਆਂ ਨੇ ਰਲ ਮਿਲ ਕੇ ਬੇ ਏਰੀਆ ਅਤੇ ਫਰੀਦਕੋਟ ਦੇ ਖਾਸ ਕਰਕੇ ਨਗਰ ਨਿਵਾਸੀ ਸਾਰਿਆਂ ਨੇ ਉਹ ਦਿਹਾੜਾ ਮਨਾਉਣਾ ਹੈ। ਸੋ ਬੇਨਤੀ ਕਰਾਂਗਾ ਸਾਰਿਆਂ ਦੀ ਸੰਗਤਾਂ ਦੇ ਚਰਨਾਂ 'ਚ ਭਾਈ ਉਸ ਦਿਨ ਵੱਧ ਚੜ੍ਹ ਕੇ ਆ ਕੇ ਹਾਜ਼ਰੀਆਂ ਭਰੋ। ਉਸ ਮਹਾਨ ਭਗਤ ਦੀ ਯਾਦ ਦੇ ਵਿੱਚ ਆਪਾਂ ਜੁੜਨਾ ਹੈ। ਸਤਿਗੁਰ ਰਹਿਮਤ ਕਰਨ, ਆਓ ਹੁਣ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਐਤਵਾਰ ਦੇ ਦੀਵਾਨਾਂ ਦੀ ਰਮਤਾ ਵਿੱਚ ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ ਖਾਲਸਾ ਸਕੂਲ ਦੇ ਬੱਚੇ। ਸਮੂਹੀ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਸਵਾਹ ਹੁਣ ਜੋ ਲਗਾਤਾਰ ਕਥਾ ਕੀਰਤਨ ਦੇ ਪ੍ਰਵਾਹ ਚਰਨੇ ਹਨ, ਕਥਾ ਕੀਰਤਨ ਨਾਲ ਜੁੜਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋਇਤਰੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ ਅਗਲਾ ਪ੍ਰੋਗਰਾਮ ਸਰਵਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਦੀਨ ਦੁਨੀਆ ਦੇ ਵਾਲੀ ਚਵਰ ਤਖ਼ਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਦਰਬਾਰ ਦੀਆਂ ਹਾਜ਼ਰੀਆਂ ਭਰੇ ਗੁਰੂ ਖਾਲਸਾ ਜੀ ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਤਵਾਰ ਦੇ ਵਿਸ਼ੇਸ਼ ਸਮਾਗਮਾਂ ਦੇ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਗੁਰੂ ਘਰ ਕੇ ਕੀਰਤਨੀਏ ਭਾਈ ਦਲਵਾਗ ਸਿੰਘ ਜੀ ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ। ਉਸ ਤੋਂ ਉਪਰੰਤ ਸਾਡੇ ਪਾਸ ਵਿਸ਼ੇਸ਼ ਤੌਰ 'ਤੇ ਪਹੁੰਚੇ ਭਾਈ ਗੁਰਮੇਲ ਸਿੰਘ ਜੀ ਹਿਊਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ। ਉਸ ਤੋਂ ਉਪਰੰਤ ਭਾਈ ਸੁਖਜੀਤ ਸਿੰਘ ਜੀ ਹਿਊਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ। ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵਿਸ਼ੇਸ਼ ਜਾਣਕਾਰੀ ਅਗਲੇ ਹਫ਼ਤੇ ਧੰਨ ਧੰਨ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਆਗਮਨ ਪੁਰਬ ਆ ਰਹੇ ਹਨ ਜਿਸ ਵਿੱਚ ਫਰੀਦਕੋਟ ਦੇ ਇਲਾਕਾ ਨਿਵਾਸੀ ਅਤੇ ਉਸ ਸਮੂਹ ਇਲਾਕੇ ਦੀਆਂ ਸੰਗਤਾਂ ਵੱਲੋਂ ਇਹ ਰਲ ਕੇ ਸਾਲਾਨਾ ਪ੍ਰੋਗਰਾਮ ਕੀਤਾ ਜਾਂਦਾ ਹੈ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੀ ਸ਼ਮੂਲੀਅਤ ਵੱਧ ਤੋਂ ਵੱਧ ਦੇਵੋ। ਨਾਲ ਹੀ ਇਸ ਹਫ਼ਤੇ ਸਾਡੇ ਪਾਸ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ 15 ਅਤੇ 16 ਸਪਟੰਬਰ ਨੂੰ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਨਗੇ। ਨਾਲ ਹੀ ਜੋ ਸਾਡੇ ਪੰਜਾਬੀ ਲੋਕ ਰੰਗ ਮਿੱਟੀ ਤੋਂ ਜੱਗ ਚਾਨਣ ਹੋਆ ਜਫਰਨਾਮਾ ਨਾਟਕ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਸਾਡੇ ਵੱਡੇ ਵੀਰ ਸੁਰਿੰਦਰ ਸਿੰਘ ਜੀ ਧਨੋਆ ਅਤੇ ਉਹਨਾਂ ਦੀ ਟੀਮ ਵੱਲੋਂ ਇਹਨਾਂ ਪ੍ਰੋਜੈਕਟਾਂ ਦੇ ਉੱਤੇ ਜੋ ਨਾਟਕ ਤਿਆਰ ਕੀਤੇ ਜਾਂਦੇ ਨੇ ਜਿਸ ਵਿੱਚ 40 ਤੋਂ 50 ਤੱਕ ਦੀ ਉਹਨਾਂ ਦੀ ਟੀਮ ਹੈ ਜੋ ਕਿ ਆਪਣਾ ਕਰੈਕਟਰ ਰੋਲ ਕਰਕੇ ਵਿੱਚ ਪਲੇ ਕਰਕੇ ਇਸ ਪ੍ਰੋਗਰਾਮ ਨੂੰ ਅਹਿਮੀਅਤ ਦਿੰਦੇ ਨੇ। ਗੁਰੂ ਘਰ ਵੱਲੋਂ ਇਹਨਾਂ ਨੂੰ ਬੇਨਤੀ ਕੀਤੀ ਗਈ ਜਿਸ ਤਰ੍ਹਾਂ ਵੀ ਆਪ ਅੱਗੇ ਇਸ ਤਰ੍ਹਾਂ ਪ੍ਰੋਗਰਾਮ ਕਰਦੇ ਹੋ ਆਪ ਇੱਕ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੀਵਨੀ ਉੱਪਰ ਵੀ ਨਾਟਕ ਪਲੇ ਕਰੋ। ਇਹ ਨਾਟਕ ਹੁਣ ਉਹਨਾਂ ਵੱਲੋਂ 26 ਸਪਟੰਬਰ ਨੂੰ ਜੇਮਸ ਲੋਗਨ ਹਾਈ ਸਕੂਲ ਵਿੱਚ ਖੇਡਿਆ ਜਾ ਰਿਹਾ ਹੈ। ਉਹਨਾਂ ਦੀਆਂ ਟਿਕਟਾਂ ਬਾਹਰੋਂ ਦੇ ਰਹੇ ਨੇ, ਟਿਕਟ ਬੜੀ ਰੀਜ਼ਨੇਬਲ ਰੱਖੀ ਹੈ, $20 ਟਿਕਟ। ਸੋ ਬਹੁਤੀਆਂ ਸੰਗਤਾਂ ਨੇ ਲੈ ਲਈਆਂ ਨੇ, ਲਿਮਿਟਡ ਟਿਕਟਸ ਨੇ। ਜੇ ਕਿਸੇ ਨੇ ਵੀ ਲੈਣੀ ਹੋਵੇ ਤਾਂ ਆਪ ਜਾ ਕੇ ਉਹਨਾਂ ਨੂੰ ਟੇਬਲ 'ਤੇ ਮਿਲ ਸਕਦੇ ਹੋ।

ਪਰ ਰੱਖਿਆ ਬਾਬਾ ਬੰਦਾ ਸਿੰਘ ਬਹਾਦਰ ਨੇ। ਉਹਨਾਂ ਦੇ ਕਰਕੇ ਹੀ ਮਿਸਲਾਂ ਹੋਂਦ 'ਚ ਆਈਆਂ। ਮਿਸਲਾਂ ਤੋਂ ਬਾਅਦ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਰਾਜ ਆਇਆ। ਉਹ ਸਾਰੀਆਂ ਗੱਲਾਂ ਅੱਜ ਦੇ ਇਤਿਹਾਸ 'ਚ ਕਿੱਥੇ ਨੇ? ਕੀ ਅਸੀਂ ਆਪਣੀ ਆਉਣ ਵਾਲੀ ਨਸਲ ਨੂੰ, ਆਪਣੇ ਬੱਚਿਆਂ ਨੂੰ ਆਪਣੀ ਹਿਸਟਰੀ ਤੋਂ ਜਾਣੂ ਕਰਾਉਣ 'ਚ ਪੂਰੇ ਉਤਰੇ ਹਾਂ ਕਿ ਜਾਂ ਅਸੀਂ ਪਿੱਛੇ ਰਹਿ ਗਏ? ਇਹ ਗੱਲ ਜ਼ਰੂਰੀ ਹੈ। ਜਿਵੇਂ ਤੁਸੀਂ ਜ਼ਫਰਨਾਮਾ ਪਲੇ ਦੇਖਿਆ ਸੀ, ਉਹਦੇ 'ਚ ਮੈਂ ਇਹੀ ਕੋਸ਼ਿਸ਼ ਕੀਤੀ ਸੀ ਲਿਖਣ ਦੀ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਜ਼ਫਰਨਾਮਾ ਕਿਉਂ ਲਿਖਣਾ ਪਿਆ, ਜਾਂ ਉਹ ਜ਼ਫਰਨਾਮਾ ਪਹਿਲਾਂ ਕਿਉਂ ਨਾ ਲਿਖਿਆ ਗਿਆ ਜੇ ਔਰੰਗਜ਼ੇਬ ਨੇ ਮਰ ਹੀ ਜਾਣਾ ਸੀਗਾ। ਇਹ ਸਾਰੀਆਂ ਗੱਲਾਂ ਤੁਸੀਂ ਉਹ ਪਲੇ ਦੇਖਿਆ, ਬੜਾ ਹੋਇਆ ਅਤੇ ਇੰਡੀਆ 'ਚ ਵੀ ਅਸੀਂ ਜਾ ਕੇ ਖੇਡਿਆ, ਪੰਜਾਬ 'ਚ ਜਾ ਕੇ ਖੇਡਿਆ। ਇੱਦਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਹੈ। ਪਰ ਅਫਸੋਸ ਦੀ ਗੱਲ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੋ ਕੌਮ ਨੂੰ ਮਾਣ ਸਤਿਕਾਰ ਉਹਨਾਂ ਨੂੰ ਦੇਣਾ ਚਾਹੀਦਾ ਸੀ, ਅਸੀਂ ਨਹੀਂ ਦੇ ਸਕੇ, ਭੁੱਲ ਗਏ ਹਾਂ। ਇੱਦਾਂ ਹੀ ਰਾਣੀ ਜਿੰਦਾਂ ਨੂੰ, ਰਾਣੀ ਜਿੰਦਾਂ ਦੀ ਜੋ ਕਿਰਦਾਰ ਸੀ ਸਿੱਖ ਰਾਜ ਦੇ ਅੰਦਰ ਰਣਜੀਤ ਸਿੰਘ ਤੋਂ ਬਾਅਦ, ਉਹਦੀ ਕਿੱਡੀ ਵੱਡੀ ਕੁਰਬਾਨੀ ਸੀ। ਅਸੀਂ ਉਸ ਨੂੰ ਪੁੱਠਾ ਕਰਕੇ ਹਿਸਟੋਰੀਅਨਸ ਨੇ ਜਾਂ ਸਾਡੇ ਸਕੋਲਰਸ ਨੇ ਹੋਰ ਪਾਸੇ ਨੂੰ ਲੈ ਗਿਆ। ਇਸ ਕਰਕੇ ਮੈਂ ਜਿਹੜਾ ਪਲੇ ਲਿਖਿਆ ਹੈ, ਤਕਰੀਬਨ ਡੇਢ ਸਾਲ ਲੱਗਿਆ ਇਸ ਪਲੇ ਨੂੰ ਲਿਖਣ ਨੂੰ। 50 ਤੋਂ 60 ਕਿਤਾਬਾਂ ਪੂਰੀ ਤਵਰੀ ਖਾਲਸਾ ਤੋਂ ਲੈ ਕੇ ਅੱਜ ਦੇ ਮਾਡਰਨ ਤੱਕ ਡਾਕਟਰ ਗੰਡਾ ਸਿੰਘ ਵਰਗੇ ਸਕੋਲਰਸ ਨੇ ਇਹਦੇ ਉੱਤੇ ਕੀ ਰਿਸਰਚ ਕੀਤੀ, ਉਹ ਸਾਰੀਆਂ ਚੀਜ਼ਾਂ ਅਸੀਂ ਇਸ ਪਲੇ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਸੋ ਤੁਸੀਂ ਇਹ ਜਿਹੜਾ ਪਲੇ ਹੈਗਾ, ਇਹ 26 ਸਤੰਬਰ ਨੂੰ ਸ਼ਾਮ ਨੂੰ ਪੂਰੇ 5 ਵਜੇ ਜੇਮਸ ਲੋਗਨ ਹਾਈ ਸਕੂਲ, ਇੱਥੋਂ ਸਾਰਾ 5 ਮਿੰਟ ਦਾ ਰਸਤਾ ਹੈ, ਉੱਥੇ ਹੋ ਰਿਹਾ ਹੈ। ਤੁਸੀਂ ਆਓ, ਦੇਖਣ ਆਓ ਇਹਦੇ ਪੂਰੀ ਦੀ ਹਿਸਟਰੀ। ਦੇਖੋ, ਇੱਕ ਹਿਸਟਰੀ ਹੈ ਬੋਲ ਕੇ, ਜਿਵੇਂ ਮੈਂ ਬੋਲ ਰਿਹਾ, ਕਈਆਂ ਨੇ ਸੁਣਨਾ ਹੈ, ਕਈਆਂ ਨੇ ਨਹੀਂ ਸੁਣਨਾ, ਕਈਆਂ ਨੇ ਇੱਧਰੋਂ ਪੌਣੀ ਦੂਏ ਪਾਸੇ ਕੱਢ ਦੇਣੀ। ਪਰ ਅੱਜ ਜਿਹੜਾ ਜ਼ਮਾਨਾ ਹੈ ਉਹ ਵਿਜ਼ੂਅਲ ਦਾ ਜ਼ਮਾਨਾ ਹੈ, ਦੇਖਣ ਵਾਲੀ ਚੀਜ਼ ਹੈ। ਗੱਲ ਇੱਥੇ ਵੀ ਉਹੀ ਹੋ ਰਹੀ ਹੈ, ਮੈਂ ਇਸੀ ਚੀਜ਼ ਨੂੰ ਵਿਜ਼ੂਅਲਾਈਜ਼ ਕਰਨਾ। ਉਹਦੇ ਵਿੱਚ ਇੱਕ ਸੀਨ ਕ੍ਰੀਏਟ ਕੀਤਾ ਹੈ ਮੈਂ, ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਆਪਾਂ ਨੇ ਸੁਣਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਬੱਚੇ ਨੂੰ ਮਾਰਿਆ ਗਿਆ, ਸਭ ਦੇ ਸਾਹਮਣੇ ਮਾਰਿਆ ਗਿਆ, ਉਹਦਾ ਦਿਲ ਕੱਢਿਆ ਗਿਆ ਅਤੇ ਬੰਦੇ ਬਹਾਦਰ ਦੇ ਮੂੰਹ 'ਚ ਪਾ ਦਿੱਤਾ ਗਿਆ। ਇਹ ਆਪਾਂ ਸੁਣਿਆ, ਪਰ ਮੈਂ ਇਹੀ ਚੀਜ਼ ਤੁਹਾਨੂੰ ਕਰਕੇ ਦਿਖਾਉਣੀ ਹੈ। ਤੁਹਾਡੇ ਸਟੇਜ ਦੇ ਸਾਹਮਣੇ ਬੱਚਾ ਮਾਰਿਆ ਜਾਊਗਾ, ਉਹਦਾ ਦਿਲ ਕੱਢਿਆ ਜਾਊਗਾ ਅਤੇ ਬੰਦੇ ਬਹਾਦਰ ਦੇ ਮੂੰਹ 'ਚ ਦਿੱਤਾ ਜਾਊ ਕਿ ਸਾਡੇ ਨਾਲ ਕੀ ਤਸ਼ੱਦਦ ਹੋਇਆ। ਜਦੋਂ ਇਹ ਸੀਨ ਕੋਈ ਵੀ ਸਾਡੀ ਆਉਣ ਵਾਲੀ ਨਸਲ ਦਾ ਬੱਚਾ ਦੇਖੂਗਾ, ਉਹ ਜ਼ਿੰਦਗੀ ਭਰ ਨਹੀਂ ਭੁੱਲੂਗਾ ਅਤੇ ਤੁਹਾਨੂੰ ਕੁਐਸਚਨ ਕਰੂਗਾ ਕਿ ਮਾਮ ਡੈਡ, ਤੁਸੀਂ ਸਾਨੂੰ ਇੱਕ ਸਾਡੀ ਹਿਸਟਰੀ ਬਾਰੇ ਕਿਉਂ ਨਹੀਂ ਦੱਸਿਆ? ਆਪਾਂ ਆਪਣੇ ਬੱਚਿਆਂ ਨੂੰ ਆਪਣੀ ਹਿਸਟਰੀ ਬਾਰੇ ਤਾਂ ਦੱਸਾਂਗੇ ਕਿ ਜੇ ਸਾਨੂੰ ਪਤਾ ਹੋਊ, ਸਾਨੂੰ ਤਾਂ ਖੁਦ ਨੂੰ ਨਹੀਂ ਪਤਾ ਹੈਗਾ। ਸੋ ਆਓ, ਦੂਸਰੀ ਇੱਕ ਹੋਰ ਗੱਲ ਹੈ। ਠੀਕ ਹੈ, ਬੰਦਾ ਸਿੰਘ ਬਹਾਦਰ ਦੀ ਬਹੁਤ ਵੱਡੀ ਸ਼ਹਾਦਤ ਹੈ, ਆਪਾਂ ਅਰਦਾਸ ਕਰਦੇ ਹਾਂ ਕਿ ਜਿਹੜੀਆਂ ਮਾਵਾਂ ਨੇ, ਭੈਣਾਂ ਨੇ ਸਵਾ ਸਵਾਮਣ ਦੇ ਪੀਸੇ ਪੀਸਣੇ ਪੀਸੇ, ਆਪਣੇ ਬੱਚਿਆਂ ਦੇ ਗਲਾਂ ਵਿੱਚ ਹਾਰ ਪਵਾਏ, ਇਹ ਆਪਾਂ ਕਹਿ ਕਰਦੇ ਹਾਂ, ਸਾਰਿਆਂ ਨੂੰ ਪਤਾ ਹੈਗਾ। ਪਰ ਬਾਬਾ ਬੰਦਾ ਸਿੰਘ ਬਹਾਦਰ ਦੇ ਘਰੋਂ ਉਹਨਾਂ ਦੇ ਧਰਮ ਪਤਨੀ ਬੀਬੀ ਸੁਸ਼ੀਲ ਕੌਰ, ਉਹਦਾ ਕੀ ਕਿਰਦਾਰ ਸੀ? ਕਿਸੇ ਨੇ ਅੱਜ ਤੱਕ ਨਾ ਕਿਸੇ ਫਿਲਮ ਵਾਲੇ ਨੇ ਨਾ ਕਿਸੇ ਥੀਏਟਰ ਵਾਲੇ ਬੰਦੇ ਨੇ ਦਿਖਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਅਸੀਂ ਬੰਦਿਆਂ ਦੀ ਗੱਲ ਕਰ ਲੈਂਦੇ ਹਾਂ, ਪਰ ਇਸ ਬਾਬੇ ਨਾਨਕ ਨੇ ਜਿਹੜੀ ਸੋਕਿਉ ਮੰਦਾ ਆਖੀ ਅਜਿਤ ਜੰਮੇ ਰਜ਼ਾਨ, ਅੱਜ ਤੋਂ 550 ਸਾਲ ਪਹਿਲਾਂ ਜਿਹੜੀ ਗੱਲ ਹੋ ਗਈ ਉਹ ਬਰਾਬਰਤਾ ਦੀ ਗੱਲ ਸੀਗੀ, ਉਹ ਮੈਂ ਦਿਖਾ ਰਿਹਾ ਹੈਗਾ ਕਿ ਉਹਦੀ ਕਿੱਡੀ ਵੱਡੀ ਕੁਰਬਾਨੀ ਸੀਗੀ ਉਸ ਔਰਤ ਦੀ। ਫਿਰ ਇਸ ਪਲੇ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਹੈ, ਉਹਦੇ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਡਾਕੂਮੈਂਟੇਸ਼ਨ, ਨਾਂ ਅਬਸਮਦ ਕੌਣ ਸੀ, ਬਾਦਸ਼ਾਹ ਫਰਕ ਸਿਰ ਕੌਣ ਸੀ, ਵਜ਼ੀਰ ਖਾਨ ਦਾ ਕੀ ਰੋਲ ਸੀ, ਕਿੰਨੀ ਫੌਜ ਸੀ, ਕਿੰਨੇ ਬੰਦੇ ਮਰੇ, ਕਿੱਥੇ ਮਰੇ, ਕੀ ਡੇਟ ਸੀਗੀ, ਕਿਹਨੇ ਕਿਹਨੇ ਕੀ ਕੋਟ ਕੀਤਾ ਉਹਨਾਂ ਨੂੰ, ਇਹ ਸਾਰੀਆਂ ਚੀਜ਼ਾਂ ਉਸ ਪਲੇ 'ਚ ਆ ਰਹੀਆਂ ਨੇ। ਮੈਂ ਬਹੁਤਾ ਵਕਤ ਨਹੀਂ ਲੈਣਾ ਚਾਹੁੰਦਾ। ਸੋ ਇਹਦੇ ਵਿੱਚੋਂ ਦੇਖੋ, ਨਾ ਮੈਂ ਕੋਈ ਪੈਸਾ ਬਣਾਉਂਦਾ, ਨਾ ਮੇਰੀ ਕੋਈ ਟੀਮ ਦੇ ਪੈਸੇ ਬਣਾਉਂਦੇ ਨੇ, ਸਾਡੇ ਖਰਚੇ ਪੂਰੇ ਹੋ ਜਾਣ ਤਾਂ ਕਿ ਅਸੀਂ ਅੱਗੇ ਨੂੰ ਕੋਈ ਹੋਰ ਵਧੀਆ ਚੀਜ਼ ਲਿਖ ਸਕੀਏ, ਇਹ ਸਿਲਸਿਲਾ ਚੱਲਦਾ ਰਹੇ। ਠੀਕ ਹੈ ਜੀ। ਸੋ 26 ਤਰੀਕ ਨੂੰ ਸ਼ਾਮ ਨੂੰ ਪੂਰਾ 5 ਵਜੇ 26 ਤੋਂ ਜੇਮਸ ਲੋਗਨ ਹਾਈ ਸਕੂਲ ਦੇ ਵਿੱਚ ਸਾਡੇ ਕੋਲ ਟਿਕਟਾਂ ਅੱਜ ਅਸੀਂ ਦੇ ਰਹੇ ਹਾਂ, ਬਹੁਤ ਥੋੜ੍ਹੀਆਂ ਟਿਕਟਾਂ ਰਹਿ ਗਈਆਂ ਨੇ, ਉਹ ਵੀ ਅਸੀਂ ਅੱਜ ਤਾਂ ਇੱਥੇ ਦੇ ਰਹੇ ਹਾਂ ਤਾਂ ਕਿ ਲੋਕ ਇਹ ਕਹਿਣ ਕਿ ਹਾਂਜੀ ਅਸੀਂ ਪ੍ਰਾਈਵੇਟ ਦੀ ਸਾਰੀਆਂ ਟਿਕਟਾਂ ਟੁਕਟਾਂ ਵੇਚ ਕੇ

0: ਗਏ, ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ। ਨਹੀਂ, ਇਹ ਪਲੇ ਮੇਰਾ ਨਹੀਂ, ਇਹ ਪਲੇ ਤੁਹਾਡਾ ਹੈ, ਇਹ ਤੁਹਾਡੀ ਗੱਲਬਾਤ ਹੈ, ਤੁਹਾਡੇ ਲਈ ਹੈ, ਤੁਸੀਂ ਕਰਨਾ ਹੈ, ਤੁਸੀਂ ਆ ਕੇ ਜ਼ਰੂਰ ਦੇਖੋ। ਕੋਈ ਵੀ ਪਲੇ ਬਾਰੇ ਕੁਐਸਚਨ ਹੋਵੇ, ਕੋਈ ਸਕੋਲਰ ਹੋਵੇ, ਕੋਈ ਹੋਵੇ, ਉਹਦਾ ਜ਼ਿੰਮੇਵਾਰ ਮੈਂ ਹਾਂ। ਆਈ ਵਿਲ ਆਨਸਰ ਇਟ ਪੂਰੀ ਹਿਸਟੋਰੀਕਲ ਫੈਕਟਸ ਐਂਡ ਫਿਗਰਸ ਦੇ ਨਾਲ ਮੈਂ ਬਾਹਰ ਹਾਂ, ਤੁਸੀਂ ਮੈਨੂੰ ਮਿਲ ਸਕਦੇ ਹੋ। ਬੜੇ ਪਿਆਰ ਮੁਹੱਬਤ ਦੇ ਨਾਲ ਆਪਾਂ ਦੇਖੀਏ ਤਾਂ ਉਹ ਇੱਡੇ ਵੱਡੇ ਜਰਨੈਲੋਂ ਜਿਹਨੇ ਸਾਡੇ ਲਈ ਉਹ ਕੀਤਾ ਹੈ, ਉਸ ਨੂੰ ਆਪਾਂ ਸ਼ਰਧਾਂਜਲੀ ਦੇ ਸਕੀਏ। ਇਹ ਮੇਰੀ ਨਿਮਰਤਾ ਦੇ ਨਾਲ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਜੀ ਸਾਡੇ ਬੜੇ ਸਤਿਕਾਰਯੋਗ ਭਾਈ ਸੁਰਿੰਦਰ ਸਿੰਘ ਜੀ ਧੰਨਵਾਦ ਜੀ, ਜਿਹੜੇ ਕਿ ਆਪਣੀ ਟੀਮ ਦੇ ਨਾਲ ਇਹਨਾਂ ਨਾਟਕਾਂ ਨੂੰ ਇੰਨੀ ਪਰਫੋਰਮੈਂਸ ਦੇ ਰਹੇ ਨੇ ਕਿ ਸਾਡੇ ਬੱਚਿਆਂ ਨੂੰ ਕੁਝ ਸਿੱਖਣ ਨੂੰ ਉੱਥੋਂ ਮਿਲਦਾ ਹੈ। ਸੋ ਜ਼ਰੂਰ ਟਿਕਟਾਂ ਲਵੋ ਅਤੇ ਆਪਣੇ ਬੱਚਿਆਂ ਨੂੰ ਇਹ ਨਾਟਕ ਜ਼ਰੂਰ ਦਿਖਵਾਓ। ਨਾਲ ਹੀ ਬੇਨਤੀ ਕਰਾਂ, ਜੋ ਵਾਰ ਡਾਕਟਰ ਦਾ ਕਲੀਨਿਕ ਲੱਗਿਆ ਹੋਇਆ ਹੈ, ਅੱਜ ਸਾਡੇ ਪਾਸ ਡੈਂਟਿਸਟ ਆਏ ਹੋਏ ਨੇ, ਜੇ ਕਿਸੇ ਨੇ ਵੀ ਉਹਨਾਂ ਨਾਲ ਕੰਸਲਟ ਕਰਨਾ ਹੋਵੇ ਆਪ ਬਾਹਰ ਜਾ ਕੇ ਉਹਨਾਂ ਨਾਲ ਕੰਸਲਟ ਕਰ ਸਕਦੇ ਹੋ। ਨਾਲ ਹੀ ਮੈਂ ਇੱਕ ਜ਼ਰੂਰੀ ਬੇਨਤੀ ਕਰਾਂ ਕਿ ਜਿਹੜੇ ਬੱਚਿਆਂ ਨੂੰ ਆਪ ਇੱਥੇ ਸਕੂਲ ਵਿੱਚ ਲੈ ਕੇ ਆਉਂਦੇ ਹੋ, ਕਈ ਪੇਰੈਂਟਸ ਨਵੇਂ ਨੇ, ਉਹਨਾਂ ਨੂੰ ਗੱਡੀਆਂ ਬਾਰੇ ਨਹੀਂ ਪਤਾ ਲੱਗਦਾ ਵੀ ਅਸੀਂ ਗੱਡੀ ਆਪਣੀ ਕਿੱਥੇ ਪਾਰਕ ਕਰਨੀ ਆ। ਜਿਹੜੀ ਗੁਰਦੁਆਰਾ ਸਾਹਿਬ ਦੇ ਨਾਲ ਸਟੀਟ ਹੈ ਉਹਦੇ ਉੱਤੇ ਗਰਾਊਂਡ ਡਰਾਈਵ ਦੇ ਉੱਤੇ ਓਨਲੀ ਵਨ ਸਾਈਡ ਪਾਰਕਿੰਗ, ਪਰ ਆਪਾਂ ਦੇਖੋ ਦੇਖ ਉੱਥੇ ਗੱਡੀਆਂ ਖੜੀਆਂ ਕਰ ਦਿੰਦੇ ਹਾਂ। ਹਰੇਕ ਹਫ਼ਤੇ ਮੈਂ ਦੇਖਦਾ ਵਾਂ ਵੀ ਗੱਡੀਆਂ ਗਲਤ ਲੱਗੀਆਂ ਹੁੰਦੀਆਂ ਨੇ। ਉਹ ਕੁਛ ਕੁ ਟੋ ਅਵੇ ਜ਼ੋਨ ਹੈ, ਕੁਛ ਕੁ ਟਿਕਟਾਂ ਵਾਲਾ ਜ਼ੋਨ ਆ। ਉਸ ਕਾਊਂਟੀ ਵਾਲੇ ਆਉਂਦੇ ਨੇ, ਟਿਕਟਾਂ ਦੇ ਕੇ ਚਲੇ ਜਾਂਦੇ ਨੇ, ਆਪਾਂ ਧਿਆਨ ਨਹੀਂ ਕਰਦੇ ਵੀ ਸਾਡੀ ਟਿਕਟ ਲੱਗੀ ਹੋਈ ਹੈ। ਆਪਣੀਆਂ ਗੱਡੀਆਂ ਦੇਖ ਕੇ ਪਾਰਕ ਕਰੋ। ਨਾਲ ਹੀ ਇੱਕ ਜ਼ਰੂਰੀ ਬੇਨਤੀ ਜੋ ਸਾਡੇ ਪੇਰੈਂਟਸ ਵੱਲੋਂ ਵੀ ਆ ਰਹੀ ਹੈ ਵੀ ਬੱਚਿਆਂ ਨੂੰ ਸਾਡੇ ਸੰਸਥਾ ਦੀਆਂ ਕਲਾਸਿਸ ਸਟਾਰਟ ਕਰੋ। ਪਰ ਸਾਡਾ ਕਈ ਪੇਰੈਂਟਸ ਕਹਿ ਰਹੇ ਨੇ ਵੀ ਸਾਨੂੰ ਵੀਕਐਂਡ 'ਤੇ ਹੀ ਠੀਕ ਰਹੇਗਾ ਕਿਉਂਕਿ ਸਾਡੇ ਬੱਚੇ ਸਕੂਲ ਜਾਂਦੇ ਨੇ। ਮੈਨੂੰ ਵੱਧ ਤੋਂ ਵੱਧ ਆਪਣੇ ਬੱਚਿਆਂ ਦੇ ਨਾਮ ਅੱਜ ਦੇਵੋ, ਜੋ ਅਸੀਂ ਉਸ ਹਿਸਾਬ ਨਾਲ ਉਹਨਾਂ ਦਾ ਪ੍ਰਬੰਧ ਕਰਕੇ ਅਗਲੇ ਹਫ਼ਤੇ ਤੋਂ ਸੰਸਥਾ ਦੀਆਂ ਕਲਾਸਿਸ ਸਟਾਰਟ ਕਰ ਸਕੀਏ ਵੀ ਸਾਨੂੰ ਦੈਨ ਕਿਹੜੇ ਸੂਟ ਕਰਦੇ ਨੇ, ਫਰਾਈਡੇ, ਸੈਚਰਡੇ, ਸੰਡੇ ਜਾਂ ਬੁੱਧਵਾਰ ਤੋਂ ਲੈ ਕੇ ਜਾਂ ਸਾਰਾ ਹੀ ਵੀਕ, ਜਿਸ ਤਰ੍ਹਾਂ ਵੀ ਆਪ ਜੀ ਦੀ ਸਹਿਮਤੀ ਹੋਵੇਗੀ ਅਸੀਂ ਉਸ ਤਰੀਕੇ ਨਾਲ ਬੱਚਿਆਂ ਦੀਆਂ ਸੰਸਥਾ ਦੀਆਂ ਕਲਾਸਿਸ ਸ਼ਾਮ ਨੂੰ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਸਟਾਰਟ ਕਰ ਸਕੀਏ। ਨਾਲ ਹੀ ਜੋ ਸਾਡੇ ਪਿਛਲੇ ਹਫ਼ਤੇ ਜੌਹਰੇ ਤੇਗ ਪ੍ਰੋਗਰਾਮ ਹੋਇਆ, ਜਿਸ ਵਿੱਚ ਆਪ ਸਾਰਿਆਂ ਦੀ ਸਹਿਯੋਗ ਅਤੇ ਸਦਕਾ ਇੱਕ ਗੁਰੂ ਘਰ ਬੱਚਿਆਂ ਦਾ ਬਹੁਤ ਵੱਡਾ ਪ੍ਰੋਗਰਾਮ ਹੋਇਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਹੜੀਆਂ ਟੀਮਾਂ ਬਾਹਰੋਂ ਵੀ ਸਾਡੇ ਪਾਸ ਆਈਆਂ, ਗੁਰੂ ਘਰ ਫਰੀਮਾਉਂਟ ਦਾ ਨਾਮ ਰੋਸ਼ਨ ਕਰਕੇ ਗਈਆਂ, ਜਿਸ ਤਰ੍ਹਾਂ ਆਪ ਜੀ ਨੇ ਉੱਥੇ ਵੱਧ ਚੜ੍ਹ ਕੇ ਸੇਵਾਵਾਂ ਦੇ ਵਿੱਚ ਹਿੱਸਾ ਲਿਆ, ਇੱਕ ਫਰੀਮਾਉਂਟ ਦਾ ਨਾਮ ਰੋਸ਼ਨ ਕੀਤਾ, ਉਸੇ ਤਰ੍ਹਾਂ ਹੀ ਸਾਡੇ ਇੱਥੋਂ ਦੀਆਂ ਟੀਮਾਂ ਵੀ ਫਸਟ, ਸੈਕਿੰਡ, ਥਰਡ ਜਿਸ ਤਰ੍ਹਾਂ ਵੀ ਉਹਨਾਂ ਨੂੰ ਪੁਜੀਸ਼ਨਾਂ ਮਿਲੀਆਂ ਨੇ, ਉਹ ਅਗਲੇ ਹਫ਼ਤੇ ਉਹਨਾਂ ਬੱਚਿਆਂ ਨੂੰ ਇੱਥੇ ਸੱਦ ਕੇ, ਗੱਤਕੇ ਵਾਲੇ ਬੱਚੇ ਜਿਹੜੇ ਵੀ ਸੀਗੇ ਉਹਨਾਂ ਨੂੰ ਇੱਥੇ ਸੱਦ ਕੇ ਸਟੇਜ 'ਤੇ ਸਨਮਾਨ ਕੀਤਾ ਜਾਵੇਗਾ। ਨਾਲ ਹੀ ਸਾਡੇ ਬੜੇ ਸਤਿਕਾਰਯੋਗ ਭਾਈ ਬਲਜੀਤ ਸਿੰਘ ਜੀ ਬੰਬਾ, ਜੋ ਕਿ ਸਾਡੇ ਇੱਥੇ ਗੱਤਕੇ ਦੇ ਉਸਤਾਦ ਨੇ, ਬੱਚਿਆਂ ਨੂੰ ਕੋਚਿੰਗ ਦਿੰਦੇ ਨੇ, ਉਹਨਾਂ ਵੱਲੋਂ ਜੋ ਰਜਿਸਟ੍ਰੇਸ਼ਨ ਹੈ ਬੱਚਿਆਂ ਦੀ ਉਹ ਖੋਲ੍ਹ ਦਿੱਤੀ ਹੋਈ ਹੈ, ਜੇ ਕਿਸੇ ਨੇ ਵੀ ਬੱਚਿਆਂ ਨੂੰ ਰਜਿਸਟਰ ਕਰਵਾਉਣਾ ਹੋਵੇ ਆਪ ਉਹਨਾਂ ਨਾਲ ਜਾ ਕੇ ਉੱਥੇ ਮਿਲ ਸਕਦੇ ਹੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਪਾਸੋਂ 12:30 ਵਜੇ ਤੱਕ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

बुलाए हर नाम के होवो हो जोड़ी गुरमुख बैसो सफा विशाए। परम सम्मान योग दसा ही पातशाहियां दी जोत सर्ब सांझीवालता दे प्रतीक शब्द गुरु धन धन श्री गुरु ग्रंथ साहिब महाराज जी दी मुकद्दस गोद विच हफ्तावारी दीवान विच हाजरियां भरदियां गुरु सवारियां तों गुरबाणी दे मनोर कीर्तन इतिहासक पंथक विचारां प्रबंधक वीरां पासों निकट भविख दे प्रोग्राम सरवण करके आप जी लाहे प्राप्त कर रहे सो कुछ समय वास्ते दास नूं आप जी नाल विचार करन दा हुकम होया है। गुरु सवारियो इस तों पहलां दास तुच्छ बुद्धि अनुसार आप जी दे चरणां विच कुछ विचार रूपी बेनतियां रखे। सर्वप्रथम बेनती है कि आप सारी संगत ने आसीस देनी एकाग्रता बख्शिश करनी जे हो सके ते लगभग साढ़े सारियां कोली सैल फोन ने जे थोड़ी देर लई वो फोन बंद कर ले जान जां साइलेंट ते लगा ले जान बड़ी मेहरबानी होवेगी। इस तों पहला दस तुच्छ बुद्धि अनुसार बेनतियां शुरू करे मैं अपना सबजैक्ट दस दिया। पिछले दिनी भी भाई साहब दलावर सिंह हुणा दी माता नूं इत्थों दी प्रबंधक कमेटी ने सन्मानित किया है। आ चंदो कलां दा घटनाक्रम वापरिया फिर सारागढ़ी दा इसे बीते हफ्ते दे विच ही वो इतिहास है तुहाडा। और एक दिन भी इस तरह का नहीं जिहड़ा साडा इतिहासक दिन ना होवे। तो ये सारे दिनां नूं मुख रख दिया सारियां समस्यावां नूं मुख रख दिया जिहड़ी गल तुहाडी समझ गोचरी है मेरी समझ गोचरी है वो ये है साध संगत जी मैं फतेह दी सांझ करन तों पहलां बेनती कर दिया किसी भी टीचे नूं पूरा करना होवे कोई भी गोल अचीव करना होवे ते उहदे वास्ते मुकम्मल तैयारी बहुत जरूरी हुंदी है। और पंथक तौर ते कुछ अचीव करना होवे ते फिर खिमा करना पंथक एकता भी बहुत जरूरी हुंदी है। यही मेरा अज दा विशा है और मैं कोई बहुत वड्डा उपदेशक नहीं मैं सधारण जिहा सिख हां तुहाडे वर्गा ही तुसीं मान करदे हो इत्थे बिठा दिंदे हो ते मैनूं जिन्ना क पता है मैं वह तुहाडे चरणां विच बेनती रूप विच रख देना। आओ दस्तबस्ता सनिमर गुरु फतेह अर्ज कर रहे हैं एक बार कहण ते ही बेनती प्रवान कर लैनी गज के आखिए जी वाहे गुरु जी का खालसा वाहे गुरु जी की फतेह। हजूर दा अमृत बाणी विच हुक्म है होए एकत्र मिलो मेरे भाई दुबदा दूर करो लिव लाए। हे भाई मसला राजनीतिक होवे मसला सामाजिक होवे जां ओ धार्मिक दृष्टिकोण तो कोई दुबदा खड़ी हो जाए क्योंकि जेडे वखरेवे हुंदे ने जेडे मतभेद हुंदे ने ਉਹ ਉਦੋਂ ਹੁੰਦੇ ਨੇ ਜਦੋਂ ਸਾਡੇ ਮਨ ਵਿੱਚ ਦੁਬਧਾ ਪੈਦਾ ਹੁੰਦੀ ਹੈ ਜਦੋਂ ਸਾਡੇ ਵਿਚਾਰ ਇੱਕ ਸੁਰ ਨਹੀਂ ਹੁੰਦੇ। ਸਾਧ ਸੰਗਤ ਜੀ ਹੁਣ ਜਦੋਂ ਦੁਬਧਾ ਖੜੀ ਹੋ ਜਾਏ ਖਿਮਾ ਕਰਨਾ ਜਾਂ ਕਹੀਏ ਵੀ ਜਦੋਂ ਮਤ ਭੇਦ ਹੋ ਜਾਏ ਫਿਰ ਕੀ ਕਰੀਏ। ਕੋਈ ਵੀ ਮਸਲਾ ਹੈ ਬਿਨਾਂ ਡਿਬੇਟ ਦੇ ਬਿਨਾਂ ਗੱਲਬਾਤ ਦੇ ਬਿਨਾਂ ਵਿਚਾਰ ਦੇ ਉਹ ਹੱਲ ਨਹੀਂ ਹੁੰਦਾ। ਅੱਜ ਮਾਮੂਲੀ ਜੀ ਗੱਲ ਹੋਈ ਹੈ ਇੱਕ ਦੂਜੇ ਨਾਲ ਰੁੱਸ ਕੇ ਦੂਰੋਂ ਦੂਰ ਹੋ ਕੇ ਬਹਿ ਜਾਈਏ ਅੱਜ ਤੋਂ ਬਾਅਦ ਇਹਨੂੰ ਕਵਾਣਾ ਹੀ ਨਹੀਂ ਗਾ ਤੇ ਉਹ ਦੋ ਸ਼ਖਸ ਕਦੀ ਵੀ ਇੱਕ ਦੂਜੇ ਦੇ ਨੇੜੇ ਨਹੀਂ ਲੱਗ ਸਕਣਗੇ। ਮੇਰੇ ਕਹਿਣ ਤੋਂ ਮੁਰਾਦ ਗੱਲਬਾਤ ਦਾ ਦਰਵਾਜ਼ਾ ਕਦੀ ਵੀ ਬੰਦ ਨਹੀਂ ਕਰਨਾ ਚਾਹੀਦਾ।
ਸਗੋਂ ਹਜ਼ੂਰ ਤੇ ਕਹਿ ਰਹੇ ਨੇ ਵੀ ਇੱਕੋ ਹੀ ਸਫ਼ਾ ਵਿਛਾ ਕੇ ਸਾਰੇ ਉਹਦੇ ਉੱਤੇ ਬੈਠ ਕੇ ਤੇ ਦਿਲ ਖੋਲ ਕੇ ਆਪਣੀਆਂ ਆਪਣੀਆਂ ਗੱਲਾਂ ਦੱਸੋ ਵੀ ਵੀਰ ਤੇਰੀ ਇਸ ਗੱਲ ਨਾਲ ਮੈਂ ਸਹਿਮਤ ਨਹੀਂ, ਤੇਰੇ ਇਸ ਵਿਚਾਰ ਨਾਲ ਮੈਂ ਸਹਿਮਤ ਨਹੀਂ। ਫਿਰ ਉਹਨਾਂ ਵਿਚਾਰਾਂ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਵਿਚਾਰ ਲਿਆ ਜਾਏ ਬਈ ਵਿਚਾਰ ਮੇਰੇ ਵੀ ਗਲਤ ਹੋ ਸਕਦੇ ਨੇ, ਵਿਚਾਰ ਤੇਰੇ ਵੀ ਗਲਤ ਹੋ ਸਕਦੇ ਨੇ, ਪਰ ਗੁਰਬਾਣੀ ਗਲਤ ਨਹੀਂ ਹੋ ਸਕਦੀ। ਵਿਚਾਰਾਂ ਦਾ ਮਤਭੇਦ ਹੋ ਜਾਣਾ ਤੇ ਬੜੀ ਦੂਰ ਦੂਰ ਚਲੇ ਜਾਣਾ ਇਹ ਕੋਈ ਦਿਵ ਦ੍ਰਿਸ਼ਟੀ ਵਾਲੀ ਗੱਲ ਨਹੀਂ। ਡਾਇਨਿੰਗ ਟੇਬਲ ਦੇ ਉੱਤੇ ਜਦੋਂ ਇੱਕ ਪਰਿਵਾਰ ਬੈਠਦਾ ਹੈ ਡਿਨਰ ਕਰਨ ਵਾਸਤੇ ਤੇ ਸਾਰੇ ਸਹਿਮਤ ਨਹੀਂ ਹੁੰਦੇ ਵੀ ਅੱਜ ਧੋਤੀ ਦਾਲ ਬਣਨੀ ਚਾਹੀਦੀ ਸੀ, ਕੋਈ ਛੋਲਿਆਂ ਦੀ ਦਾਲ ਦਾ ਸ਼ੌਕੀਨ ਵੀ ਵਿੱਚ ਬੈਠਾ ਹੁੰਦਾ ਹੈ, ਉਹ ਨੱਕ ਮੂੰਹ ਮਰੋੜਦਾ ਹੈ ਕੀ ਬਣਾ ਲਿਆ ਜੇ। ਮੇਰੇ ਬੇਨਤੀ ਕਰਨ ਤੋਂ ਮੁਰਾਦ ਬਈ ਡਾਇਨਿੰਗ ਟੇਬਲ ਤੇ ਬੈਠੇ ਹੋਏ ਇੱਕ ਪਰਿਵਾਰ ਵਿੱਚ ਵੀ ਨਿੱਕੇ ਨਿੱਕੇ ਮਤਭੇਦ ਹੋ ਸਕਦੇ ਨੇ, ਐਡੇ ਵੱਡੇ ਪੰਥ ਵਿੱਚ ਕੁਝ ਮਤਭੇਦ ਹੋ ਜਾਣ ਇਹ ਮਾਈਨਰ ਗੱਲ ਹੈ, ਉਹਨੂੰ ਲੈ ਕੇ ਬਹੁਤ ਜ਼ਿਆਦਾ ਹਾਠ ਕਰਨਾ ਬਹੁਤ ਜ਼ਿਆਦਾ ਜਿੱਦ ਕਰਨੀ ਨਹੀਂ, ਫਿਰ ਕੀ ਕਰੀਏ। ਹਜ਼ੂਰ ਕਹਿਣ ਲੱਗੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਤੇ ਇਹ ਜਿਹੜਾ ਦੁਚਿੱਤਾਪਨ ਹੈ ਇਹਨੂੰ ਫਿਰ ਦੂਰ ਕਰੋ ਤੇ ਹਰ ਨਾਮੇ ਕੇ ਹੋਵੋ ਜੋੜੀ। ਤੁਸੀਂ ਕੀ ਕਰੋ, ਜੋੜੀਦਾਰ ਬਣ ਕੇ ਇੱਕ ਦੂਜੇ ਦੇ ਜੋਟੀਦਾਰ ਬਣ ਕੇ ਹਰੀ ਨਾਮ ਵਿੱਚ ਸੁਰਤ ਜੋੜੋ ਜੀ, ਉਹਦੇ ਨਾਲ ਕੀ ਹੋਵੇਗਾ। ਹਜ਼ੂਰ ਕਹਿਣ ਲੱਗੇ ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ, ਜਿੱਥੇ ਸਿਮਰਨ ਆ ਜਾਏ ਉੱਥੋਂ ਆਦੀਆਂ ਵਿਆਦੀਆਂ ਉਪਾਧੀਆਂ ਉੱਥੋਂ ਝਗੜੇ ਖਤਮ ਹੋ ਜਾਂਦੇ ਨੇ। ਵੱਡ ਭਾਗੀ ਹਰ ਜਪਣਾ ਜਨ ਨਾਨਕ ਕੌ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਮੈਂ ਪੰਥਕ ਏਕਤਾ ਤੇ ਬੇਨਤੀਆਂ ਕਰਨੀਆਂ ਨੇ ਤੁਹਾਨੂੰ ਨਾਲ ਲੈ ਕੇ, ਇਹ ਜਿਹੜੀਆਂ ਪੰਕਤੀਆਂ ਨੂੰ ਮੈਂ ਆਧਾਰ ਬਣਾ ਰਿਹਾ ਇਸ ਲਈ ਮੈਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਰੱਖੀਆਂ ਨੇ। ਇੱਕ ਵਾਰੀ ਤੁਸੀਂ ਵੀ ਕਿਰਪਾ ਕਰੋ ਤੇ ਆਪਾਂ ਸਾਰੇ

ਅਗਿਆਨ ਹੈ। ਭਾਈ ਸਾਹਿਬ ਗੁਰਦਾਸ ਜੀ ਕਹਿਣ ਲੱਗੇ ਬਈ ਵੇਖੋ ਤੁਸੀਂ ਕਦੀ ਕੀੜੀਆਂ ਨੂੰ ਤੁਰਦੇ ਹੋਏ ਵੇਖੋ, ਇੱਕ ਕੀੜੀ ਜਿਹੜੀ ਉਹਨਾਂ ਦੀ ਮੁਖੀ ਹੈ ਉਹ ਅੱਗੇ ਅੱਗੇ ਤੁਰਦੀ ਹੈ, ਬਾਕੀ ਤਮਾਮ ਕੀੜੀਆਂ ਉਹਦੇ ਪਿੱਛੇ ਪਿੱਛੇ ਪੰਕਤੀ ਬਣਾ ਕੇ ਕਤਾਰ ਬਣਾ ਕੇ ਤੁਰਦੀਆਂ ਨੇ। ਉਸ ਕੀੜੀ ਨੂੰ ਅਧਿਕਾਰ ਦੇ ਦਿੱਤੇ, ਮੁਖੀ ਬਣਾ ਦਿੱਤਾ, ਹੁਣ ਰਸਤੇ ਵਿੱਚ ਕੋਈ ਝਗੜਾ ਝੰਝਟ ਨਹੀਂ, ਕੋਈ ਵਾਦ ਵਿਵਾਦ ਨਹੀਂ, ਉਹ ਅੱਗੇ ਅੱਗੇ ਬਾਕੀ ਤਮਾਮ ਕੀੜੀਆਂ ਉਹਦੇ ਪਿੱਛੇ ਹੈ। ਕੀੜੀ ਸਭ ਤੋਂ ਛੋਟਾ ਜਿਹਾ ਜੀਵ, ਪਰ ਤੁਸੀਂ ਯੂਨਿਟੀ ਵੇਖੋ, ਤੁਸੀਂ ਡਿਸਿਪਲਿਨ ਵੇਖੋ, ਤੁਸੀਂ ਅਨੁਸ਼ਾਸਨ ਵੇਖੋ ਵੀ 84 ਲੱਖ ਜੂਨਾਂ ਦਾ ਸਰਦਾਰ ਉਹਦੇ ਸਾਹਮਣੇ ਫਿੱਕਾ ਲੱਗਦਾ। ਜੈਸੇ ਏਕ ਚੀਂਟੀ ਪਾਛੈ ਕੋਟ ਚੀਂਟੀ ਚਲੀ ਜਾਤ, ਏਕ ਟੱਕ ਪੱਗ ਡੱਗ ਮੱਗ ਸਾਵਧਾਨ ਹੈ, ਜੈਸੇ ਕੂੰਜ ਪਾਂਤ ਬਾਂਧ ਭਲੀ ਭਾਤ ਸਹਿਜ ਮੈਂ ਉਡਤ ਆਕਾਸ਼ ਚਾਰੀ ਆਗੇ ਅਗਵਾਨ ਹੈ। ਜਿਵੇਂ ਆਕਾਸ਼ ਵਿੱਚ ਗੁਰੂ ਸਵਾਰੀ ਸਾਧ ਸੰਗਤ ਜੀ ਕੂੰਜਾਂ ਉੱਡਦੀਆਂ ਨੇ, ਪਰ ਉੱਡਣ ਤੋਂ ਪਹਿਲਾਂ ਇੱਕ ਹੰਗਾਮੀ ਮੀਟਿੰਗ ਕਰਦੀਆਂ ਨੇ, ਇੱਕ ਉਸ ਕੂੰਜ ਨੂੰ ਉਹ ਮੁਖੀ ਥਾਪਦੀਆਂ ਨੇ ਜਿਹੜੀ ਕਈ ਵਾਰ ਲੰਬਾ ਪ੍ਰਸਥਾਨ ਕਰ ਚੁੱਕੀ ਹੈ, ਕਈ ਵਾਰ ਸਾਈਬੇਰੀਆ ਤੋਂ ਇੱਧਰ ਇੰਡੀਆ, ਇੰਡੀਆ ਤੋਂ ਸਾਈਬੇਰੀਆ ਉਹ ਯਾਤਰਾ ਕਰ ਚੁੱਕੀ ਹੈ, ਉਹਦੇ ਕੋਲ ਨੈਚੁਰਲ ਕੈਂਪਾਸ ਹੈ, ਉਹ ਕਿਤੇ ਸਾਧ ਸੰਗਤ ਜੀ ਭੁੱਲਦੀ ਨਹੀਂ ਰਸਤਾ, ਉਹਨੂੰ ਬੈਠ ਕੇ ਫਰਸ਼ ਤੇ ਆਪਣੀ ਬੋਲੀ ਵਿੱਚ ਗੱਲਾਂ ਕਰਕੇ ਉਹਨਾਂ ਨੇ ਆਗੂ ਬਣਾ ਦਿੱਤਾ। ਹੁਣ ਆਕਾਸ਼ ਵਿੱਚ ਉੱਡਣ ਲੱਗਿਆਂ ਉਹ ਮੁਖੀ ਅੱਗੇ ਹੈ, ਦੋ ਕਤਾਰਾਂ ਉਹਦੇ ਪਿੱਛੇ ਬਣੀਆਂ ਹੋਈਆਂ ਨੇ ਤਾਂ ਕਿ ਹਵਾ ਨੂੰ ਚੀਰਨ ਵਿੱਚ ਸਾਨੂੰ ਸਹਾਇਤਾ ਮਿਲੇ। ਹੁਣ ਉਹ ਅੱਗੇ ਉੱਡਦੀ ਜਾਂਦੀ ਹੈ, ਉਹ ਉਹਦੇ ਪਿੱਛੇ ਪਰ ਮਾਰ ਕੇ ਉੱਡਦੀਆਂ ਜਾਂ, ਕੋਈ ਆਕਾਸ਼ ਵਿੱਚ ਝਗੜਾ ਨਹੀਂ, ਕੋਈ ਕਲੇਸ਼ ਨਹੀਂ, ਕੋਈ ਮਤਭੇਦ ਨਹੀਂ, ਕੋਈ ਖੂਨ ਖਰਾਬਾ ਨਹੀਂ, ਕੋਈ ਡੰਡਾ ਸੋਟਾ ਨਹੀਂ। ਜੈਸੇ ਕੂੰਜ ਪਾਂਤ ਬਾਂਧ ਭਲੀ ਭਾਤ ਸਹਿਜ ਮੈਂ ਉਡਤ ਆਕਾਸ਼ ਚਾਰੀ ਜਥੇਦਾਰਨੀ ਆਗੇ ਅਗਵਾਨ ਹੈ, ਜੈਸੇ ਮ੍ਰਿਗ ਮਾਲ ਚਾਲ ਚਲਤ ਟਲਤ ਨਾਹੀ। ਜਿਵੇਂ ਹਿਰਨਾਂ ਦੀ ਡਾਰ ਜੰਗਲ ਵਿੱਚ ਵਿਚਰਦੀ ਹੈ ਤੇ ਉਹਨਾਂ ਨੇ ਇੱਕ ਤਜਰਬੇਕਾਰ ਹਿਰਨ ਨੂੰ ਆਪਣਾ ਮੁਖੀ ਥਾਪਿਆ ਹੁੰਦਾ ਹੈ, ਭਰਾ ਤੂੰ ਬੜਾ ਤਜਰਬੇਕਾਰ ਹੈ, ਤੈਨੂੰ ਸ਼ੇਰ ਦੀ ਚੀਤੇ ਦੀ ਤੈਨੂੰ ਸਮੈਲ ਆ ਜਾਂਦੀ ਹੈ, ਤੈਨੂੰ ਪਤਾ ਲੱਗ ਜਾਂਦਾ ਵੀ ਖਤਰਾ ਕਿਹੜੇ ਪਾਸਿਓ ਹੈ, ਤੂੰ ਸਾਡਾ ਜਥੇਦਾਰ ਹੈ, ਤੂੰ ਸਾਨੂੰ ਜਿੱਧਰ ਲਿਜਾਏਗਾ ਅਸੀਂ ਉੱਧਰ ਜਾਵਾਂਗੇ, ਜਿੱਧਰ ਜਾਣ ਤੋਂ ਮਨਾ ਕਰੇਗਾ ਅਸੀਂ ਉੱਧਰ ਨਹੀਂ ਜਾਵਾਂਗੇ। ਫਿਰ ਕਦੀ ਜੰਗਲ ਵਿੱਚ ਉਹਨਾਂ ਦਾ ਕੋਈ ਮਤਭੇਦ ਨਹੀਂ ਹੋਇਆ, ਉਹ ਤਜਰਬੇਕਾਰ ਉਹ ਕਾਬਿਲ ਉਹ ਮੁਖੀ ਹਿਰਨ ਉਹਨਾਂ ਦੀ ਅਗਵਾਈ ਕਰਦਾ ਹੈ, ਬਾਕੀ ਸਾਰੇ ਉਹਦੇ ਪਿੱਛੇ ਪਿੱਛੇ ਤੁਰਦੇ ਨੇ। ਜਿੱਥੇ ਖਤਰਾ ਹੋਵੇ ਉਹ ਰੁਕ ਕੇ ਉਹਨਾਂ ਨੂੰ ਅਵੇਅਰ ਕਰ ਦਿੰਦਾ, ਦਿਸ਼ਾ ਬਦਲ ਦਿੱਤੀ ਜਾਂਦੀ ਹੈ, ਲਿਹਾਜ਼ਾ ਦਸ਼ਾ ਬਦਲ ਜਾਂਦੀ ਹੈ। ਜੈਸੇ ਭਾਈ ਗੁਰਦਾਸ ਜੀ ਮ੍ਰਿਗ ਮਾਲ, ਇਹ ਮੈਂ ਪੰਥਕ ਏਕਤਾ ਤੇ ਬੇਨਤੀਆਂ ਕਰ ਰਿਹਾ, ਜਿਹੜੇ ਪ੍ਰੇਮੀ ਬਾਅਦ ਚ ਆਏ ਨੇ ਉਹ ਮੇਰਾ ਸਬਜੈਕਟ ਨੋਟਿਸ ਕਰ ਲੈਣ। ਜੈਸੇ ਮ੍ਰਿਗ ਮਾਲ ਚਾਲ ਚਲਤ ਟਲਤ ਨਾਹੀ, ਜਤਰ ਤਤਰ ਅਗਰ ਭਾਗੀ ਹਮੈ ਤਤ ਧਿਆਨ ਹੈ। ਬੜੀ ਲੰਬੀ ਯਾਤਰਾ, ਆਕਾਸ਼ ਵਿੱਚ ਉਹਨਾਂ ਦਾ ਫੋਕਸ ਆਪਣੇ ਜਥੇਦਾਰ ਤੇ ਹੁੰਦਾ, ਜਿੱਧਰ ਉਹ ਜਾਏਗੀ ਉਹਦੇ ਪਿੱਛੇ ਪਿੱਛੇ ਅਸੀਂ ਜਾਵਾਂਗੇ। ਗੱਜ ਕੇ ਆਖੋ ਸਤਨਾਮ ਸ੍ਰੀ। ਤਿੰਨ ਉਦਾਹਰਣਾਂ ਦੇ ਕੇ ਨਾ, ਇੱਕ ਕੀੜੀ ਦੀ, ਇੱਕ ਕੂੰਜ ਦੀ, ਇੱਕ ਹਿਰਨਾਂ ਦੀ, ਤੇ ਫਿਰ ਭਾਈ ਗੁਰਦਾਸ ਜੀ ਸਾਨੂੰ ਮਾਨੋ ਮਿੱਠੀ ਜੀ ਝਿੜਕ ਮਾਰਦੇ, ਪਤਾ ਕੀ ਕਹਿੰਦੇ, ਕਹਿੰਦੇ ਚੀਂਟੀ ਖੱਗ ਮ੍ਰਿਗ ਸਨਮੁਖ ਪਾਛੇ ਲਾਗੇ ਜਾਏ, ਪ੍ਰਾਣੀ ਗੁਰਪੰਥ ਛਾੜ ਚਲਤ ਅਗਿਆਨ ਹੈ। ਆ ਪ੍ਰਾਣੀ ਤੂੰ ਇਹਨਾਂ ਤ੍ਰਿਗਤ ਜੂਨਾਂ ਤੋਂ ਕੁਛ ਸਿੱਖ, ਕੀੜੀਆਂ ਤੋਂ ਸਿੱਖ, ਯੂਨਿਟੀ ਸਿੱਖਣੀ ਹੈ ਤੇ ਕੀੜੀਆਂ ਤੋਂ ਸਿੱਖ, ਕੂੰਜਾਂ ਤੋਂ ਸਿੱਖ, ਹਿਰਨਾਂ ਤੋਂ ਸਿੱਖ, ਤੂੰ ਤੇ 84 ਲੱਖ ਜੂਨਾਂ ਦਾ ਸਰਦਾਰ ਹੈ ਤੇ ਤੂੰ ਗੁਰੂ ਪੰਥ ਨੂੰ ਛੱਡ ਕੇ ਆਪਣੀ ਵੱਖਰੀ ਟੇਂਡ ਕਿਉਂ ਜਗਾਨਾ। ਦੁਬਦਾ ਜਿਹੜੀ ਤੇਰੇ ਅੰਦਰ ਹੈ ਉਹਦੇ ਵਿੱਚ ਕਈ ਵਾਰਾਂ ਤੇਰਾ ਸਵਾਰਥ ਹੁੰਦਾ ਹੈ, ਤੇਰੀ ਚੌਧਰ ਹੁੰਦੀ ਹੈ, ਤੈਨੂੰ ਉਹ ਜਿਹੜੀ ਗੁਰਬਾਣੀ ਦੀ ਵਿਚਾਰ ਹੈ, ਉਹ ਜਿਹੜੀ ਕੇਂਦਰੀ ਅਸਥਾਨ ਦੇ ਹੁਕਮ ਨੇ ਉਹ ਭਾਂਦੇ ਨਹੀਂ ਗੇ, ਕਿਉਂਕਿ ਉਹਦੇ ਵਿੱਚ ਤੇਰਾ ਕਿਤੇ ਨਾ ਕਿਤੇ ਸਵਾਰਥ ਹੁੰਦਾ, ਕਿਤੇ ਨਾ ਕਿਤੇ ਤੇਰੇ ਈਗੋ ਨੂੰ ਚੋਟ ਪਹੁੰਚਦੀ ਹੈ। ਇਸ ਤਰ੍ਹਾਂ ਭਾਈ ਗੁਰਦਾਸ ਜੀ ਨੂੰ ਜਦੋਂ ਪੁੱਛਿਆ
ਵੀ ਭਾਈ ਜੀ ਗੁਰਬਾਣੀ ਚ ਤੇ ਲਿਖਿਆ ਵੀ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵ ਲਾਏ ਤੇ ਭਾਈ ਸਾਹਿਬ ਹੁਣ ਤੇ ਸਿੱਖ ਦੁਬਿਧਾ ਦੂਰ ਕਰਦੇ ਹੀ ਨਹੀਂ ਇਹ ਤੇ ਸਫ਼ਾ ਵਿਛਾ ਕੇ ਇੱਕ ਜਗ੍ਹਾ ਤੇ ਬੈਠਦੇ ਹੀ ਨਹੀਂ ਜੇ ਬੈਠਣ ਦਾ ਪ੍ਰੋਗਰਾਮ ਬਣਾਉਣ ਉਹ ਬਾਅਦ ਵਿੱਚ ਬਣਦਾ ਹੈ ਤੇ ਖਿੱਲਰ ਪਹਿਲਾਂ ਜਾਂਦਾ ਇੱਕ ਵਾਰ ਨਾ ਸਾਧ ਸੰਗਤ ਜੀ ਇੱਕ ਆਨਮਤੀਏ ਨੇ ਸਿੱਖਾਂ ਨੂੰ ਦਰਪਣ ਦਿਖਾਇਆ ਸੀ ਇਸ ਮਾਮਲੇ ਚ ਪੰਥਕ ਏਕਤਾ ਦੇ ਮਾਮਲੇ ਚ ਇੱਕ ਅਨਮਤੀਏ ਨੇ ਸਿੱਖਾਂ ਨੂੰ ਦਰਪਣ ਦਿਖਾਇਆ ਸੀ ਜਦੋਂ ਮੈਂ ਉਹ ਘਟਨਾਕ੍ਰਮ ਪੜ੍ਹਨਾ ਤੇ ਮੈਂ ਉਹਦਾ ਨਾਂ ਲੈ ਕੇ ਕਹਿੰਦਾ ਵੀ ਸੱਜਣਾ ਸਾਡਾ ਅੱਜ ਵੀ ਉਹੀ ਹਾਲ ਹੈ ਉਹ ਘਟਨਾ ਕੀ ਹੈ ਜਲੰਧਰ ਦਾ ਜਿਹੜਾ ਨਿਜ਼ਾਮ ਸੀ ਉਹਦਾ ਨਾਂ ਸੀ ਅਦੀਨਾ ਬੇਗ ਮੇਰੇ ਤੋਂ ਪਹਿਲਾਂ ਸੱਜਣ ਕੁਝ ਇਤਿਹਾਸ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਕੇ ਗਏ ਨੇ ਪੰਥਕ ਏਕਤਾ ਦੀ ਸਿਹਤ ਸਾਨੂੰ ਇਤਿਹਾਸ ਚੋਂ ਵੀ ਮਿਲਦੀ ਹੈ ਉਮੀਦ ਹੈ ਤੁਸੀਂ ਦਿਲਚਸਪੀ ਦਿਖਾਓਗੇ ਅਦੀਨਾ ਬੇਗ ਨੂੰ ਉਹਨੂੰ ਉੱਥੋਂ ਖਾਰਜ ਕਰ ਦਿੱਤਾ ਤੇ ਰਾਜ ਤੇ ਇਸਲਾਮ ਦਾ ਸੀ ਉਹ ਵੀ ਮੁਸਲਮਾਨ ਸੀ ਮੂਲ ਰੂਪ ਚ ਤੁਸੀਂ ਇਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ ਕੱਢੋ ਨਾ ਤੇ ਮੁਸਲਮਾਨਾਂ ਚ ਇੱਕ ਭਾਈਚਾਰਾ ਅਰਾਈ ਸਬਜ਼ੀਆਂ ਭਾਜੀਆਂ ਦਾ ਕੰਮ ਕਰਦੇ ਨੇ ਜਿਹੜਾ ਜੀਵਨ ਹੈ ਸਤਾਰ ਹੈ ਉਹ ਕੋਈ ਬਹੁਤ ਸੰਪੰਨ ਨਹੀਂ ਹੈ ਥੋੜਾ ਕੱਦ ਕਾਠ ਕੱਢ ਆਇਆ ਫੌਜ ਵਿੱਚ ਭਰਤੀ ਹੋ ਗਿਆ ਤੇ ਤੇਜ਼ ਤਰਾਰ ਸੀ ਹੌਲੀ ਹੌਲੀ ਹਾਕਮ ਵੀ ਬਣ ਗਿਆ ਇਹਨੂੰ ਮੁਸਲਮਾਨਾਂ ਦਾ ਨਾਰਦ ਮੁਨੀ ਵੀ ਕਹਿੰਦੇ ਨੇ ਇਹਨੇ ਸਿੱਖਾਂ ਨਾਲ ਕਈ ਵਾਰੀ ਮਿੱਤਰਤਾ ਵੀ ਬਣਾਈ ਕਈ ਵਾਰਾਂ ਸਿੱਖਾਂ ਦੇ ਵਿਰੋਧ ਵਿੱਚ ਮੈਦਾਨੇ ਜੰਗ ਵਿੱਚ ਲੜਨ ਵੀ ਆਇਆ ਇਹਨੂੰ ਈਵਨ ਕਾਮਯਾਬੀ ਵੀ ਮਿਲੀ ਇਹ ਇੱਕ ਵਾਰਾਂ ਤੇ ਇਹਦਾ ਲਾਹੌਰ ਦਰਬਾਰ ਵਿੱਚ ਵੀ ਉੱਥੋਂ ਦਾ ਇਹ ਮੁਖੀ ਵੀ ਬਣਨ ਦੀ ਕਗਾਰ ਤੇ ਪਹੁੰਚ ਗਿਆ ਸੀ ਪਰ ਬਣ ਨਹੀਂ ਸੀ ਪਾਇਆ ਮੈਂ ਬੇਨਤੀ ਕਰ ਰਿਹਾ ਅਦੀਨਾ ਬੇਗ ਨੂੰ ਖਾਰਜ ਕਰ ਦਿੱਤਾ ਤਖ਼ਤ ਤੋਂ ਬੜਾ ਬੇਸਰੋ ਸਮਾਨ ਜਿਵੇਂ ਕਿਸੇ ਨੂੰ ਧੱਕੇ ਮਾਰ ਕੇ ਬਾਹਰ ਕੱਢੀ ਦਾ ਇਹ ਵਿਚਰਦਾ ਵਿਚਰਦਾ ਕਿਸੇ ਕੋਲ ਚੁਰਿਆ ਵੀ ਕੱਲ ਤੱਕ ਮੈਂ ਤਖ਼ਤ ਤੇ ਬੈਠਦਾ ਸਾਂ ਅੱਜ ਮੈਂ ਬੇਸਰੋ ਸਮਾਨ ਤੁਰਿਆ ਫਿਰਨਾ ਉਹ ਜਿਹੜੀ ਹਕੂਮਤ ਸੀ ਉਹ ਜਿਹੜਾ ਐਸ਼ਵਰ ਸੀ ਉਹ ਮੈਨੂੰ ਦੁਬਾਰਾ ਕਦੀ ਨਹੀਂ ਮਿਲਣਾ ਜਿਹਦੇ ਕੋਲ ਚੁਰਿਆ ਨਾ ਪੰਥ ਜੀ ਧਿਆਨ ਦਿਆ ਜੇ ਉਹ ਆਖਣ ਲੱਗੇ ਵੀ ਇੱਕ ਧਿਰ ਅਜੇ ਵੀ ਹੈ ਜੇ ਉਹ ਚਾਹੇ ਤੇ ਤੈਨੂੰ ਤੇਰਾ ਗਵਾਚਿਆ ਹੋਇਆ ਰਾਜ ਭਾਗ ਦੁਬਾਰਾ ਦਵਾ ਸਕਦੀ ਹੈ ਅਦੀਨਾ ਬੇਗ ਉਹਦੇ ਦੱਸੇ ਬਗੈਰ ਹੀ ਕਹਿਣ ਲੱਗਾ ਵੀ ਤੇਰੀ ਮੁਰਾਦ ਖਾਲਸਾ ਜੀ ਤੋਂ ਹੈ ਉਹ ਕਹਿਣ ਲੱਗੇ ਹਾਂ ਜੇ ਖਾਲਸਾ ਚਾਹੇ ਤੇ ਤੇਰਾ ਤਖ਼ਤ ਤੈਨੂੰ ਹੁਣ ਵੀ ਦਵਾ ਸਕਦਾ ਅਦੀਨਾ ਬੇਗ ਦੀਆਂ ਅੱਖਾਂ ਚਮਕ ਪਈਆਂ ਉਹਨੇ ਪਤਾ ਲਾਇਆ ਤੇ ਪਤਾ ਲੱਗਾ ਵੀ ਸਿੱਖ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨੇੜੇ ਤੇੜੇ ਕਾਹਨੂੰ ਵਾਣ ਦਾ ਛੰਭ ਜੰਗਲਾਂ ਵਿੱਚ ਇਸ ਤਰ੍ਹਾਂ ਵਿਚਰ ਰਹੇ ਨੇ ਪਤਾ ਕਰਕੇ ਇੱਕ ਦਿਨ ਅਦੀਨਾ ਬੇਗ ਪਹੁੰਚ ਗਿਆ ਉਹਨੇ ਘਾਹ ਦਾ ਤਿਨਕਾ ਦੰਦਾਂ ਵਿੱਚ ਦਬਾਇਆ ਜਿਹੜਾ ਪ੍ਰਤੀਕ ਸੀ ਜਿਵੇਂ ਸਫੈਦ ਝੰਡਾ ਦਿਖਾਉਂਦੇ ਨੇ ਵੀ ਮੈਂ ਨਿਮਾਣਾ ਹੋ ਕੇ ਆਇਆ ਗਲ ਵਿੱਚ ਪਰਨਾ ਪਾਇਆ ਹੋਇਆ ਸੀ ਬੜਾ ਨੀਮੋ ਝੂਣਾ ਜਿਹਾ ਹੋ ਕੇ ਅੱਗੇ ਗਿਆ ਤੇ ਕਹਿਣ ਲੱਗਾ ਪੰਥ ਜੀ ਮੈਂ ਤੁਹਾਡੇ ਕੋਲ ਬੇਨਤੀ ਕਰਨ ਆਇਆ ਜਥੇਦਾਰ ਇਕੱਠੇ ਹੋ ਗਏ ਝਟਪਟ ਸਾਰੇ ਅਦੀਨਾ ਬੇਗ ਆਇਆ ਅਦੀਨਾ ਬੇਗ ਆਇਆ ਸਾਰਾ ਪੰਥ ਇਕੱਠਾ ਹੋ ਗਿਆ ਆਖਣ ਲੱਗੇ ਦੱਸ ਕੀ ਗੱਲ ਏ ਕਹਿਣ ਲੱਗੇ ਜੀ ਮੇਰਾ ਤਖ਼ਤ ਖੋਹ ਲਿਆ ਮੇਰੇ ਮਜ਼ਹਬੀ ਭਰਾਵਾਂ ਨੇ ਮੇਰੇ ਹੀ ਹਮ ਮਜ਼ਹਬ ਲੋਕਾਂ ਨੇ ਤੇ ਜੇ ਤੁਸੀਂ ਮੇਰੀ ਮਦਦ ਕਰੋ ਤੇ ਮੈਨੂੰ ਮੇਰਾ ਤਖ਼ਤ ਪ੍ਰਾਪਤ ਹੋ ਸਕਦਾ ਜਥੇਦਾਰ ਸਾਹਿਬਾਨ ਕਹਿਣ ਲੱਗੇ ਵੀ ਸਾਡੇ ਵਿੱਚ ਡਿਕਟੇਟਰਸ਼ਿਪ ਨਹੀਂ ਚੱਲਦੀ ਅਸੀਂ ਇਕੱਠੇ ਹੋ ਕੇ ਵਿਚਾਰ ਕਰਾਂਗੇ ਜੇ ਪੰਥ ਰਾਜੀ ਹੋ ਗਿਆ ਤੇ ਫਿਰ ਤੇਰੀ ਮਦਦ ਕਰ ਦਿਆਂਗੇ ਅਦੀਨਾ ਬੇਗ ਨੂੰ ਹੁਕਮ ਕੀਤਾ ਪਰਾਂ ਜਾ ਕੇ ਵੱਟ ਤੇ ਬਹਿ ਗਿਆ ਉੱਥੇ ਕਿਹੜੀਆਂ ਮੰਜੀਆਂ ਸਨ ਉੱਥੇ ਕਿਹੜੀਆਂ ਕੁਰਸੀਆਂ ਸਨ ਵੱਟ ਤੇ ਬਹਿ ਗਿਆ ਕਹਿਣ ਲੱਗੇ ਵੇਟ ਕਰ ਜਥੇਦਾਰਾਂ ਨੇ ਵਿਚਾਰ ਕੀਤੀ ਵੀ ਅਦੀਨਾ ਬੇਗ ਆਇਆ ਹੈ ਕਹਿੰਦਾ ਮਦਦ ਕਰੋ ਇੱਕ ਸਿੱਖ ਕਹਿਣ ਲੱਗਾ ਵੀ ਇਹ ਸ਼ਾਤਰ ਬਹੁਤ ਹੈ ਇਹਦੀ ਮਦਦ ਨਹੀਂ ਕਰਨੀ ਚਾਹੀਦੀ ਹਾਲਾਂਕਿ ਇਹਦੇ ਤੇ ਵਿਚਾਰ ਕਰਨੀ ਚਾਹੀਦੀ ਸੀ ਮੇਰਾ ਵੀ ਮਤ ਹੈ ਪਰ ਦੂਜਾ ਥੋੜਾ ਕਾਲਾ ਸੀ ਉਹ ਕਹਿਣ ਲੱਗਾ ਨਹੀਂ ਜੀ ਸਾਡਾ ਸਾਨੂੰ ਤੇ ਹੁਕਮ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਤੀਜੇ ਨੇ ਜਕਾਰਾ ਛੱਡ ਦਿੱਤਾ ਹੁਣ ਸਾਰੇ ਉਹਨਾਂ ਦੇ ਮੂੰਹ ਵੱਲ ਵੇਖਣ ਵੀ ਹੁਣ ਕੀ ਕਰੀ ਹੁਣ ਤੇ ਮਦਦ ਕਰਨੀ ਪੈਣੀ ਹੈ ਜਥੇਦਾਰਾਂ ਨੇ ਅਦੀਨਾ ਬੇਗ ਨੂੰ ਕਿਹਾ ਵੀ ਜਾ ਅਦੀਨਾ ਬੇਗ ਤੂੰ ਘੋੜੇ ਵੇਚ ਕੇ ਸੌ ਜਾ ਪੰਥ ਆਵੇਗਾ ਅਸੀਂ ਲੜਾਂਗੇ ਜਾਂ ਤੇ ਅਸੀਂ ਲੜਦੇ ਲੜਦੇ ਸ਼ਹੀਦ ਹੋ ਜਾਵਾਂਗੇ ਜਾਂ ਅਸੀਂ ਤਖ਼ਤ ਖੋਹ ਕੇ ਉਹਨਾਂ ਤੋਂ ਤੇ ਤੈਨੂੰ ਤੇਰਾ ਤਖ਼ਤ ਵਾਪਸ ਦਵਾਂਗੇ ਇਤਿਹਾਸ ਗਵਾਹ ਏ ਬਈ ਇਹ ਯੁੱਧ ਹੋਇਆ ਤੇ ਸਫਲਤਾ ਨੇ ਖਾਲਸਾ ਜੀ ਦੀ ਕਦਮਬੋਸ਼ੀ ਕੀਤੀ ਅਦੀਨਾ ਬੇਗ ਨੂੰ ਖਾਲਸਾ ਜੀ ਨੇ ਜਲੰਧਰ ਦਾ ਰਾਜ ਦੁਬਾਰਾ ਬਹਾਲ ਕਰਵਾ ਦਿੱਤਾ ਔਰ ਆਪ ਫਿਰ ਜੰਗਲਾਂ ਵਿੱਚ ਮੁੜ ਗਏ
अदीना बेग दे मन विच विचार आई भी मेरे ते बड़ा खालसा जी ने पारोपकार कीता, चलो होर कुछ नहीं, उन्हां दी अपनी जुबान है। कह लगा एक दावत ही दे दी है सिंघां नूं, दावत की तैयारी हो गई, स्नेह में पहुंच गए। एक वो दिन सी जिदन सारा पंथ जलंधर कट्ठा होया सी अदीना बेग दे घर, शामियाने लगे हुए सन, बड़े बड़े डिलीवर करने वाले सन, सारे बहरे आदक, वो बड़ी चहल पहल। अदीना बेग आप हाथ विच पदार्थ लै लैके खालसे नूं पुर, खालसा जी आ थोड़ा छक के वेखो, खालसा जी आ वेखो, आ थोड़ा जा सुरते जोर दे के मेरी बेनती सुनिया जी, मैं पंथक एकता ते बेनती कर रहा। जदों ऐन ये दावत गए गच चल रही सी ना, जिन्हों तुसी पीक ते कहिंदे हो, उदों अदीना बेग ने गल च परना पा के पंथ नूं एक गल कही। वड्डा हरा ने तख्त सजाया सी, उहदे ते कुर्सियां डाह के जथेदार उत्ते बैठे सन ते आम सैनिक थले बैठे सन। अदीना बेग स्टेज दे सामने आ गया, सामने आके जिहड़े उन्हें बोल कहे बड़े ध्यान नाल सुनने वाले ने, हाथ जोड़ के कहन लगा, अहो धन गुर पंथ महानंग, मोहे अनाथ पर करो एहसानंग, गई हकूमत फेर दवाई, शरण परे की लाज रखाई, बिक्रम सम बीर निडर सम आहे सिकंदर, धर्मी फौज अर कर्ण जैस, जान्यो जग अंदर देग तेग के मर्द, गर्द शत्रन के करता, अहो खालसा पंथ सर्व समर्थ के तरता। अहो तन मैंने खालसा जी तुसी तन हो, अहो तन गुर पंथ महानंग, गुरु पंथ जी तुसी बड़े महान हो, तुसी बड़े तन हो, तुसी बड़े बा कमाल हो। कह लगे वो किवें, कह लगे मोहे अनाथ पर करो एहसानंग, मैं राजनीतिक पक्षों यतीम हो गया सा, मेरी संभाल किसी ने नहीं सी करनी, पर तुसी मेरा गवाचिया होया तखत मेनू दोबारा दवा दिता, अनाथ पर करो एहसानंग, गई हकूमत फेर दवाई, मेरी गई हुई हकूमत तुसी मेनू वापस करा दीती है, शरण परे की लाज रखाई, मेरी शरण पै दी तुसी लाज रख लीए, खालसा जी तुसी बिक्रम सम वीर निडर सम आहे सिकंदर, तुसी विक्रमा दित्ते वांगू योधे जे ते सिकंदर वांगू तुसी जेतू, धर्मी फौज अर करन जैस, जान्यो जग अंदर, तुहाडी फौज धर्मियां दी फौज है, तुहाडी फौज जुलम नहीं करदी, एकाग्रता विच जरूर सहयोग बख्शिश करो। एक बारी सारे प्यार नाल आखो सतनाम श्री।

ਬੱਚੇ ਨਾਦਾਨ ਹੁੰਦੇ ਨੇ ਉਹਨਾਂ ਨੂੰ ਤੇ ਪਤਾ ਹੀ ਨਹੀਂ ਹੁੰਦਾ, ਪਰ ਅਸੀਂ ਨਾਦਾਨ ਨਹੀਂ ਹੁੰਦੇ। ਜੇ ਥੋੜੀ ਜਿਹੀ ਦੂਰੀ ਬਣਾ ਲਈਏ ਤੇ ਬਾਕੀਆਂ ਦਾ ਸਮਾਂ ਬਚ ਜਾਂਦਾ, ਇਕਾਗਰਤਾ ਬਣੀ ਰਹਿੰਦੀ। ਇਸ ਲਈ ਜ਼ਰੂਰ ਬੇਨਤੀ ਪ੍ਰਵਾਨ ਕਰਿਆ ਕਰੋ। ਇੱਕ ਵਾਰੀ ਫਿਰ ਆਖੋ ਸਤਨਾਮ ਸ੍ਰੀ। ਬਿਕਰਮ ਸਮ ਬੀਰ ਨਿਡਰ ਸਮ ਆਹੇ ਸਿਕੰਦਰ, ਧਰਮੀ ਫੌਜ ਅਰ ਕਰਨ ਜੈਸ ਜਾਣਿਓ ਜੱਗ ਅੰਦਰ, ਦੇਗ ਤੇਗ ਕੇ ਮਰਦ ਗਰਦ ਛਤਰਨ ਕੇ ਕਰਤਾ। ਖਾਲਸਾ ਜੀ, ਤੁਸੀਂ ਆਪਣੀ ਦੇਗ ਨੂੰ ਤੇ ਆਪਣੀ ਤੇਗ ਨੂੰ ਕਦੀ ਜੰਗਾਲ ਨਹੀਂ ਲੱਗਣ ਦਿੰਦੇ। ਭੁੱਖੇ ਲਈ ਤੁਹਾਡੀ ਹਰ ਵੇਲੇ ਦੇਗ ਤਿਆਰ ਹੁੰਦੀ ਏ, ਤੇ ਸਿਰ ਫਿਰੇ ਵਾਸਤੇ ਹਰ ਵਕਤ ਮਿਆਨ ਚੋਂ ਬਾਹਰ ਕੱਢ ਕੇ ਰੱਖੀ ਹੋਈ ਤੁਹਾਡੀ ਤਲਵਾਰ ਵੀ ਹੁੰਦੀ ਏ। ਤੁਸੀਂ ਦੇਗ ਤੇ ਤੇਗ ਦੋਵਾਂ ਦੇ ਧਨੀ ਹੋ। ਦੇਗ ਤੇਗ ਕੇ ਮਰਦ ਗਰਦ ਛਤਰਨ ਕੇ ਕਰਤਾ, ਅਹੋ ਖਾਲਸਾ ਪੰਥ ਸਰਬ ਸਮਰੱਥ ਕੇ ਤਰਤਾ। ਹੈ ਖਾਲਸਾ ਪੰਥ ਜੀ, ਤੁਸੀਂ ਜੋ ਕਰਨਾ ਚਾਹੋ ਕਰ ਸਕਦੇ ਹੋ, ਪਰ ਇੰਨਾ ਕੁਛ ਕਰਕੇ ਵੀ ਬੀਬੀ ਗਈ ਹੈ, ਥੋੜਾ ਜਿਹਾ ਪਹਿਲਾਂ ਟੁਰ ਜਾਂਦੀਆਂ, ਤੇ ਮੈਂ ਜਿਹੜੀ ਮਿਹਨਤ ਕਰਕੇ ਗੁਲਦਸਤਾ ਬਣਾ ਕੇ ਲਿਆਇਆ ਉਹਨੂੰ ਥੋੜਾ ਜਿਹਾ ਹੋਰ ਰੰਗ ਲੱਗ ਜਾਂਦਾ। ਆਖੋ ਸਤਨਾਮ ਸ੍ਰੀ। ਇਹ ਜ਼ਰੂਰ ਧਿਆਨ ਰੱਖਿਆ ਕਰੋ, ਬੱਚੇ ਤੇ ਨਾਦਾਨ ਨੇ, ਅਸੀਂ ਨਾਦਾਨ ਨਹੀਂ। ਇਹ ਜਿਹੜੀ ਕਥਾ ਦਾ ਵਿਸ਼ਾ ਹੈ ਨਾ ਸਾਧ ਸੰਗਤ ਜੀ, ਇਹ ਝੀਲ ਵਰਗਾ ਹੁੰਦਾ, ਰੁਕੀ ਹੋਈ ਝੀਲ। ਉਹਦੇ ਚ ਇੱਕ ਕੰਕਰ ਤੁਸੀਂ ਸੁੱਟ ਦਿਓ, ਸਾਰੀ ਝੀਲ ਡਿਸਟਰਬ ਹੋ ਜਾਏਗੀ। ਕੀਰਤਨ ਟੀਮ ਵਰਕ ਹੁੰਦਾ, ਸਾਜ ਵੱਜ ਰਹੇ ਨੇ, ਤਿੰਨ ਜਣੇ ਗਾ ਰਹੇ ਨੇ, ਥੋੜਾ ਬਹੁਤਾ ਸ਼ੋਰ ਜਜਬ ਹੋ ਜਾਂਦਾ, ਇਹਦੇ ਵਿੱਚ ਨਹੀਂ ਹੁੰਦਾ। ਇਸ ਲਈ ਜਿਹੜੇ ਮੈਂ ਬੇਸ ਬਣਾਇਆ, ਪੰਕਤੀਆਂ ਮਾਹੌਲ ਬਣਾਈਏ, ਫਿਰ ਸਮਾਪਤੀ ਕਰੀਏ। ਇੱਕ ਵਾਰੀ ਸਾਰੇ ਫਿਰ ਰਸਨਾ

ਸੁਰਤ ਜਲੰਧਰ ਲੈ ਜਾਓ, ਪੰਥ ਇਕੱਠਾ ਹੈ, ਅਧੀਨਾ ਬੇ ਖਿਦਮਤ ਕਰ ਰਿਹਾ ਹੈ ਤੇ ਕਹਿ ਰਿਹਾ ਹੈ ਆਹੋ ਖਾਲਸਾ ਪੰਥ ਸਰਬ ਸਮਰੱਥ ਕੇ ਧਰਤਾ ਪਰ। ਜਦੋਂ ਉਹਦੇ ਮੂੰਹੋਂ ਪਰ ਨਿਕਲਿਆ ਜਥੇਦਾਰਾਂ ਦੇ ਕੰਨ ਖੜੇ ਹੋ ਗਏ, ਅਧੀਨਾ ਬੇਗ ਪਰ ਕੀ? ਕਹਿਣ ਲੱਗਾ ਨਹੀਂ ਨਹੀਂ ਉਹ ਤੇ ਵੈਸੇ ਹੀ ਮੇਰੇ ਮੂੰਹੋਂ ਨਿਕਲ ਗਿਆ, ਪਰ ਵਾਲੀ ਤੇ ਕੋਈ ਗੱਲ ਨਹੀਂ। ਜਦੋਂ ਬੰਦਾ ਗੱਲ ਕਰਦਾ ਕਰਦਾ ਕਵੇ ਨਾ ਪਰ, ਲੇਕਿਨ, ਪਰੰਤੂ, ਇਹਦਾ ਮਤਲਬ ਹੁਣ ਯੂ ਟਰਨ ਮਾਰੇਗਾ। ਜਥੇਦਾਰ ਕਹਿਣ ਲੱਗੇ ਦੱਸ ਕੀ ਗੱਲ ਹੈ? ਆ ਕਹਿਣ ਲੱਗੇ ਨਹੀਂ ਖਾਲਸਾ ਜੀ ਗੱਲ ਕੋਈ ਵੀ ਨਹੀਂ ਗੀ। ਕਹਿਣ ਲੱਗੇ ਵੇਖ ਜਿਹੜਾ ਸੱਚਾ ਮਿੱਤਰ ਹੁੰਦਾ ਹੈ ਉਹਦਾ ਫਰਜ਼ ਹੁੰਦਾ ਹੈ ਵੀ ਜੇ ਕੋਈ ਕਮੀ ਹੈ ਤੇ ਮੂੰਹ ਤੇ ਦੱਸੇ ਤੇ ਤਾਰੀਫ ਸਾਹਮਣੇ ਨਹੀਂ ਪਿੱਠ ਦੇ ਪਿੱਛੇ ਕਰੇ। ਜੇ ਕੋਈ ਗੱਲ ਤੈਨੂੰ ਔੜੀ ਹੈ ਤੇ ਦੱਸ। ਕਹਿਣ ਲੱਗਾ ਖਾਲਸਾ ਜੀ ਗੱਲ ਤੇ ਔੜੀ ਹੈ ਪਰ ਮੈਂ ਡਰ ਗਿਆ ਹਾਂ ਵੀ ਤੁਹਾਡੇ ਗੇਰ ਦੋ ਹੀ ਨੇ, ਇੱਕ ਟਾਪ ਤੇ ਇੱਕ ਰਿਵਰਸ, ਕਿਤੇ ਕੁੱਟੋ ਹੀ ਨਾ। ਆ ਹੁਣੇ ਹੁਣੇ ਤੁਸੀਂ ਮੈਨੂੰ ਤਖ਼ਤ ਦਵਾਇਆ ਹੈ, ਮੈਂ ਕੋਈ ਇਸ ਤਰ੍ਹਾਂ ਦੀ ਗੱਲ ਕਹਿ ਪਵਾਂ ਵੀ ਤੁਸੀਂ ਨਾਰਾਜ਼ ਹੋ ਜਾਓ ਤੇ ਮੈਨੂੰ ਇੱਥੋਂ ਫਿਰ ਭਜਾ ਦਿਓ, ਮੈਂ ਤਾਂ ਡਰ ਗਿਆ ਸਾਂ। ਜਥੇਦਾਰ ਕਹਿਣ ਲੱਗੇ ਤੂੰ ਡਰ ਨਾ, ਨਿਸ਼ੰਗ ਹੋ ਕੇ ਕਹੋ ਜੋ ਕਹਿਣਾ। ਹੁਣ ਅਧੀਨਾ ਬੇਗ ਨੇ ਫਿਰ ਦੁਬਾਰਾ ਸ਼ੁਰੂ ਕੀਤਾ, ਦੀਨ ਬੇਗ ਕਹਿ, ਦੀਨ ਬੇਗ ਕੀ ਕਹਿ? ਦੀਨ ਬੇਗ ਕਹਿ ਗੁਣ ਬੇਅੰਤ ਜਿਉ ਹੈ ਤੁਮ ਮਾਹੀ। ਖਾਲਸਾ ਜੀ ਦੀਨ ਬੇਗ ਚਾਹੇ ਗੁਣ ਬੇਅੰਤ ਜਿਉ ਹੈ ਤੁਮ ਮਾਹੀ, ਬੇ ਇਤਫਾਕੀ ਐਬ ਵੱਡੋ ਇੱਕ ਆਹੇ ਮਹਾਹੀ। ਖਾਲਸਾ ਜੀ ਤੁਹਾਡੇ ਚ ਬੜੇ ਗੁਣ ਨੇ ਪਰ ਤੁਹਾਡੇ ਚ ਇੱਕ ਬਹੁਤ ਵੱਡਾ ਔਗਣ ਏ, ਉਹ ਹੈ ਬੇ ਇਤਫਾਕੀ ਦਾ। ਉਹ ਬੇ ਇਤਫਾਕੀ ਦਾ ਦਰਪਣ ਤੁਸੀਂ ਦੇਖ ਰਹੇ ਹੋ, ਇਲਾਕਾਵਾਦ ਸਾਡੇ ਵਿੱਚ ਹੈ, ਸੰਪਰਦਾਵਾਦ ਸਾਡੇ ਵਿੱਚ ਹੈ, ਜਾਤਵਾਦ ਸਾਡੇ ਵਿੱਚ ਹੈ। ਉਦੋਂ ਤੇ 12 ਮਿਸਲਾਂ ਸਨ ਤੇ ਉਸ ਮਰਦ ਨੇ ਇਕੱਠੀਆਂ ਕਰ ਲਈਆਂ ਤੇ ਹੁਣ ਤੇ 1200 ਗਿਣਦੇ ਗਿਣਦੇ ਥੱਕ ਜਾਈਦਾ ਵੀ ਇਹ ਤੇ ਹੋਰ ਜ਼ਿਆਦੀਆਂ ਹੋ ਗਈਆਂ ਨੇ। ਬਰਾਦਰੀਆਂ ਦੇ ਵੱਖਰੇ ਗੁਰਦੁਆਰੇ, ਸੰਪਰਦਾਵਾਂ ਦੇ ਆਪਣੇ ਨਾਂ ਦੇ ਉੱਤੇ ਸੰਸਥਾਵਾਂ, ਹਰ ਇੱਕ ਦਾ ਜ਼ੋਰ ਲੱਗਾ ਪਿਆ ਹੈ ਵੀ ਮੈਂ ਆਪਣੇ ਦੁਆਲੇ ਜਿਹੜਾ ਮੇਰਾ ਗਰੁੱਪ ਹੈ, ਜਿਹੜੀ ਮੇਰੀ ਟੀਮ ਹੈ, ਉਹਨੂੰ ਮੈਂ ਸਟਰੋਂਗ ਕਰ ਲਵਾਂ। ਪੰਥ ਨੂੰ ਸਟਰੋਂਗ ਨਹੀਂ ਕਰਨਾ, ਟੀਮ ਸਟਰੋਂਗ ਕਰਨ ਦੀ ਵਿਲ ਹੈ, ਵੇਰ ਦੇਰ ਇਜ਼ ਏ ਵਿਲ ਦੇਰ ਇਜ਼ ਏ ਵੇ, ਉਹ ਹੋ ਜਾਏਗੀ। ਪੰਥ ਨੂੰ ਮਜ਼ਬੂਤ ਕਰਨ ਦੀ ਚਾਹ ਹੀ ਨਹੀਂ, ਉਹ ਕਿੱਥੋਂ ਹੋਵੇਗੀ? ਦੀਨ ਬੇਗ ਕਹਿ, ਬੜੇ ਧਿਆਨ ਨਾਲ ਪੰਕਤੀਆਂ ਸੁਣਿਓ, ਅਸੀਂ ਪੰਥਕ ਗੱਲਾਂ ਇੱਥੇ ਰੋਜ਼ ਕਰਨੇ ਆ ਪਰ ਟੀਚੇ ਤੇ ਪਹੁੰਚਾਂਗੇ ਕਿਵੇਂ? ਸਾਡਾ ਉਹ ਮਸਲਾ ਆਰਥਿਕ ਹੋਵੇ, ਸਾਡਾ ਉਹ ਮਸਲਾ ਰਾਜਨੀਤਿਕ ਹੋਵੇ, ਸਾਡਾ ਉਹ ਮਸਲਾ ਸਤਸੰਗ ਜੀ ਧਾਰਮਿਕ ਹੋਵੇ, ਸਮਾਜਿਕ ਹੋਵੇ, ਜੇ ਗੋਲ ਨੂੰ ਅਚੀਵ ਕਰਨਾ ਹੈ ਤੇ ਉਹਦੇ ਵਾਸਤੇ ਯੂਨਿਟੀ ਬਹੁਤ ਲਾਜ਼ਮੀ ਹੈ। ਇੱਕ ਵਾਰੀ ਗੱਜ ਕੇ ਆਖੋ ਸਤਨਾਮ ਸ੍ਰੀ। ਦੀਨ ਬੇਗ ਕਹਿ ਗੁਣ ਬੇਅੰਤ ਜਿਉ ਹੈ ਤੁਮ ਮਾਹੀ। ਖਾਲਸਾ ਜੀ ਬੇ ਇਤਫਾਕੀ ਐਬ ਵੱਡੋ ਇੱਕ ਆਹੇ ਮਹਾਹੀ, ਜਿਸ ਨੇ ਸਭ ਗੁਣ ਰੱਖੇ ਢਾਂਪ ਫਲ ਪੱਕਣ ਨਾ ਦੇਹੈ। ਉਸ ਬੇਇਤਫਾਕੀ ਨੇ ਤੁਹਾਡੇ ਬੇਅੰਤ ਗੁਣਾਂ ਨੂੰ ਉੱਤੋਂ ਢੱਕ ਦਿੱਤਾ ਹੈ, ਜਿਵੇਂ ਇੱਕ ਮੰਜਾ ਡਾਹ ਕੇ ਉਹਦੇ ਤੇ ਤਰ੍ਹਾਂ ਤਰ੍ਹਾਂ ਦੇ ਫੁੱਲ ਰੱਖ ਦਈਏ ਤਾਜ਼ੇ, ਇਹ ਚਮੇਲੀ ਦਾ ਹੈ, ਗੇਂਦੇ ਦਾ ਹੈ, ਇਹ ਗੁਲਾਬ ਦਾ ਹੈ, ਉਹਦੇ ਤੇ 100 ਕਿਸਮ ਦਾ ਫੁੱਲ ਰੱਖ ਦਈਏ ਤੇ ਇੱਕ ਮਹਾ ਗੰਦੀ ਚਾਦਰ ਲਿਆ ਕੇ ਉਹਨਾਂ ਫੁੱਲਾਂ ਦੇ ਉੱਤੇ ਵਿਛਾ ਦਈਏ ਤੇ ਉਹ ਸਾਰਿਆਂ ਫੁੱਲਾਂ ਦੀ ਖੁਸ਼ਬੂ ਦਾ ਉਹ ਗੰਦੀ ਚਾਦਰ ਸੱਤਿਆ ਨਾਸ ਕਰ ਦਿੰਦੀ ਹੈ। ਇਸ ਤਰ੍ਹਾਂ ਤੁਹਾਡੇ ਚ ਬੇਅੰਤ ਗੁਣ ਮੌਜੂਦ ਨੇ ਪਰ ਉਹਨਾਂ ਬੇਅੰਤ ਗੁਣਾਂ ਦੇ ਉੱਤੇ ਜਦੋਂ ਬੇਇਤਫਾਕੀ ਦੀ ਚਾਦਰ ਨਾਲ ਢੱਕ ਦਿੰਦੇ ਹੋ ਤੇ ਉਹ ਸਾਰੇ ਗੁਣ ਨਿਸਤੋ ਨਾਬੂਤ ਹੋ ਜਾਂਦੇ। ਬੇਇਤਫਾਕੀ ਐਬ ਵੱਡੋ ਇੱਕ ਆਹੇ ਮਹਾਹੀ, ਜਿਸ ਨੇ ਸਭ ਗੁਣ ਰੱਖੇ ਢਾਂਪ ਫਲ ਪੱਕਣ ਨਾ ਦੇ ਹੈ। ਏਕ ਦੁਤੀ ਕੇ ਬੀਚ ਸਿੰਘ ਸਿੰਘ ਕਹਿਣ ਨਾ ਚਾਹੇ ਹੈ। ਸੁਣਿਓ, ਇੱਕ ਇੱਕ ਬਣਿਓ ਚੈਤ ਪਾਤਸ਼ਾਹ ਸਿੰਘ ਸਵਤੰਤਰ। ਕੱਲਾ ਕੱਲਾ ਸਿੱਖ ਸਵਤੰਤਰ ਪਾਤਸ਼ਾਹ ਬਣਨਾ ਚਾਹੁੰਦਾ ਹੈ, ਕਿਸੇ ਦੇ ਮਤਹਿਤ ਨਹੀਂ ਰਹਿਣਾ। ਕੱਲੇ ਕੱਲੇ ਜਿਹੜਾ ਉਹ ਕਹਿੰਦਾ ਮੈਂ ਚੀਫ ਆਰਗੇਨਾਈਜ਼ਰ ਬਣਨਾ ਹੈ, ਇੱਥੇ ਆ ਕੇ ਸਮੱਸਿਆ ਖੜੀ ਹੁੰਦੀ ਹੈ। ਹੁਕਮ ਮਨਾਣਾ ਹੈ, ਹੁਕਮ ਮੰਨਣਾ ਨਹੀਂ। 7 ਸਾਲ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦਾ ਹੁਕਮ ਮੰਨਿਆ, ਭਾਵੇਂ ਮਰੀ ਚੂਈ ਬਾਹਰ ਸੁੱਟਣੀ ਸੀ, ਭਾਵੇਂ ਰਾਤ ਨੂੰ ਕੱਪੜੇ ਧੋਣੇ ਸਨ, ਭਾਵੇਂ ਮੀਂਹ ਵਰ ਦੇ ਵਿੱਚ ਧਰਮਸ਼ਾਲ ਲਿੰਬਣੀ ਸੀ, ਭਾਵੇਂ ਸੀਵਰੇ ਚੋਂ ਲੋਟਾ ਕੱਢਣਾ ਸੀ, 7 ਸਾਲ ਹੁਕਮ ਮੰਨਿਆ ਤੇ ਫਿਰ ਗੁਰੂ ਨਾਨਕ ਕਹਿਣ ਲੱਗੇ ਹੁਣ ਤੈਨੂੰ ਹੁਕਮ ਮਨਾਉਣ ਜੋਗਾ ਕਰ ਦਿਆਂਗਾ। ਪਹਿਲਾਂ ਹੁਕਮ ਕਿਸੇ ਦਾ ਮੰਨੀਏ ਤੇ ਸਹੀ, ਫਿਰ ਅਸੀਂ ਮਨਾ, ਅਸੀਂ ਤੇ ਕਹਿੰਦੇ ਹਾਂ ਵੀ ਹੁਕਮ ਮਨਾਉਣ ਤੋਂ ਹੀ ਗੱਲ ਸ਼ੁਰੂ ਕਰਨੀ ਹੈ, ਏਦਾਂ ਗੱਲ ਨਹੀਂ ਬਣੇਗੀ। ਅੱਜ ਸਾਰੀਆਂ ਸਮੱਸਿਆਵਾਂ ਇੱਥੇ ਹੀ ਖੜੀਆਂ ਹੁੰਦੀਆਂ ਨੇ। ਇੱਕ ਇੱਕ ਬਣਿਓ ਚੈਤ
ਪਾਤਸ਼ਾਹ ਸਿੰਘ ਸਵਤੰਤਰ ਅੱਗਾ ਤੁਮਰਾ ਸ਼ੇਰ ਪਿੱਛਾ ਸ਼ਾਰਨ ਕਾ ਤੰਤਰ ਆਗੇ ਜੀਤਤ ਦੇਸ਼। ਆ ਦੇਸ਼ ਜਿੱਤਣ ਵਾਲੀ ਗੱਲ ਨੀ, ਐਡੀ ਦੂਰ ਬੈਠ ਕੇ ਕਿੱਡੇ ਕਿੱਡੇ ਸੋਹਣੇ ਸਥਾਨ ਕਿੱਡੇ ਕਿੱਡੇ ਅੱਛੇ ਕਾਰੋਬਾਰ ਤੁਸੀਂ ਦੇਸ਼ ਹੀ ਤੇ ਜਿੱਤੇ ਨੇ, ਪਰ ਮਿਸਟੇਕ ਕੀ ਹੋ ਗਈ? ਆਗੇ ਜੀਤਤ ਦੇਸ਼ ਪਿੱਛੇ ਨਹੀਂ ਸੰਭਾਰਤ। ਖਾਲਸਾ ਜੀ, ਏਕ ਇਕਾਇਤ ਬਿਨਾ ਲੱਖ ਗੁਣ ਲੱਖੋ। ਅਕਾਰਤ ਬੜੇ ਗੁਣ ਨੇ, ਪਰ ਇੱਕ ਏਕਤਾ ਤੋਂ ਬਿਨਾ ਇਹ ਲੱਖਾਂ ਗੁਣ ਵਿਅਰਥ ਚਲੇ ਜਾਂਦੇ ਨੇ। ਸਿੱਖਾਂ ਨੇ ਇਤਫਾਕੀ ਦਾ ਸਬੂਤ ਵੀ ਦਿੱਤਾ। ਫਰਕਸ਼ੀਅਰ ਦੀ ਜੇਲ੍ਹ ਵਿੱਚ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਦਾ ਪਿਆਰ ਵੇਖ ਕੇ ਕਹਿਣ ਲੱਗਾ, ਮੈਂ ਇਹਨਾਂ ਨੂੰ ਲੜਾ ਸਕਣਾ। ਉਹਨੇ 30 ਦਿਨ ਦੇ ਭੁੱਖੇ ਸਿੱਖਾਂ ਨੂੰ 4 ਪ੍ਰਸ਼ਾਦੇ ਸੁੱਟੇ ਵੀ ਲੜਨਗੇ। 2 ਪ੍ਰਸ਼ਾਦੇ ਇਹ ਜਸਵੰਤ ਸਿੰਘ ਨੇਕੀ ਨੇ ਜਦੋਂ ਅਰਦਾਸ ਦੀ ਵਿਆਖਿਆ ਕਰਦਿਆਂ ਉਹ ਗਏ ਨਾ ਵੰਡ ਛਕਣ ਤੇ, ਤੇ ਉਹ ਕਹਿੰਦੇ ਮੈਂ ਲੜਾ ਕੇ ਤੁਹਾਨੂੰ ਵਿਖਾ ਦੇਣਾ। 4 ਸਿੱਖ, 1 ਬਜ਼ੁਰਗ, 1 ਅਧਖੜ, 1 ਜਵਾਨ, 1 ਬੱਚਾ ਵੀ ਸੀ। ਉਹ ਕਹਿਣ ਲੱਗਾ ਜਿਵੇਂ ਹੀ ਸੁੱਟਾਂਗਾ ਭੁੱਖੇ ਨੇ ਲੜਨਗੇ। ਉਹ 4 ਹੀ ਬੈਠੇ ਰਹੇ, ਕੋਈ ਵੀ ਨਹੀਂ ਉੱਠਿਆ। ਬਜ਼ੁਰਗ ਉੱਠਿਆ, ਉਹਨੇ ਉੱਠ ਕੇ ਪ੍ਰਸ਼ਾਦੇ ਬੱਚੇ ਨੂੰ ਦੇ ਦਿੱਤੇ। ਬੱਚੇ ਨੇ ਆਪਣੇ ਨਾਲ ਵਾਲੇ ਨੂੰ ਭਰਾ ਕਿਹਾ, ਭਰਾ ਮੈਂ ਤੇ ਇੱਥੋਂ ਨਿਕਲ ਵੀ ਗਿਆ, ਮੈਂ ਪੰਥ ਦਾ ਕੁਝ ਸਵਾਰ ਨਹੀਂ ਸਕਦਾ, ਤੂੰ ਜਵਾਨ ਹੈ, ਤੂੰ ਛਕ ਲੈ, ਪੰਥ ਦੀ ਸੇਵਾ ਕਰੇਗਾ। ਉਸ ਜਵਾਨ ਨੇ ਅਧਖੜ ਨੂੰ ਆਖਿਆ, ਭਰਾ ਮੈਂ ਤੇ ਕੁਝ ਦਿਨ ਭੁੱਖ ਨਾਲ ਲੜ ਸਕਣਾ, ਤੂੰ ਪਿੱਛੇ ਨੂੰ ਆਉਣਾ ਸ਼ੁਰੂ ਹੋ ਗਿਆ, ਤੂੰ ਛਕ। ਤੇ ਅਧਖੜ ਨੇ ਬਜ਼ੁਰਗ ਨੂੰ ਦੇ ਦਿੱਤੇ। ਮੇਰੇ ਕੋਲ ਸਮਾਂ ਨਹੀਂ, ਕਥਾ ਕਹਿੰਦੀ ਏ। ਉਹਨਾਂ ਪ੍ਰਸ਼ਾਦਿਆਂ ਨੇ 4 ਗੇੜੇ ਕੱਟੇ। ਓੜਕ ਜਦੋਂ ਬਜ਼ੁਰਗ ਕੋਲ ਆਏ ਤੇ ਉਹਨੇ 4 ਪ੍ਰਸ਼ਾਦੇ, 2 ਪ੍ਰਸ਼ਾਦੇ ਚੌਂ ਥਾਵਾਂ ਤੇ ਕਰਕੇ ਅੱਧਾ ਅੱਧਾ ਪ੍ਰਸ਼ਾਦਾ ਛਕਿਆ। ਤੇ ਲੁਕ ਕੇ ਦੇਖਦਾ ਫਰਕਸ਼ੀਅਰ, ਉਹਨੇ ਖਿੱਚ ਕੇ ਸਿਰ ਕੰਧ ਨਾਲ ਮਾਰਿਆ। ਕਹਿਣ ਲੱਗਾ ਇਹਨਾਂ ਦੀ ਇਤਫਾਕੀ ਵਿੱਚੋਂ, ਇਹਨਾਂ ਦੀ ਯੂਨਿਟੀ ਵਿੱਚੋਂ ਮੈਨੂੰ ਹਕੂਮਤ ਦੀ ਬੋਹ ਆਉਂਦੀ ਏ। ਜਿਹੜੀ ਕੌਮ ਇੰਨੇ ਦਿਨ ਦੀ ਭੁੱਖੀ 2 ਪ੍ਰਸ਼ਾਦੇ ਵੰਡ ਕੇ ਛਕ ਸਕਦੀ ਏ, ਇਹ ਕਿਸੇ ਦਿਨ ਤਖ਼ਤ ਦੇ ਉੱਤੇ ਜ਼ਰੂਰ ਕਾਬਜ਼ ਹੋਵੇਗੀ। ਐਸਾ ਨਹੀਂ ਵੀ ਸਿੱਖਾਂ ਨੇ ਇਤਫਾਕੀ ਨਹੀਂ ਦਿਖਾਈ, ਪਰ ਜ਼ਿਆਦਾਤਰ ਘਟਨਾਕ੍ਰਮ ਬੇਇਤਫਾਕੀ ਦੇ ਨੇ। ਉਹਦੇ 'ਚ ਕਾਰਨ ਹੁੰਦਾ ਈਗੋ, ਉਹਦੇ 'ਚ ਕਾਰਨ ਹੁੰਦਾ ਆਪਣਾ ਸਵਾਰਥ। ਜੇ ਉਸ ਵੇਲੇ ਤਿਆਗ ਕਰ ਦਈਏ ਤੇ ਉਸ ਵੇਲੇ ਯੂਨਿਟੀ ਹੋ ਜਾਂਦੀ ਏ। ਇਸ ਲਈ ਸਾਨੂੰ ਪੰਥਕ ਏਕਤਾ ਵਾਸਤੇ ਲੋਚਣਾ ਚਾਹੀਦਾ, ਆਖਣਾ

0: ਇੱਥੇ ਪਾਠ ਲਾਏ ਵੈ ਲਾਈ ਨਹੀਂ ਸ਼ਿਆਰੀ ਏ ਬਿਹਾਰੀ ਨਹੀਂ ਗੀ ਬਹੁਤ ਧੰਨਵਾਦ ਭਾਵੇਂ ਇਹਨਾਂ ਹਫਤਾਵਾਰੀ ਦੀਵਾਨਾਂ ਵਿੱਚ ਥੋੜਾ ਜਿਹਾ ਵਾਤਾਵਰਨ ਮੇਲਾ ਟਾਈਪ ਹੁੰਦਾ ਹੈ ਪਰ ਫਿਰ ਵੀ ਤੁਸੀਂ ਬੜਾ ਹੀ ਅਸੀਸ ਦਿੱਤੀ ਏ ਇਕਾਗਰਤਾ ਬਖਸ਼ਿਸ਼ ਕੀਤੀ ਏ ਵਿਚਾਰਾਂ ਵਿੱਚ ਸਹਿਯੋਗ ਬਖਸ਼ਿਸ਼ ਕੀਤਾ ਹੈ ਸਾਰੀਆਂ ਸੰਗਤਾਂ ਦਾ ਪ੍ਰਬੰਧਕਾਂ ਦਾ ਸੇਵਾਦਾਰਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਹੱਲ ਕਰ ਰਹੇ ਸਨ ਸਾਡੇ ਬੜੇ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਸ ਤੋਂ ਉਪਰੰਤ ਆਪ ਜੀ ਨੂੰ ਅੱਜ ਦੇ ਪ੍ਰੋਗਰਾਮਾਂ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਗੁਰਬਾਣੀ ਕੀਰਤਨ ਨਿਹਾਲ ਕਰਨਗੇ ਇੱਕ ਦੋ ਜ਼ਰੂਰੀ ਬੇਨਤੀਆਂ ਆਉਣ ਵਾਲੇ ਹਫ਼ਤੇ ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਫਰੀਦਕੋਟ ਦੀਆਂ ਇਲਾਕਾ ਅਤੇ ਉਸ ਇਲਾਕੇ ਦੀਆਂ ਸੰਗਤਾਂ ਵੱਲੋਂ ਪ੍ਰੋਗਰਾਮ ਉਲੀਕੇ ਗਏ ਹਨ ਜੋ ਕਿ ਉਹ ਸਾਲਾਨਾ ਪ੍ਰੋਗਰਾਮ ਗੁਰਦੁਆਰਾ ਸਾਹਿਬ ਫਰੀ ਮਾਊਂਟ ਕਰਦੇ ਨੇ ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਹਾਜ਼ਰੀ ਭਰੋ ਨਾਲ ਹੀ ਇਸ ਹਫ਼ਤੇ ਸਾਡੇ ਪਾਸ 15 ਅਤੇ 16 ਸਪਟੰਬਰ ਨੂੰ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ ਵੀ ਆ ਰਹੇ ਹਨ ਨਾਲ ਹੀ ਇੱਕ ਹੋਰ ਬੇਨਤੀ ਕਰਾਂ ਆਪ ਜੀ ਨੇ ਬਾਹਰ ਟੇਬਲ ਲੱਗਿਆ ਦੇਖਿਆ ਹੋਵੇਗਾ ਪੰਜਾਬੀ ਲੋਕ ਰੰਗ ਬਾਬਾ ਬੰਦਾ ਸਿੰਘ ਬਹਾਦਰ ਸਾਡੇ ਸੁਰਿੰਦਰ ਸਿੰਘ ਜੀ ਧਨੋਵਾ ਭਾਅ ਜੀ ਅਤੇ ਉਹਨਾਂ ਦੀ ਟੀਮ ਵੱਲੋਂ ਇੱਕ ਵਿਸ਼ੇਸ਼ ਨਾਟਕ ਤਿਆਰ ਕੀਤਾ ਗਿਆ ਹੈ ਜੋ ਕਿ ਜੇਮਸ ਲੋਗਨ ਹਾਈ ਸਕੂਲ ਦੇ ਵਿੱਚ 26 ਸਪਟੰਬਰ ਨੂੰ ਸ਼ਾਮ ਨੂੰ 6 ਵਜੇ ਤੋਂ ਲੈ ਕੇ 8 ਵਜੇ ਤੱਕ ਖੇਡਿਆ ਜਾ ਰਿਹਾ ਹੈ ਜਿਸਦਾ ਗੇਟ 5 ਵਜੇ ਖੁੱਲ੍ਹ ਜਾਵੇਗਾ ਜਿਸ ਦੀਆਂ ਟਿਕਟਾਂ ਲਿਮਿਟਡ ਨੇ $20 ਦੀ ਟਿਕਟ ਹੈ ਆਪ ਆਪਣੇ ਬੱਚਿਆਂ ਨੂੰ ਇਹ ਸ਼ੋਅ ਜ਼ਰੂਰ ਦਿਖਵਾਓ ਨਾਲ ਹੀ ਇੱਕ ਜ਼ਰੂਰੀ ਬੇਨਤੀ ਕਿ ਅਕਸਰ ਪੇਰੈਂਟਸ ਵੱਲੋਂ ਬੇਨਤੀ ਆਉਂਦੀ ਹੈ ਕਿ ਗੁਰੂ ਘਰ ਸੰਥਿਆ ਦੀਆਂ ਕਲਾਸਿਸ ਸਟਾਰਟ ਕਰੋ ਸਾਡਾ ਪਲੈਨ ਹੈ ਵੀ ਅਗਲੇ ਹਫ਼ਤੇ ਤੋਂ ਸੰਥਿਆ ਦੀਆਂ ਕਲਾਸਿਸ ਸਟਾਰਟ ਕਰ ਲਈਏ ਸੋ ਆਪ ਜੀ ਸਹਿਯੋਗ ਸਦਕਾ ਉਹ ਟਾਈਮ 7:30 ਤੋਂ ਲੈ ਕੇ 8:30 ਦਾ ਟਾਈਮ ਰੱਖਿਆ ਗਿਆ ਹੈ ਵੀਕਐਂਡ 'ਤੇ ਜੇ ਆਪ ਜੀ ਦਾ ਸੁਝਾਅ ਹੋਵੇਗਾ ਵੀ ਹਫ਼ਤਾ ਪੂਰਾ ਹੀ ਸੰਥਿਆ ਬੱਚਿਆਂ ਨੂੰ ਕਲਾਸਿਸ ਦੇਣੀਆਂ ਨੇ ਉਸ ਹਿਸਾਬ ਨਾਲ ਆਪਾਂ ਅਰੇਂਜਮੈਂਟ ਕਰ ਸਕਦੇ ਹਾਂ ਸੋ ਆਪ ਵੱਧ ਤੋਂ ਵੱਧ ਬੱਚਿਆਂ ਦੇ ਨਾਂ ਲਿਖਵਾਓ ਜੋ ਬੱਚਿਆਂ ਨੂੰ ਸੰਥਿਆ ਦੀਆਂ ਕਲਾਸਿਸ ਜਲਦੀ ਜਲਦੀ ਆਪਾਂ ਅਗਲੇ ਹਫ਼ਤੇ ਤੋਂ ਸਟਾਰਟ ਕਰ ਸਕੀਏ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆਓ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਜੋ ਜੋ ਕਥੈ ਸੁਣੈ ਹਰ ਕੀਰਤਨ ਤਾਂ ਕਿ ਦੁਰਮਤ ਨਾਸ਼ ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੇ ਆਸ ਸਵੰਤ ਵਿੱਚ ਸਰਬੱਤ ਭਾਈ ਭਾਈ ਗੁਰੂ ਕਿਸਾ ਸਿੰਘ ਦਾ ਬਹੁਤ ਬਹੁਤ ਧੰਨਵਾਦ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੋ ਦੱਸ ਰਿਹਾ ਨੂੰ ਹਮੇਸ਼ਾ ਹੀ ਨਿਵਾਜਦੇ ਨੇ, ਪਿਆਰ ਦਿੰਦੇ ਨੇ। ਸੋ ਉਮੀਦ ਆ ਆਪ ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋਗੇ, ਸਤਿਗੁਰੂ ਜੀ ਕੀਰਤਨ ਦਾ ਰਸ ਬਖਸ਼ਣ, ਗੁਰਬਾਣੀ ਦਾ ਰਸ ਬਖਸ਼ਣ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅੰਤ ਵਿੱਚ ਸਰਬੱਤ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕ ਸਾਹਿਬਾਨ ਜੀ ਦਾ ਬਹੁਤ ਹੀ ਬਹੁਤ ਧੰਨਵਾਦ ਜੀ। ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਸ਼ੇਸ਼ ਸਮਾਗਮਾਂ ਦੇ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰ ਰਹੇ ਸਨ ਸਾਡੇ ਬੜੇ ਸਤਿਕਾਰਯੋਗ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰਨਗੇ ਸਾਡੇ ਬੜੇ ਸਤਿਕਾਰਯੋਗ ਭਾਈ ਸੁਖਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ। ਇੱਕ ਜ਼ਰੂਰੀ ਜਾਣਕਾਰੀ, ਆਪ ਜੀ ਨੂੰ ਪਤਾ ਹੀ ਹੋਵੇਗਾ ਕਿ ਜਦ ਅਸੀਂ ਅਮਰੀਕਾ ਦੀ ਧਰਤੀ 'ਤੇ ਪੈਰ ਰੱਖਿਆ 1995-96 ਦੌਰਾਨ, ਜੋ ਸਿੱਖਾਂ ਨੂੰ ਉਸ ਟਾਈਮ ਕਿਰਪਾਨ ਪਾਉਣ 'ਤੇ ਪਾਬੰਦੀ ਲਾਈ ਜਾ ਰਹੀ ਸੀ, ਉਹਨਾਂ ਨੂੰ ਕਿਸ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉਸ ਦੇ ਅਗੇਂਸਟ ਕਿੰਨਾ ਕਿੰਨਾ ਨੇ ਸਾਡੇ ਆਵਾਜ਼ ਉਠਾਈ, ਉਸ ਦੇ ਰਿਗਾਰਡਿੰਗ ਮੈਂ ਬੇਨਤੀ ਕਰਾਂ ਸਾਡੇ ਬੜੇ ਸਤਿਕਾਰਯੋਗ ਭਾਈ ਰਾਮ ਸਿੰਘ ਜੀ ਨੂੰ ਕਿਹਾ ਕਿ ਆਪ ਜੀ ਨੂੰ ਇੱਕ ਦੋ ਮਿੰਟ ਲਈ ਉਸ ਬਾਰੇ ਦੱਸਣ, ਕਿਉਂਕਿ ਉਹਨਾਂ ਦੀ ਟੀਮ ਸਾਡੇ ਪਾਸ ਅਗਲੇ ਹਫ਼ਤੇ ਇੱਥੇ ਆ ਰਹੀ ਹੈ, ਅਤੇ ਮੈਂ ਬੇਨਤੀ ਕਰਾਂ ਭਾਈ ਰਾਮ ਸਿੰਘ ਜੀ।
2: ਗੁਰੂ ਪਿਆਰੀ, ਗੁਰੂ ਸਵਾਰੀ, ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੁਹਾਨੂੰ ਉਸ ਘਟਨਾ ਬਾਰੇ ਜੋ ਸਾਡੇ ਨਾਲ ਬੀਤੀ ਉਹਦੇ ਦੱਸ ਰਿਹਾ ਕਿ ਆਪ ਵਿੱਚੋਂ ਬਹੁਤ ਸਾਰੇ ਬੰਦੇ ਜਿਹਨੇ ਬਹੁਤ ਸਾਰੇ ਸੰਗਤ ਜਿਹੜੀ ਇੱਥੇ ਨਹੀਂ ਹੋਵੇਗੀ। ਇਹ ਗੱਲ 1994-95 ਦੀ ਆ ਜਦੋਂ ਕਿ ਦਾਸ ਇੱਥੇ ਕਮੇਟੀ ਦੇ ਵਿੱਚ ਸੀ। ਹੋਇਆ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਹੁਣ ਵੀ ਆ, ਤੁਸੀਂ ਦੇਖਿਆ ਵੀ ਕੈਨੇਡਾ ਵਗੈਰਾ ਤੋਂ ਬਾਹਰੋਂ ਜਿੱਥੇ ਆਉਂਦੇ ਆ ਉਹ ਪਹਿਲਾਂ ਬੱਚਿਆਂ ਦੀ ਕਲਾਸ ਵਗੈਰਾ ਲਾਉਂਦੇ ਆ, ਉਹ ਤੋਂ ਬਾਅਦ ਫਿਰ ਬੱਚੇ ਅੰਮ੍ਰਿਤ ਛਕ ਲੈਂਦੇ। ਇਹੀ ਚੀਜ਼ ਲਿਵਿੰਗਸਟਨ ਵਿੱਚ ਵਰਤੀ। ਲਿਵਿੰਗਸਟਨ ਜਿਹੜਾ ਮੇਰੇ ਖਿਆਲ ਉਸ ਅੱਗੇ ਜਿਹੜਾ ਤੁਹਾਨੂੰ ਜਦੋਂ ਆਪਾਂ ਐਲਨ ਜਾਈਏ ਤਾਂ ਰਾਹ 'ਚ ਆਉਂਦਾ ਆ ਲਿਵਿੰਗਸਟਨ ਸਕੂਲ। ਉੱਥੇ ਦੋ ਗੁਰਦੁਆਰੇ ਆ, ਇੱਕ ਛੋਟਾ ਗੁਰਦੁਆਰਾ ਜਿਹੜਾ ਆ ਉਹਦੀ ਤਾਂ ਸਕੂਲ ਦੀ ਕੰਧ ਇੱਕੋ ਹੀ ਆ। ਪਤਾ ਨਹੀਂ ਕਿਤੇ ਨੇ ਚੁਗਲੀ ਕੀਤੀ ਕਿਆ ਕੀਤਾ, ਜਦੋਂ ਬੱਚਿਆਂ ਨੇ ਅੰਮ੍ਰਿਤ ਛਕ ਲਿਆ ਉਹਨਾਂ ਨੇ ਕਹਿਤਾ ਜੀ ਇਹ ਹਥਿਆਰ ਆ। ਸਕੂਲ ਵਾਲੇ ਕਹਿੰਦੇ ਵੀ ਤੁਸੀਂ ਕਿਰਪਾਨ ਪਾ ਕੇ ਸਕੂਲ 'ਚ ਨਹੀਂ ਆ ਸਕਦੇ। ਜਦੋਂ ਇਹ ਸਾਨੂੰ ਪਤਾ ਲੱਗਾ ਅਸੀਂ ਕਿਹਾ ਵੀ ਇਹ ਤਾਂ ਕੌਮੀ ਮਸਲਾ ਆ, ਇਹ ਸਾਰੀ ਕੌਮ ਦਾ ਮਸਲਾ, ਇਹ ਇਕੱਲੇ ਲਿਵਿੰਗਸਟਨ ਦਾ ਮਸਲਾ ਨਹੀਂ ਹੈ, ਨਾ ਇੱਕ ਪਰਿਵਾਰ ਦਾ ਮਸਲਾ ਹੈ। ਜਦ ਅਸੀਂ ਉੱਥੇ ਗਏ, ਜਿੱਦਣ ਸਕੂਲ ਦੇ ਨਾਲ ਮੀਟਿੰਗ ਹੋਈ ਸਾਡੀ, ਅਤੇ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਨਹੀਂ ਪਾ ਕੇ ਆ ਸਕਦੇ ਕਿਰਪਾਨ। ਅਸੀਂ ਕਿਹਾ ਵੀ ਗੱਲ ਜਿਹੜੀ ਸਾਡੀ ਸੁਣੋ, ਵੀ ਸਾਡਾ ਧਾਰਮਿਕ ਚਿੰਨ੍ਹ ਹੈਗਾ ਔਰ ਸਾਨੂੰ ਕੱਲ੍ਹ ਨਹੀਂ ਪਰਸੋਂ ਨਹੀਂ 300 ਸਾਲ ਹੋ ਗਏ, ਪਰ ਜਿੱਦਾਂ ਕਿ ਤੁਸੀਂ ਸੁਣਿਆ ਹੋਣਾ ਕਿ ਚਾਹੇ ਤੁਸੀਂ ਇੰਗਲੈਂਡ 'ਚ ਹੋਵੋ ਚਾਹੇ ਤੁਸੀਂ ਕੈਨੇਡਾ 'ਚ ਹੋਵੋ, ਹਰੇਕ ਨੂੰ ਆਪਣੀ ਲੜਾਈ ਆਪ ਲੜਨੀ ਪੈਂਦੀ ਹੈ। ਇਹੀ ਚੀਜ਼ ਪਹਿਲਾਂ ਕੈਨੇਡਾ 'ਚ ਵਰਤ ਚੁੱਕੀ ਸੀਗੀ, ਪਰ ਉਹਨਾਂ ਨੂੰ ਫਾਇਦਾ ਇਹ ਸੀਗਾ, ਉਹਨਾਂ ਨੂੰ ਇੱਕ ਸਕੂਲ 'ਚ ਉਹਨਾਂ ਨੂੰ ਕਹਿਤਾ ਨਹੀਂ, ਉਹ ਦੂਜੇ ਸਕੂਲ 'ਚ ਚਲ ਗਏ। ਪਰ ਹੁਣ ਇਹ ਬੱਚੇ ਜਿਹੜੇ ਸੀਗੇ 14-15 ਫੈਮਿਲੀ, ਇਹ ਕਿਸੇ ਹੋਰ ਸਕੂਲ 'ਚ ਜਾ ਨਹੀਂ ਸਕਦੇ ਕਿਉਂਕਿ ਉੱਥੇ ਹੋਰ ਹੈ ਹੀ ਨਹੀਂ ਸੀ। ਤਾਂ ਹੋਇਆ ਕਿ ਜਦ ਅਸੀਂ ਫਿਰ ਗੱਲਬਾਤ ਉਹਨਾਂ ਨਾਲ ਕੀਤੀ, ਉਹਨਾਂ ਦਾ ਬਿਹੇਵੀਅਰ ਬਹੁਤ ਮਾੜਾ ਸੀਗਾ। ਅਖਬਾਰਾਂ ਵਿੱਚ ਆਮ ਉਹਨਾਂ ਦਿਨਾਂ ਦੇ ਵਿੱਚ ਘੱਟੋ ਘੱਟ 2 ਸਾਲ ਦੇ ਵਿੱਚ ਅਖਬਾਰਾਂ 'ਚ ਗੱਲ ਆਮ ਆਉਂਦੀ ਰਹੀ ਵੀ ਚੰਗੀ ਗੱਲ ਇਹ ਆ ਵੀ ਸਾਡੇ ਕਿਰਪਾਨ ਦੇ ਖਿਲਾਫ ਸਾਡੀ ਓਪੋਜੀਸ਼ਨ ਕਿਸੇ ਐਡੀਟੋਰੀਅਲ ਕਿਸੇ ਅਖਬਾਰ ਨੇ ਨਹੀਂ ਕੀਤੀ। ਇੱਥੋਂ ਤੱਕ ਕਿ ਤੁਸੀਂ ਮੋਡੈਸਟੋ ਬੀ ਜੇ ਦੇਖੋ ਉਹਨਾਂ ਦਿਨਾਂ ਦੀ, ਮੈਂ ਇਹ ਪੜ੍ਹਿਆ, ਮੈਂ ਉਹ ਇਕੱਠੇ ਕੀਤੇ ਸਾਰੀ ਜਿਹੜੀ ਉਹ ਲਿਖਦੇ ਸੀਗੇ ਐਡੀਟੋਰੀਅਲ ਤੋਂ 12 ਤੋਂ ਲੈ ਕੇ 22 ਐਡੀਟੋਰੀਅਲ ਉਹਨਾਂ ਨੇ ਸਾਡੇ ਹੱਕ 'ਚ ਲਿਖੇ। ਸੋ ਸਾਨੂੰ ਸੰਗਤ ਵੱਲੋਂ, ਜਿਹੜੀ ਆਮ ਪਬਲਿਕ ਵੱਲੋਂ ਕਾਫੀ ਸਪੋਰਟ ਸੀ, ਅਤੇ ਫਿਰ ਅਸੀਂ ਕਿਹਾ ਵੀ ਕੁਛ ਨਾ ਕੁਛ ਕੀਤਾ ਜਾਵੇ। ਅਤੇ ਆਪਣੇ ਜਿਹੜੇ ਕੁਛ ਸਾਨੂੰ ਜਾਣਕਾਰ ਸੀਗੇ ਸਾਡੇ ਗੋਰੇ ਮਿੱਤਰ, ਉਹਨਾਂ ਨਾਲ ਜਾ ਕੇ ਅਸੀਂ ACLU ਨੂੰ ਕੰਟੈਕਟ ਕੀਤਾ। ਤੁਹਾਡੇ ਵਿੱਚ ਬਹੁਤ ਸਾਰੇ ਜਾਣਦੇ ਹੋਣੇ ਆ ਅਮੈਰੀਕਾ ਸਿਵਲ ਲਿਬਰਟੀਜ਼ ਯੂਨੀਅਨ, ਉਹ ਜਥੇਬੰਦੀ ਆ ਜਿਹੜੀ ਗੌਰਮੈਂਟ ਨੂੰ ਸੂ ਕਰਦੀ ਆ, ਜਿਹੜੀ ਸਿਵਲ ਰਾਈਟਸ ਤੁਹਾਡੇ ਸਾਰੇ ਕਿਸੇ ਦਾ ਵੀ ਲੜਦੀ ਆ। ਅੱਜ ਕੱਲ੍ਹ ਸਭ ਤੋਂ ਜ਼ਿਆਦਾ ਉਹਨਾਂ 'ਤੇ ਲੋਡ ਆ, ਕਿਉਂਕਿ ਤੁਹਾਨੂੰ ਪਤਾ ਇਮੀਗ੍ਰੇਸ਼ਨ ਦੇ ਵਿੱਚ ਕਿਸ ਤਰੀਕੇ ਨਾਲ ਜ਼ਬਰਦਸਤੀ ਕੇਸ ਬਣਾਏ ਜਾ ਸਕਦੇ ਜਾ ਰਹੇ ਆ। ਅਤੇ ਸਾਨੂੰ ਇਸ ਸਾਲ ਨੂੰ 30 ਸਾਲ ਹੋ ਗਏ, ਅਸੀਂ ਉਹਨਾਂ ਨੂੰ ਕੋਈ ਪੈਸਾ ਨਹੀਂ ਦਿੱਤਾ। ਉਹਨਾਂ ਨੇ ਪਹਿਲਾਂ ਸੂ ਕੀਤਾ ਕੋਰਟ ਵਿੱਚ, ਜਿਹੜੀ ਫੈਡਰਲ ਕੋਰਟ ਆ, ਫਿਰ 9th ਸਰਕਟ 'ਚ। ਪਹਿਲਾਂ ਉਹ ਹਾਰ ਗਏ, 9th 'ਚ ਅਸੀਂ ਜਿੱਤ ਗਏ। ਉਹਦੇ ਬਾਅਦ ਅਸੀਂ ਇੱਕ ਦੂਸਰਾ ਮੁਹੱਈਆ ਕੀਤਾ ਵੀ ਅਸੈਂਬਲੀ ਦੇ ਵਿੱਚੋਂ ਕਰਵਾਇਆ ਜਾਵੇ, ਸਟੇਟ ਅਸੈਂਬਲੀ ਵਿੱਚੋਂ ਅਸੀਂ ਕਰਵਾ ਲਿਆ, ਸੈਨੇਟ 'ਚੋਂ ਹੋ ਗਿਆ, ਜਿਹੜੀ ਕੈਲੀਫੋਰਨੀਆ ਅਸੈਂਬਲੀ 'ਚ ਹੋ ਗਿਆ। ਉਦੋਂ ਪੀਟ ਵਿਲਸਨ ਜਿਹੜਾ ਗਵਰਨਰ ਸੀ ਉਹਨੇ ਵੀਟੋ ਕਰਤਾ। ਕਹਿਣ ਦਾ ਭਾਵ ਆ ਵੀ ਇਹ ਜਥੇਬੰਦੀ ਉਹ ਆ ਜਿਹਨਾਂ ਨੇ ਸਾਡੀ ਤਕਲੀਫ ਵੇਲੇ, ਜਦੋਂ ਸਾਨੂੰ ਪ੍ਰੋਬਲਮ ਸੀ ਤਾਂ ਸਾਡੀ ਬਾਂਹ ਫੜੀ। ਹੁਣ ਜਿੱਦਾਂ ਤੁਹਾਨੂੰ ਪਤਾ ਹੀ ਹੈ, ਜਦੋਂ ਸਿਵਲ ਲਾਟਰੀ ਵਾਲਿਆਂ ਨੇ ਕਿਹਾ ਵੀ ਜੇ ਮੁਕੱਦਮਾ ਕਰਨਾ ਤੁਹਾਨੂੰ ਬੱਚਿਆਂ ਨੂੰ ਘਰ ਰਹਿਣਾ ਪੈਣਾ, ਬੱਚੇ ਸਕੂਲ ਨਹੀਂ ਜਾ ਸਕਦੇ। ਹੁਣ ਸਾਡੇ ਜਿਹੜੇ ਬਾਕੀ ਸਾਰੇ ਪਰਿਵਾਰ ਜਿਹੜੇ ਮੁੱਕਰ ਗਏ, ਉਹ ਚਲ ਗਏ। ਅਤੇ ਇੱਕ ਪਰਿਵਾਰ ਸੀਗਾ ਜਿਹਦੇ 3 ਨਿਆਣੇ ਸੀਗੇ, ਚੀਮਾ ਪਰਿਵਾਰ, ਫਿਰ ਉਹ ਕੇਸ ਲੜਿਆ ਗਿਆ। 2-3 ਸਾਲ ਬਾਅਦ ਉਹ ਕੇਸ ਜਿੱਤਿਆ, ਉਹਦੇ ਬਾਅਦ ਅਸੈਂਬਲੀ 'ਚੋਂ ਵੀ ਪਾਸ ਹੋ ਗਿਆ। ਅਤੇ ਕਹਿਣ ਦਾ ਭਾਵ ਆ ਵੀ ਇਹ ਜਥੇਬੰਦੀ ਇਹ ਇਕੱਲੀ ਸਾਡੀ ਨਹੀਂ, ਸਾਰੇ ਮੁਲਕ 'ਚ ਇਹ ਖੜਦੀ ਆ। ਉਸ ਵੇਲੇ ਇਹ ਆ ਕੇ ਥਾਤੋਂ ਕੋਈ ਮੰਨਦੇ ਨਹੀਂ, $4.5 ਲੱਖ ਇਹਨਾਂ ਨੂੰ ਸਕੂਲ ਨੇ ਦਿੱਤਾ, ਜਦਕਿ ਉਹ ਫੈਮਿਲੀ ਨੂੰ ਸਕੂਲ ਨੂੰ ਦੇਣਾ ਪਿਆ 50,000। 8 ਮਹੀਨੇ 9 ਮਹੀਨੇ ਦੇ ਕਰੀਬ 3 ਬੱਚੇ ਸੀ, 2 ਮੁੰਡੇ ਕੁੜੀਆਂ, ਚੀਮਾ ਪਰਿਵਾਰ, ਉਹ ਘਰ ਬੈਠੇ ਰਹੇ। ਹੁਣ ਜਿਹੜੀ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਵੀ, ਕਿਉਂਕਿ ਅਸੀਂ ਸਾਡੇ ਨਾਲ ਕੋਈ ਚੰਗੀ ਕਰਦਾ, ਸਾਡੇ 'ਤੇ ਭਲਾ ਕਰਦਾ ਜਾਂ ਸਾਡੀ ਮਦਦ ਕਰਦਾ, ਅਸੀਂ ਉਹਦੀ ਜਿਹੜੀ ਯਾਦ ਕਦੇ ਭੁੱਲਦੇ ਨਹੀਂ। ਅਤੇ ਅਸੀਂ ਉਹਨਾਂ ਨੂੰ ਕਿਹਾ, ਫੀਲ ਕੀਤਾ ਵੀ ਹਾਂ ਉਹਨਾਂ ਦੀ ਕੁਛ ਫਾਈਨੈਂਸ਼ੀਅਲ ਮਦਦ ਕਰਨੀ ਚਾਹੀਦੀ, ਕਿ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਉਹ। ਅਗਲੇ ਹਫ਼ਤੇ ਉਹ ਇੱਥੇ ਹੋਣਗੇ, ਮਤਲਬ ਉਹ ਨਹੀਂ ਹੋਣਗੇ, ਉਹਨਾਂ ਦਾ ਇੱਕ ਅੱਧਾ ਨੁਮਾਇੰਦਾ ਹੋਏਗਾ। ਅਤੇ ਅਸੀਂ ਆਪ ਹੀ ਜਿਹੜਾ ਹੈ ਨਾ ਫੰਡਸ ਵਗੈਰਾ ਕਰਕੇ ਅਸੀਂ ਉਹਨਾਂ ਦੀ ਮਦਦ ਕਰਨੀ ਆ। ਸੋ ਆਪ ਸਭ ਨੂੰ ਇਹ ਅਪੀਲ ਕੀਤੀ ਜਾਂਦੀ ਆ ਕਿ ਇਹ ਆਪਣਾ ਫਰਜ਼ ਸਮਝੋ, ਇਹਨੂੰ ਕਿਸੇ ਕਹਿਣ ਦੀ ਲੋੜ ਨਾ ਪਵੇ, ਅਤੇ ਆਪ ਜ਼ਰੂਰ ਜਿਹੜਾ ਆਪਣਾ ਤਿਲ ਫੁੱਲ ਜਿਹੜਾ ਉਹ ਇੱਥੇ ਕਰੋ, ਅਤੇ ਆਪਣੇ ਬੰਦਿਆਂ ਦਾ ਪੂਰੇ ਇੱਥੇ ਵਗੈਰਾ ਆਪਾਂ ਅਰੇਂਜਮੈਂਟ ਕਰਾਂਗੇ। ਅਤੇ ਜਿਹੜੇ ਬੰਦੇ ਜ਼ਿਆਦਾ ਡੋਨੇਸ਼ਨ ਦਿੰਦੇ ਆ, ਇਹ ਡੋਨੇਸ਼ਨ ਜਿਹੜਾ ਟੈਕਸ ਡਿਡਕਟੀਬਲ ਵੀ ਹੈ, ਪਰ ਉਹਦੇ ਵਿੱਚ ਇਹ ਆ ਵੀ ਜਦੋਂ ਤੁਸੀਂ ਚੈੱਕ ਲਿਖੋ ਉਹਦੇ ਵਿੱਚ ACLU ਫਾਊਂਡੇਸ਼ਨ ਲਿਖੋ, ਕਿਉਂਕਿ ਉਹਨਾਂ ਦਾ ਇੱਕ ਪੱਖ ਇਕੱਲਾ ACLU ਜਿਹੜਾ ਉਹ ਨੋਨ ਪ੍ਰੋਫਿਟ ਨਹੀਂ ਮੰਨਦਾ। ਸੋ ਇਹ ਬੇਨਤੀਆਂ ਬਹੁਤ ਜ਼ਰੂਰੀ ਆ। ਬਹੁਤ ਸਾਲਾਂ ਬਾਅਦ ਅਸੀਂ ਇਹ ਉਪਰਾਲਾ ਕਰ ਰਹੇ ਹਾਂ, ਕਿਉਂਕਿ ਇਸ ਵੇਲੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ, ਤੁਹਾਨੂੰ ਪਤਾ ਵੀ ਜੋ ਕੁਛ ਪੋਲੀਟਿਕਸ 'ਚ ਹੋ ਰਿਹਾ ਕਿ ਕਿਸ ਤਰੀਕੇ ਨਾਲ ਇਲੈਕਸ਼ਨਾਂ ਜਿਹੜੀਆਂ ਟਰੰਪ ਹੋਣੀ ਜਿਹੜੀ ਸਾਰੀ ਪਾਰਟੀ ਆ ਇਹਨਾਂ ਨੂੰ ਹਾਈਜੈਕ ਕਰਨਾ ਚਾਹੁੰਦੇ ਆ। ਕਿਤੇ ਉਹਨੂੰ ਸਿੱਧਾ ਕਿਸੇ ਨੇ ਕਿਹਾ ਵੀ $5,000 ਦੇਵਾਂਗੇ ਜੇ ਤੁਸੀਂ ਵੋਟ ਪਾਓ। ਗੱਲ ਮੈਂ ਦਾਸ ਜਿਹੜਾ ਉਹ ਭੁੱਲ ਚੁੱਕ ਲਈ ਖਿਵਾਂ ਦਾ ਜਾ ਚੁੱਕਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਬੜੇ ਸਤਿਕਾਰਯੋਗ ਭਾਈ ਰਾਮ ਸਿੰਘ ਜੀ ਨੇ, ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰਨਗੇ ਸਾਡੇ ਬੜੇ ਸਤਿਕਾਰਯੋਗ ਭਾਈ ਸੁਖਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, 2:45 ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਇੱਕ ਸ਼ਬਦ ਦਾ ਹੁਕਮ ਹੰਸਾ ਜੀ ਵੱਲੋਂ ਹੋਇਆ ਹੈ। ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁੱਖ ਸਿਓ ਹੀ ਜਗ ਬਾਂਧਿਓ, ਕੋ ਕਾਹੂ ਕੋ ਨਾਹੀ। ਆਓ ਸਾਰੇ ਆਪਾਂ ਮਿਲ ਕੇ ਗਿਆਨ ਕਰੀਏ।

ਸਤਸੰਗਤ, ਇਹ ਸ਼ਬਦ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ, ਜੋ ਜੀਵਨ ਦਾ ਤੱਤ ਅਤੇ ਸਾਰ ਨਿਚੋੜ ਇਸ ਸ਼ਬਦ ਵਿੱਚ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਆ ਹੈ। ਕਿਧਰੇ ਹੋਰ ਸਾਨੂੰ ਮਿਲਦਾ ਹੋਵੇ ਇਸ ਗੱਲ ਦਾ ਅੰਦਾਜ਼ਾ ਨਹੀਂ ਲਾ ਸਕਦਾ, ਕਿਧਰੇ ਵੀ ਹੋਰ ਇਸ ਤਰ੍ਹਾਂ ਦੀ ਐਗਜ਼ਾਮਪਲ ਨਹੀਂ ਮਿਲਦੀ। ਅਸਲ ਵਿੱਚ ਸਤਸੰਗ ਜਿਹੜਾ ਸੱਚ ਹੋਵੇ ਨਾ, ਉਹ ਹੁੰਦਾ ਕੌੜਾ ਅਤੇ ਉਹਨੂੰ ਸੁਣਨਾ ਬੜਾ, ਬਰਦਾਸ਼ਤ ਕਰਨਾ ਬੜਾ ਔਖਾ। ਨਿੱਕੇ ਨਿੱਕੇ ਹੁੰਦੇ ਸੀ ਮਹਾਂਪੁਰਖਾਂ ਕੋਲ, ਘਰਦਿਆਂ ਨੇ ਛੱਡ ਦਿੱਤਾ, ਕਹਿਣ ਲੱਗੇ ਵੀ ਚੱਲ ਸੰਥਿਆ ਕਰ ਪਹਿਲਾਂ ਬਾਣੀ ਦੀ। ਸਕੂਲੋਂ ਪੜ੍ਹ ਕੇ ਆਉਣਾ ਅਤੇ ਸ਼ਾਮ ਨੂੰ ਸੰਤਾਂ ਕੋਲ ਭੇਜ ਦੇਣਾ ਵੀ ਚਲੋ ਸੰਥਿਆ ਕਰੋ। ਸੰਥਿਆ ਕਰਦੇ ਗਏ ਕਰਦੇ ਗਏ ਅਤੇ ਅੱਧਕ ਵਿੱਚ ਛੱਡ ਦਿੱਤੀ ਅਤੇ ਮਾਤਾ ਕਹਿਣ ਲੱਗੀ ਵੀ ਜਦੋਂ ਬਾਣੀ ਪੜ੍ਹਨ ਵਾਲੀ ਭੋਗ ਤੱਕ ਤੂੰ ਪਹੁੰਚਿਆ ਨਹੀਂ, ਜਿਹੜੀ ਬਾਣੀ ਪੜ੍ਹਨ ਵਾਲੀ ਸੀ ਉੱਥੋਂ ਤੱਕ ਤਾਂ ਤੂੰ ਗਿਆ ਹੀ ਨਹੀਂ। ਸਲੋਕ ਤਾਂ ਨਵੇਂ ਮਹੱਲੇ ਦੇ ਪੂਰੇ ਕਰ ਲੈਣੇ ਸਨ, ਮੈਂ ਸੋਚਿਆ ਵੀ ਸਲੋਕਾਂ ਵਿੱਚ ਇਹੋ ਜਿਹਾ ਪਤਾ ਨਹੀਂ ਕੀ ਹੈ। ਅਤੇ ਫਿਰ ਜਦੋਂ ਘਰੇ ਕਿਤੇ ਅਖੰਡ ਪਾਠ ਸਾਹਿਬ ਰੱਖਣਾ ਅਤੇ ਜਦੋਂ ਵੀ ਭੋਗ ਪੈਣ ਲੱਗਣਾ, ਸਲੋਕ ਨਵੇਂ ਮਹੱਲੇ ਦੇ ਸ਼ੁਰੂ ਹੋਣੇ ਅਤੇ ਸਾਡੀ ਮਾਤਾ ਨੇ ਕਹਿਣਾ ਵੀ ਚਲੋ ਤਿੰਨਾਂ ਭਰਾਵਾਂ ਨੂੰ ਅਤੇ ਤਿੰਨਾਂ ਭੈਣਾਂ ਨੂੰ ਕਹਿਣਾ ਵੀ ਚਲੋ ਅੰਦਰ, ਬਾਹਰ ਨਹੀਂ ਘੁੰਮਣਾ ਹੁਣ, ਤੁਸੀਂ ਨਵੇਂ ਮਹੱਲੇ ਦੇ ਸਲੋਕ ਬੈਠ ਕੇ ਸਰਵਣ ਕਰੋ। ਅਤੇ ਮੈਂ ਸੋਚਣਾ ਵੀ ਪਤਾ ਨਹੀਂ ਨਵੇਂ ਮਹੱਲੇ ਦੇ ਸਲੋਕਾਂ ਨਾਲ ਕੀ। ਕਹਿਣ ਲੱਗੀ ਅਖੰਡ ਪਾਠ ਤਾਂ ਤੁਸੀਂ ਸਾਰਾ ਸਰਵਣ ਨਹੀਂ ਕੀਤਾ, ਸਹਿਜ ਪਾਠ ਤਾਂ ਤੁਸੀਂ ਸੁਣਿਆ ਨਹੀਂ, ਅਤੇ ਨਵੇਂ ਮਹੱਲੇ ਦੇ ਸਲੋਕਾਂ ਵੇਲੇ ਤੁਸੀਂ ਬਾਹਰ ਨਹੀਂ ਨਿਕਲ ਦਿਸਣੇ ਚਾਹੀਦੇ। ਚਾਹ ਪਾਣੀ ਆਪੇ ਵੇਖ ਲਾਂਗੇ ਆਏ ਗਏ ਦਾ, ਜਿੱਦਾਂ ਵੀ ਹੋਊ, ਤੁਸੀਂ ਨਹੀਂ ਬਾਹਰ ਨਿਕਲਣਾ। ਤੁਹਾਨੂੰ ਛਿਆ ਨਹੀਂ, ਅਸੀਂ ਛੇ ਭੈਣ ਭਰਾ ਸੀ ਅਤੇ ਸਤਸੰਗਤ ਅਸੀਂ ਬੈਠ ਕੇ ਗੁਰਬਾਣੀ ਸਰਵਣ ਕਰਨੀ, ਸੁਣ ਲੈਣੀ ਬਦੋ ਰੱਤੀ, ਕਿਉਂਕਿ ਮਨ ਨਹੀਂ ਸੀ ਮਨ ਦਾ, ਅਤੇ ਧੱਕੇ ਨਾਲ ਮਾਤਾ ਨੇ ਬਿਠਾ ਦੇਣਾ। ਪਰ ਜਦੋਂ ਇਸ ਲਾਈਨ ਵਿੱਚ ਉੱਤਰੇ ਸਤਸੰਗ, ਜਦੋਂ ਕੀਰਤਨ ਸਿੱਖਣ ਵਾਲੇ ਪਾਸੇ ਗਏ ਅਤੇ ਸਾਨੂੰ ਨਾਲ ਨਾਲ ਕਾਲਜ ਵਿੱਚ ਅਰਥ ਪੜ੍ਹਾਏ ਗਏ, ਫਿਰ ਸੋਝੀ ਆਈ ਉਹ ਮਨਾ ਕਿੱਥੇ ਭੁੱਲਿਆ ਰਿਹਾ। ਉਹ ਅਨਪੜ੍ਹ ਸਨ ਬਜ਼ੁਰਗ, ਪਰ ਉਹਨਾਂ ਨੂੰ ਇਸ ਗੱਲ ਦਾ ਸਾਰ ਸੀ, ਇਸ ਗੱਲ ਦਾ ਪਤਾ ਸੀ ਵੀ ਨਵੇਂ ਮਹੱਲੇ ਦੇ ਸਲੋਕਾਂ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਵਿੱਚ ਹੈ ਕਿ ਸਤਸੰਗਤ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਮਨੁੱਖ ਨੂੰ ਮਨੁੱਖ ਤੋਂ ਦੇਵਤਾ ਬਣਾਉਣ ਤੱਕ ਲੈ ਜਾਂਦੀ ਹੈ। ਐਸੀ ਬਾਣੀ ਵੈਰਾਗਮਈ ਹੈ, ਮਨੁੱਖ ਸਾਰਾ ਮੋਹ ਤਿਆਗ ਜਾਂਦਾ ਹੈ। ਪਰ ਅਸੀਂ ਕਈ ਵਾਰ ਬੁੱਢੇ ਵਾਲੇ ਵੀ ਮੋਹ ਵਿੱਚ ਹੀ ਫਸੇ ਫਿਰਦੇ ਹਾਂ, ਸਾਡੇ ਗਲੋਂ ਜ਼ੰਜੀਰਾਂ ਇਹ ਲੱਥਦੀਆਂ ਨਹੀਂ, ਇਸ ਚਿੱਕੜ ਵਿੱਚ ਫਸੇ ਹੋਏ, ਸਾਡੇ ਕੋਲੋਂ ਨਿਕਲਿਆ ਨਹੀਂ ਜਾਂਦਾ, ਬੜਾ ਔਖਾ ਹੈ। ਜਿਸ ਤਰ੍ਹਾਂ ਹੰਸਰਾ ਸਾਹਿਬ ਜੀ ਨੇ ਹੁਕਮ ਕੀਤਾ ਵੀ ਇਹ ਸ਼ਬਦ ਸਰਵਣ ਕਰਾਇਓ, ਅਤੇ ਮੈਂ ਸੋਚਦਾ ਸੀ, ਮੈਂ ਕਿਹਾ ਸ਼ਬਦ ਮ੍ਰਿਤਕ ਦੇ ਸੰਬੰਧ ਵਿੱਚ ਬਹੁਤਾ ਗਾਇਆ ਜਾਂਦਾ ਹੈ, ਅਤੇ ਕਈ ਵਾਰ ਕਈਆਂ ਦਾ ਮਾਦਾ ਬਹੁਤ ਥੋੜ੍ਹਾ ਹੁੰਦਾ, ਬਰਦਾਸ਼ਤ ਨਹੀਂ ਕਰਦੇ ਵੀ ਭਾਈ ਸਾਹਿਬ ਮ੍ਰਿਤਕ ਦੇ ਸ਼ਬਦ ਪੜ੍ਹਨੇ ਸ਼ੁਰੂ ਕਰ ਦਿੰਦੇ। ਮੈਨੂੰ ਇੱਕ ਵਾਰੀ ਦੀ ਗੱਲ ਯਾਦ ਹੈ, ਇੱਕ ਸਾਡੀ ਕਾਨਫਰੰਸ ਸੀ ਬੁੱਧੀਜੀਵੀਆਂ ਦੀ, ਅਤੇ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਸਕੱਤਰ ਗਿਆਨੀ ਮੇਵਾ ਸਿੰਘ ਜੀ ਬਲਾਇੰਡ ਸਨ, ਰਾਮਪੁਰੇ ਫੂਲ ਤੋਂ, ਬੜੇ ਵਿਦਵਾਨ, ਸਤਸੰਗ ਤੋਂ ਉਹਨਾਂ ਵਰਗਾ ਵਿਦਵਾਨ ਬਹੁਤ ਘੱਟ ਹੈ ਸੰਸਾਰ 'ਚ। ਅਤੇ ਇੱਕ ਬੀਬੀ ਪ੍ਰਿੰਸੀਪਲ ਕਿਸੇ ਕਾਲਜ ਦੀ ਉੱਠੀ, ਉਸ ਕਾਨਫਰੰਸ ਦੇ ਵਿੱਚ ਬੋਲੀ, ਕਹਿਣ ਲੱਗੀ ਵੀ ਅਸੀਂ ਕੀ ਕਰਨਾ, ਉਹਦਾ ਪਹਿਲਾ ਵਰਡ ਸੀ ਵੀ ਅਸੀਂ ਕੀ ਕਰਨਾ, ਜਿੱਥੋਂ ਸਾਨੂੰ ਸੰਦੇਸ਼ ਮਿਲਦਾ ਉੱਥੇ ਹੀ ਨਹੀਂ ਪਤਾ ਵੀ ਕਰਨਾ ਕੀ ਹੈ। ਮੈਂ ਕਿਹਾ ਪਤਾ ਨਹੀਂ ਕੀ ਗੱਲ ਕਰਨ ਲੱਗੀ, ਅਸੀਂ ਸੁਣਦੇ ਰਹੇ, ਅਸੀਂ ਸਟੂਡੈਂਟ ਸੀ ਉਸ ਟਾਈਮ 'ਤੇ ਕਾਲਜ ਦੇ, ਸਾਡੇ ਪ੍ਰਿੰਸੀਪਲ ਸਾਹਿਬ ਵੀ ਬੈਠੇ, ਹੋਰ ਵੀ ਬੜੇ ਸਿਆਣੇ ਸਿਆਣੇ ਵਿਦਵਾਨ ਪ੍ਰੋਫੈਸਰ ਪ੍ਰਚਾਰਕ ਬੈਠੇ। ਉਹ ਬੀਬੀ ਬੋਲਦੀ ਗਈ, ਕਹਿਣ ਲੱਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਿੰਘ ਸਾਹਿਬ ਨੇ ਲੈਣੀਆਂ ਦਾ ਸਵੇਰੇ ਸਵੇਰੇ ਹੁਕਮਨਾਮਾ ਲੈ ਦਿੱਤਾ, ਅੰਮ੍ਰਿਤ ਵੇਲਾ 'ਤੇ ਲੈਣੀਆਂ ਦਾ ਹੁਕਮਨਾਮਾ। ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀਆਂ ਨੂੰ ਨਹੀਂ ਪਤਾ ਵੀ ਹੁਕਮਨਾਮਾ ਕਿੱਥੋਂ ਲੈਣਾ। ਅੱਜ ਸਾਡੇ ਵਿੱਚ ਵੀ ਇਸ ਤਰ੍ਹਾਂ ਦੀ ਪ੍ਰਥਾ ਨਾ, ਕਈ ਵਾਰ ਖੁਸ਼ੀ ਦਾ ਸਮਾਗਮ ਹੋਵੇ ਅਤੇ ਮ੍ਰਿਤਕ ਦਾ ਹੁਕਮਨਾਮਾ ਸਾਹਮਣੇ ਆ ਜਾਵੇ ਅਤੇ ਗ੍ਰੰਥੀ ਦੇ ਪੈਰ ਕੰਬਣ ਲੱਗ ਪੈਂਦੇ, ਲੱਤਾਂ ਕੰਬਣ ਲੱਗ ਪੈਂਦੀਆਂ ਵੀ ਮੈਂ ਸ਼ਬਦ ਦੇ ਪੜ੍ਹਾਂ ਕਿ ਨਾ ਪੜ੍ਹਾਂ। ਕਈ ਵਾਰ ਤਾਂ ਟੁੱਬੀ ਮਾਰਨ ਲੱਗ ਪੈਂਦੇ, ਫਿਰ ਦਵਾ ਦਾ ਪੰਨੇ ਥੱਲੇ ਸ਼ੁਰੂ ਕਰ ਦਿੰਦੇ ਵੀ ਕੋਈ ਨਾ ਕੋਈ ਖੁਸ਼ੀ ਵਾਲਾ ਹੁਕਮਨਾਮਾ ਲੱਭ ਹੀ ਜਾਵੇ, ਘਰ ਵਾਲੇ ਖੁਸ਼ ਹੋ ਜਾਣ। ਇਹ ਪ੍ਰਥਾ ਬੜੀ ਗਲਤ ਹੈ, ਕਿਉਂਕਿ ਗੁਰੂ ਦਾ ਹੁਕਮ ਸਾਰੀ ਬਾਣੀ ਪ੍ਰਵਾਨ ਹੈ। ਉਹ ਬੋਲ ਕੇ ਬੀਬੀ ਚਲੇ ਗਈ, ਬਾਅਦ ਵਿੱਚ ਆਪਣੇ ਧਰਮ ਪ੍ਰਚਾਰ ਦੇ ਸਕੱਤਰ
ਗਿਆਨੀ ਮੇਵਾ ਸਿੰਘ ਜੀ ਉੱਠੇ ਅਤੇ ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗਾ ਵੀ ਜਿਸ ਮਨੁੱਖ ਨੂੰ ਅੱਜ ਤੱਕ ਇਹ ਨਹੀਂ ਸਮਝ ਲੱਗੀ ਕਿ ਸਾਰੀ ਹੀ ਗੁਰਬਾਣੀ ਜੀਵਨ ਦਾ ਨਿਚੋੜ ਹੈ, ਸਾਰੀ ਹੀ ਗੁਰਬਾਣੀ ਜੀਵਨ ਦਾ ਸਾਰ ਹੈ, ਅਤੇ ਕੇਵਲ ਅੰਮ੍ਰਿਤ ਵੇਲੇ ਵੀ ਖੁਸ਼ੀ ਦੇ ਹੁਕਮਨਾਮੇ ਭਾਲਦਾ, ਉਹ ਕਿੱਥੋਂ ਮਰਨ ਨੂੰ ਤਿਆਰ ਹੋਵੇਗਾ, ਕਿੱਥੋਂ ਮਰਨ ਨੂੰ ਯਾਦ ਰੱਖੇਗਾ? ਉਹਨੇ ਤਾਂ ਮਰਨ ਭੁਲਾ ਤਾ, ਅਤੇ ਜਿਹਨੂੰ ਮੌਤ ਵਿਸਰ ਜਾਵੇ ਉਹਨੂੰ ਰੱਬ ਕਿੱਥੇ ਚੇਤੇ ਆਉਂਦਾ? ਸਤਸੰਗ ਉਹਨੂੰ ਇਤਿਹਾਸਾ, ਠੱਠਾ ਮਸ਼ਕਰੀ, ਗੀਤ ਸੰਗੀਤ, ਹੋਰ ਦੁਨਿਆਵੀ ਰੰਗ ਢੰਗ ਚੰਗੇ ਲੱਗਦੇ। ਤੁਸੀਂ ਦੇਖੋ ਕਦੇ ਵੀ ਕਿਸੇ ਵਿਆਹ ਸ਼ਾਦੀ ਵਿੱਚ ਜਾਓ, ਕੋਈ ਦੇਖਿਆ ਕਦੀ ਕਿਸੇ ਨੇ ਰੱਬ ਰੱਬ ਕਰਦਾ? ਕੋਈ ਟਾਵਾਂ ਹੋਵੇਗਾ ਅਤੇ ਤੁਸੀਂ ਮ੍ਰਿਤਕ ਦੇ ਸਿਰਾਣੇ ਖਲੋਤੇ ਹੋ ਅਤੇ ਸਾਰੇ ਵਾਹਿਗੁਰੂ ਵਾਹਿਗੁਰੂ ਕਰਨ ਡਿਆ, ਕਿਸੇ ਦੇ ਮੂੰਹ ਇਤਿਹਾਸਾ ਨਹੀਂ ਆਉਂਦਾ, ਆਪਣੀ ਮੌਤ ਵੀ ਦਿਸ ਰਹੀ ਹੁੰਦੀ ਹੈ। ਜਦੋਂ ਮਨੁੱਖ ਨੂੰ ਮੌਤ ਦਿਸਦੀ, ਰੱਬ ਚੇਤੇ ਆਉਂਦਾ। ਇਸ ਵਾਸਤੇ ਕਦੀ ਵੀ ਇਹ ਵਿਚਾਰ ਨਾ ਕਰਿਆ ਕਰੋ ਵੀ ਇਹ ਸ਼ਬਦ ਕੀ ਹੈ, ਸ਼ਬਦ ਦਾ ਤੱਤ ਸਾਰ ਸਮਝਿਆ ਕਰੋ, ਜੀਵਨ ਦਾ ਨਿਚੋੜ ਸਮਝਿਆ ਕਰੋ। ਸਤਿਗੁਰੂ ਜੀ ਨੇ ਬੜਾ ਪਿਆਰੇ, ਮੇਰੇ ਮਿੱਤਰ ਮੇਰੇ ਸਖਾ, ਜਾਣ ਲਿਓ ਮਨ ਮਾਹੀ, ਆਪਣੇ ਮਨ ਵਿੱਚ ਇਹ ਗੱਲ ਦ੍ਰਿੜ ਕਰ ਲੈ, ਗੰਢ ਮਾਰ ਲੈ, ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁੱਖ ਸਿਓਂ ਹੀ ਜੱਗ ਫੰਦ, ਸੰਸਾਰ ਕੇਵਲ ਤੇਰੇ ਨਾਲ ਸੁੱਖਾਂ ਵਾਸਤੇ ਜੁੜਿਆ ਬੈਠਾ ਹੈ। ਘਰ 'ਚ ਕੋਈ ਮੈਂਬਰ ਚੰਗਾ ਰਹਿਣਾ ਹੋਵੇ ਤਾਂ ਮਾਂ ਕਹਿੰਦੀ ਇਹਦੇ ਨਾਲ ਚੰਗਾ ਨਾ ਜੰਮਦਾ, ਤੂੰ ਮਰ ਜਾਂਦਾ, ਗਲੋਂ ਲੱਥ। ਬੰਦਾ ਕਮਾ ਕੇ ਨਾ ਲਿਆਵੇ ਤਾਂ ਘਰ ਦੀ ਕਹਿੰਦੀ ਕੀ ਲੈਣ ਆਇਆ, ਜਾ ਬਾਹਰ ਧੱਕੇ ਖਾ ਕਿੱਥੇ ਮਰਜ਼ੀ। ਇਸ ਤਰ੍ਹਾਂ ਹੀ ਹੈ ਨਾ, ਲੋੜਾਂ ਨੂੰ ਹੈ ਨਾ, ਆਪਣੇ ਲੋਭ ਕੋ ਕਿੰਨੋ ਮੀਤ, ਲੋਭ ਨੂੰ ਹੀ ਮਿੱਤਰ ਹੈ ਨਾ ਹਰ ਮਨੁੱਖ। ਸੋ ਸਤਸੰਗਤ ਗੁਰਬਾਣੀ ਸਾਨੂੰ ਸਮਝਾਉਂਦੀ ਹੈ, ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁੱਖ ਸਿਓ ਹੀ ਜੱਗ ਬੰਧਿਓ, ਕੋ ਕਾਉ ਕੋ ਨਹੀਂ, ਉਸ ਤਰ੍ਹਾਂ ਕੋਈ ਕਿਸੇ ਦਾ ਨਹੀਂ। ਸੁੱਖ ਮੈਂ ਬਹੁਤ ਮਿਲ ਬੈਠ, ਜਦੋਂ ਸੁੱਖ ਹੁਣ ਨਾ ਮਨੁੱਖ ਕੋਲ ਅਤੇ ਚਾਰੇ ਦਿਸ਼ਾਵਾਂ ਮਿਲਣ ਵਾਲਾ ਜਾਂ ਕੋਈ ਘਾਟ, ਕੋਈ ਥੁੜ ਨਹੀਂ ਹੁੰਦੀ, ਕੋਈ ਘਾਟਾ ਨਹੀਂ ਹੁੰਦਾ। ਕਿਸੇ ਮੰਤਰੀ ਸੰਤਰੀ ਕੋਲ ਜਾ ਕੇ ਦੇਖ ਲਓ, ਚਾਰੇ ਬੂਹੇ ਚਾਰੇ ਪਾਸੇ ਉਹਦੇ ਡੱਕੇ ਖਲੋਤੇ ਹੁੰਦੇ ਗੱਡੀਆਂ ਨਾਲ, ਅਤੇ ਅੰਦਰ ਬੈਠੇ ਬੈਠਣ ਵਾਲੇ ਖੁਸ਼ਾਮਦੀਦ ਕਰਨ ਵਾਲੇ, ਉਹ ਕਹਿਣਗੇ ਮੰਤਰੀ ਸਾਹਿਬ ਤੁਹਾਡੇ ਵਰਗਾ ਮੰਤਰੀ ਕੋਈ ਨਹੀਂ, ਮੰਤਰੀ ਸਾਹਿਬ ਤੁਹਾਡੇ ਵਰਗਾ ਮੰਤਰੀ ਕੋਈ ਨਹੀਂ। ਅਤੇ ਉਹ ਮੰਤਰੀ ਕੋਲ ਗੱਡੀ ਖੁਸ਼ ਜੇ ਪਾਵਰ ਨਾ ਰਹੇ ਤਾਂ ਜਾਂਦਾ ਹੀ ਕੋਈ ਨਹੀਂ, ਬੂਹੇ ਨਹੀਂ ਵੜਦਾ, ਕੋਈ ਪੁੱਛਦਾ ਹੀ ਨਹੀਂ ਕੋਈ। ਸਤਿਗੁਰੂ ਜੀ, ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦਿਸ ਘੇਰੇ ਬਿਪਤ ਭਰੀ, ਸਭ ਹੀ ਸ਼ਬਦ ਛੱਡ ਦੇ। ਪਿਆਰਿਆ, ਬਿਪਤਾ ਦੀ ਘੜੀ ਬਣਦੀ ਦੇਰ ਹੈ, ਸਾਰਿਆਂ ਨੇ ਤੇਰੇ ਸੰਗ ਸਾਥ ਛੱਡ ਜਾਣਾ, ਕੋਉ ਨਾਵਤ ਨੇਰੇ, ਕੋ ਨੇਰੇ ਨਹੀਂ ਆਉਣੀ ਤਿਆਰ। ਅਤੇ ਜੇ ਬਹੁਤਾ ਭੁਲੇਖਾ ਤਾਂ ਫਿਰ ਤੈਨੂੰ ਬਾਹਰ ਦੀਆਂ ਗੱਲਾਂ ਸੱਜਣਾ ਮਿੱਤਰਾਂ ਦੀਆਂ, ਇੱਕ ਪਾਸੇ ਤੈਨੂੰ ਤੇਰੀ ਘਰ ਦੀ ਇਸਤਰੀ ਦੀ ਗੱਲ ਦੱਸਦੇ, ਘਰ ਕੀ ਨਾਰ ਬਹੁਤ ਹਿੱਤ ਜਾਂ ਸਿਓ। ਮਨੁੱਖ ਦਾ ਜੇ ਸਾਰਿਆਂ ਨਾਲੋਂ ਜ਼ਿਆਦਾ ਕਿਸੇ ਨਾਲ ਨੇੜ ਹੈ ਨਾ, ਤਾਂ ਉਹ ਆਪਣੀ ਇਸਤਰੀ ਨਾਲ, ਧੀਆਂ ਪੁੱਤਰਾਂ ਨਾਲ ਵੀ ਇੰਨਾ ਨੇੜ ਨਹੀਂ। ਹੋ ਸਕਦਾ ਕੋਈ ਨਾ ਕੋਈ ਗੱਲ ਧੀਆਂ ਪੁੱਤਰਾਂ ਕੋਲ ਲਿਖਾ ਲਵੇ, ਪਰ ਘਰ ਵਾਲੀ ਕੋਈ ਨਹੀਂ ਲਿਖਾਉਂਦਾ। ਜਦੋਂ ਵੀ ਕੋਈ ਬਾਹਰ ਕੋਈ ਵੀ ਕੰਮ ਕਰਕੇ ਆਵੇ, ਪਹਿਲਾਂ ਘਰ ਵਾਲੀ ਨੂੰ ਪੁੱਛਦਾ ਵੀ ਭਾਗਵਾਨ ਨੇ ਆਹ ਕੰਮ ਕਰਕੇ ਆਇਆ, ਤੇਰਾ ਕੀ ਖਿਆਲ ਹੈ? ਖਿਆਲ ਵੀ ਪੁੱਛਦਾ ਨਾਲ ਕਿ ਤੇਰਾ ਕੀ ਵਿਚਾਰ ਹੈ, ਠੀਕ ਕੀਤਾ ਕਿ ਗਲਤ ਕੀਤਾ? ਜੇ ਘਰ ਵਾਲੀ ਕਹੇ ਨਾ ਵੀ ਨਹੀਂ ਗਲਤ ਕੀਤਾ, ਭਾਵੇਂ ਜਿੱਡੀ ਮਰਜ਼ੀ ਜ਼ਬਾਨ ਕੀਤੀ ਹੋਵੇ, ਮੁੱਕਰ ਜਾਂਦਾ, ਕਹਿੰਦਾ ਨਹੀਂ ਨਹੀਂ, ਉਹ ਤਾਂ ਭਾਈ ਸਾਹਿਬ ਭੁਲੇਖੇ ਸੁਣਦਾ ਹੋ ਗਿਆ, ਮੈਂ ਨਹੀਂ ਇਹ ਕੰਮ ਕਰ ਸਕਦਾ। ਸਾਰਾ ਜੀਵਨ ਘਰ ਵਾਲੀ ਮੋਢੇ ਨਾਲ ਮੋਢਾ ਲਾ ਕੇ ਚੱਲਦੀ ਹੈ, ਸਾਰਾ ਜੀਵਨ ਬਤੀਤ ਕਰਦੀ ਹੈ। ਸਤਿਗੁਰੂ ਜੀ ਨੇ ਘਰ ਕੀ ਨਾਰ ਬਹੁਤ ਹਿੱਤ ਜਾਂ ਸਿਓ, ਸਦਾ

ਸੰਗ ਲੱਗ ਗਈ, ਅੱਗੇ ਪਿੱਛੇ ਘੁੰਮਦੀ। ਅਤੇ ਅਖੀਰ 'ਤੇ ਕੀ ਹੁੰਦਾ, ਜਬ ਹੀ ਹੰਸ ਤਜੀ ਇਹ ਕਾਇਆ, ਇਹ ਸਰੀਰ ਵਿੱਚ ਜਦੋਂ ਕਾਇਆ ਪ੍ਰਾਣ ਪੰਖੇ ਨੂੰ ਉਡਾਰੀ ਮਾਰਦੇ ਹੈ ਨਾ, ਅਤੇ ਫਿਰ ਪ੍ਰੇਤ ਪ੍ਰੇਤ ਕਰ ਭਾਗੀ ਲਾਗੋਂ ਪ੍ਰੇਤ ਪ੍ਰੇਤ ਕਰਕੇ। ਫਿਰ ਤਾਂ ਇੱਕੋ ਗੱਲ ਹੁੰਦੀ ਸਾਰਿਆਂ ਦੇ ਮੂੰਹ 'ਤੇ, ਕਦੀ ਕਿਸੇ ਨੇ ਸੁਣਿਆ ਵੀ ਮੁਰਦੇ ਨੂੰ ਰੱਖ ਲਈਏ 2-4 ਸਾਲ, ਤੁਸੀਂ ਕਿਸੇ ਨੂੰ ਫੋਨ ਕਰੋ ਵੀ ਆਹ ਭਾਣਾ ਵਾਪਰ ਗਿਆ, ਕਹਿੰਦਾ ਸੰਸਕਾਰ ਦਾ ਟਾਈਮ ਕੀ ਹੈ ਉਹ ਦੱਸੋ। ਸਭ ਤੋਂ ਪਹਿਲਾਂ ਇਹ ਲਫ਼ਜ਼ ਹੁੰਦਾ ਸੰਸਕਾਰ ਕਦੋਂ ਕਰਨਾ, ਕਦੀ ਨਹੀਂ ਕੋਈ ਰੱਖਦਾ। ਅਤੇ ਸਤਿਗੁਰੂ ਕਹਿੰਦੇ ਘਰ ਕੀ ਨਾਰ ਬਹੁਤ ਹਿੱਤ ਜਾਂ ਸਿਓ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਇਹ ਵਿਦ ਕਹੋ ਵਿਵਹਾਰ ਪਿਆਰਿਆ, ਇਹ ਤਾਂ ਵਿਧੀ ਦਾ ਵਿਵਹਾਰ ਹੈ। ਜਿਉਣਾ ਅਤੇ ਮਰਨਾ, ਸੰਸਾਰ 'ਚ ਵਿਚਰਨਾ, ਪਰਿਵਾਰ 'ਚ ਵਿਚਰਨਾ, ਸੰਯੋਗ ਵਿਯੋਗ ਜਿਹੜੇ ਧੁਰ ਤੋਂ ਬਣੇ ਹਨ, ਇਹ ਵਿਦ ਕਹੋ ਵਿਵਹਾਰ ਬਣੇ ਹੋਏ ਜਾਂਚਿਓ ਨੇ, ਇਹਦੇ ਵਿੱਚ ਹੀ ਖਚਤ ਹੋ ਕੇ ਰਹਿ ਗਏ ਹਨ। ਅੱਗੇ ਤੁਰਨਾ ਸੀ, ਤੁਰਿਆ ਹੀ ਨਹੀਂ। ਇਹ ਵਿਦ ਕਹੋ ਵਿਵਹਾਰ ਬਣੇ ਹੋਏ ਜਾਂਚਿਓ ਨੇਹ ਲਗਾਇਓ ਅੰਤ ਬਾਰ, ਨਾਨਕ ਬਿਨ ਹਰ। ਖੀਰ 'ਤੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ, ਨੌਵੇਂ ਨਾਨਕ ਪਿਆਰਿਆ, ਹਰੀ ਦੇ ਨਾਮ ਤੋਂ ਬਿਨਾਂ ਕਿਸੇ ਨੇ ਵੀ ਤੇਰੇ ਨਾਲ ਨਹੀਂ ਜਾਣਾ, ਕਿਸੇ ਨੇ ਵੀ ਤੇਰੇ ਕੰਮ ਨਹੀਂ ਆਉਣਾ, ਕਿਸੇ ਨੇ ਵੀ ਤੇਰੀ ਸਹਾਇਤਾ ਨਹੀਂ ਕਰਨੀ, ਕਿਸੇ ਨੇ ਵੀ ਤੈਨੂੰ ਦਰਗਾਹ 'ਚੋਂ ਨਹੀਂ ਛਡਾਉਣਾ। ਇਸ ਵਾਸਤੇ ਪਰਮੇਸ਼ੁਰ ਦਾ ਨਾਮ ਜਪ, ਪਰਮੇਸ਼ੁਰ ਦੀ ਬੰਦਗੀ ਕਰ, ਵਾਹਿਗੁਰੂ ਦਾ ਭਜਨ ਕਰ। ਆਹੋ ਸਤਿਗੁਰੂ ਜੀ ਇੱਕ ਸ਼ਬਦ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਉਚਾਰਦੇ ਹਨ, ਕਹਿੰਦੇ ਸ੍ਰੀ ਰਾਮ ਨਾਮਾ ਉੱਚਰ ਮਨਾ, ਅੱਗੇ ਜਮ ਦਲ ਵਿਖਮ ਘਣਾ। ਘਣਾ ਕਹਿੰਦੇ ਬਹੁਤ ਜ਼ਿਆਦਾ ਤਾਦਾਦ ਨੂੰ, ਬਹੁਤ ਜ਼ਿਆਦਾ ਸੰਘਣਾ ਜੰਗਲ ਹੋ ਗਿਆ, ਕਹਿੰਦੇ ਘਣਾ ਜੰਗਲ ਸੀ, ਜਦ ਦਿਸਦਾ ਹੀ ਕੁਛ ਨਹੀਂ ਸੀ ਅਗਲੇ ਪਾਸੇ। ਅੱਗੇ ਸਤਿਗੁਰੂ ਜੀ ਕਹਿੰਦੇ ਵੀ ਬੜੇ ਜਮਾਂ ਦੀ ਫੌਜ ਬੜੀ ਭਾਰੀ ਤਾਦਾਦ ਵਿੱਚ ਹੈ, ਤੁਸੀਂ ਨਾਲ ਨਾਲ ਮੇਰਾ ਖਿਆਲ ਅਰਥ ਵੀ ਦੇਖ ਰਹੇ ਹੋ। ਮੈਨੂੰ ਤਾਂ ਕੋਈ ਬਹੁਤੇ ਅਰਥ ਆਉਂਦੇ ਨਹੀਂ, ਕਿਉਂਕਿ ਮੈਂ ਤਾਂ ਬਹੁਤਾ ਵਿਦਵਾਨ ਨਹੀਂ, ਮੇਰਾ ਕੰਮ ਉੱਥੇ ਕੀਰਤਨ ਕਰਨਾ ਹੈ। ਮੈਂ ਥੋੜ੍ਹਾ ਜਿਹਾ ਜਿੰਨੀ ਕੁ ਸਤਿਗੁਰੂ ਮੱਤ ਬਖਸ਼ਣ ਉਸ ਅਨੁਸਾਰ ਤੁਹਾਡੇ ਨਾਲ ਸਾਂਝ ਪਾ ਲੈਂਦਾ। ਸੋ ਆਓ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਦਾ ਸ਼ਬਦ ਦੇ ਸ੍ਰੀ ਰਾਮ ਨਾਮਾ ਉੱਚਰ ਮਨਾ ਸਾਰੇ ਆਪਾਂ ਮਿਲ ਕੇ ਗਾਈਏ। ਬੜਾ ਸੌਖਾ ਜਿਹਾ ਸ਼ਬਦ ਹੈ, ਨਾਲ ਨਾਲ ਡਿਸਪਲੇ ਹੋ ਰਿਹਾ ਹੈ, ਇਹ ਬੜੀ ਵੱਡੀ ਗੱਲ ਹੈ, ਬੜਾ ਚੰਗਾ ਕਮੇਟੀ ਦਾ ਉਦਮ ਹੈ। ਨਹੀਂ ਤਾਂ ਬਹੁਤੀਆਂ ਕਮੇਟੀਆਂ ਪ੍ਰੋਜੈਕਟ ਨਹੀਂ ਲਾਉਂਦੀਆਂ, ਕਹਿੰਦੀਆਂ ਛੱਡੋ ਕਾਹਨੂੰ ਖਰਚਾ ਕਰਨਾ। ਅਤੇ ਸਤਸੰਗ ਜੇ ਪ੍ਰੋਜੈਕਟ ਲੱਗਾ ਹੋਵੇ ਤਾਂ ਕਈ ਵਾਰਾਂ ਗਾਇਕ ਦੀ ਕੀਰਤਨੀਏ ਦੀ ਆਵਾਜ਼ ਦੀ ਸਮਝ ਨਾ ਵੀ ਲੱਗੇ, ਸ਼ਬਦ ਦੀ ਸਮਝ ਨਾ ਵੀ ਲੱਗੇ, ਅਤੇ ਉੱਤੋਂ ਮਨੁੱਖ ਨਾਲ ਨਾਲ ਪੜ੍ਹ ਲੈਂਦਾ ਹੈ, ਅਰਥ ਵੀ ਪੜ੍ਹੇ ਜਾਂਦੇ ਹਨ ਨਾਲ ਨਾਲ। ਅਤੇ ਜਿੰਨੀ ਦੇਰ ਮੈਂ ਤਾਂ ਇੱਕ ਗੱਲ ਸਮਝੀ ਹੈ ਜੀਵਨ ਵਿੱਚ ਵੀ, ਜਿੰਨੀ ਦੇਰ ਤੁਹਾਨੂੰ ਅਰਥਾਂ ਦਾ ਨਹੀਂ ਪਤਾ ਗੁਰਬਾਣੀ ਦਿਆਂ ਦਾ, ਉੰਨੀ ਦੇਰ ਤੁਹਾਡੀ ਗੁਰਬਾਣੀ ਪੜ੍ਹੀ ਜਿਹੜੀ ਹੈ ਨਾ ਜਾਂ ਗਾਈ, ਕੋਈ ਬਹੁਤੇ ਲਾਹੇ ਬੰਦੀ ਨਹੀਂ ਹੁੰਦੀ, ਕੋਈ ਬਹੁਤਾ ਲਾਭ ਨਹੀਂ ਹੁੰਦਾ, ਬਹੁਤ ਘੱਟ ਲਾਭ ਹੁੰਦਾ। ਜੇ ਅਰਥਾਂ ਦਾ ਪਤਾ ਹੋਵੇ ਨਾਲ ਨਾਲ ਅਰਥ ਚੱਲਦੇ ਹੋਣ, ਤੁਸੀਂ ਪੜ੍ਹੋ। ਮੈਂ ਤਾਂ ਕਹਿੰਦਾ ਨਾ ਸਤ ਸੰਗਤ ਅਖੰਡ ਪਾਠ ਦਾ ਖੜਾ ਛੱਡੋ, ਘਰੇ ਤੁਸੀਂ ਪੋਥੀਆਂ ਰੱਖੋ ਆਪਣੇ, ਅਤੇ ਸਹਿਜ ਪਾਠ ਆਰੰਭ ਕਰਿਆ ਕਰੋ। ਪਦ ਸ਼ਿਦ ਪੋਥੀਆਂ ਜਿਹੜੀਆਂ ਹਨ ਸ਼੍ਰੋਮਣੀ ਕਮੇਟੀ ਨੇ 4 ਬਣਾਈਆਂ ਹਨ, 2 ਭਾਗ ਹਨ ਸ਼੍ਰੋਮਣੀ ਕਮੇਟੀ ਦੇ, 4 ਵੀ ਆਉਂਦੇ ਹਨ, ਅਤੇ ਗਿਆਨੀ ਸਾਹਿਬ ਸਿੰਘ ਵਾਲੀਆਂ 10 ਪੋਥੀਆਂ ਵੀ ਹਨ। ਬੜੀਆਂ ਪੋਥੀਆਂ ਮਿਲ ਜਾਂਦੀਆਂ ਪਦ ਸ਼ਿਦ ਅਰਥਾਂ ਸਮੇਤ, ਘਰ ਲਿਆ ਕੇ ਰੱਖੋ, ਆਪਣੇ ਘਰੇ ਗੁਰਬਾਣੀ ਦਾ ਪਾਠ ਕਰਿਆ ਕਰੋ, ਭਾਵੇਂ ਰੋਜ਼ ਦਾ ਇੱਕ ਅੰਗ ਪੜ੍ਹੋ। 365 ਦਿਨਾਂ ਵਿੱਚ ਤੁਸੀਂ 365 ਅੰਗ ਹੀ ਕਰ ਲਓ, ਇੰਨੇ ਬੜੇ ਜੇ ਨਹੀਂ ਜ਼ਿਆਦਾ ਪੜ੍ਹ ਸਕਦੇ, ਵਿਚਾਰ ਕੇ ਗੁਰਬਾਣੀ ਪੜ੍ਹਿਆ ਕਰੋ, ਤਾਂ ਤੁਹਾਡੇ ਅੰਦਰ ਇਹ ਗੁਰਬਾਣੀ ਦਾ ਪ੍ਰਭਾਵ ਹੋਵੇਗਾ, ਤਾਂ ਤੁਹਾਡਾ ਜਿਹੜਾ ਮਨ ਹੈ ਗੁਰਬਾਣੀ ਨੂੰ ਕਬੂਲ ਕਰੇਗਾ, ਤਾਂ ਤੁਹਾਡਾ ਜੀਵਨ ਸਫਲ ਹੋਵੇਗਾ। ਆਓ ਸਾਰੇ ਮਿਲ ਕੇ ਆਪਾਂ ਇਹ ਸ਼ਬਦ ਗਾਏ।

ਸਤਸੰਗ ਸਤਿਗੁਰੂ ਮੇਰਾ ਅੰਤ ਕਰਨ ਸਾਡਾ ਵੀ ਹਿਰਦਾ ਸਤਿਗੁਰੂ ਜੀ ਦੇ ਚਰਨਾਂ ਨਾਲ ਸੀਤਾ ਜਾਵੇ, ਸਾਡਾ ਵੀ ਪ੍ਰੇਮ ਸਤਿਗੁਰੂ ਜੀ ਨਾਲ ਇੰਨਾ ਬਣ ਜਾਵੇ ਕਿ ਅਸੀਂ ਵੀ ਅਰਦਾਸ ਕਰੀਏ, ਜੇ ਤੂੰ ਮਿੱਤਰ ਅਸਾਡਾ ਇੱਕ ਭੋਰੀ ਨਾ ਵਿਛੋੜ। ਵਾਹਿਗੁਰੂ ਜੇ ਮਿੱਤਰਤਾ ਪਾਈ ਹੈ ਤੇ ਇੱਕ ਪਲ ਵੀ ਇੱਕ ਖਿੰਨ ਵੀ ਆਪਣੇ ਤੋਂ ਲਾਂਭੇ ਨਾ ਕਰੀ। ਸਤਿਗੁਰੂ ਮੇਰਾ ਅੰਤ ਕਰਨ ਤੁਹਾਨੂੰ ਸਾਰਿਆਂ ਨੂੰ ਆਪਣੇ ਦਰੋਂ ਕਰੋ ਸਿੱਖੀ ਸਿੱਧਕ ਭਰੋਸਾ ਤੇ ਨਾਮ ਦੀ ਦਾਤ ਬਖਸ਼ਣ। ਇਹੋ ਅਰਦਾਸ ਹੈ, ਕਿਉਂਕਿ ਅਸੀਂ ਦੁਨਿਆਵੀ ਅਰਦਾਸਾਂ ਬਹੁਤ ਕਰ ਲੈਂਦੇ ਹਾਂ ਪਰ ਨਾਮ ਨਹੀਂ ਮੰਗਦੇ, ਗੁਰੂ ਦੇ ਚਰਨਾਂ ਦਾ ਪਿਆਰ ਨਹੀਂ ਮੰਗਦੇ, ਸਿੱਖੀ ਨਹੀਂ ਮੰਗਦੇ। ਬੜਾ ਕੁਛ ਅਸੀਂ ਛੱਡ ਜਾਂਦੇ ਹਾਂ ਜਿਹੜਾ ਮੰਗਣ ਵਾਲਾ ਹੈ, ਅਤੇ ਜਿਹੜਾ ਨਹੀਂ ਮੰਗਣ ਵਾਲਾ ਉਹ ਅਸੀਂ ਬੜਾ ਕੁਛ ਮੰਗ ਵੀ ਲੈਂਦੇ। ਮੰਗਾਂ ਸਾਡੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ, ਜਦੋਂ ਗੁਰੂ ਦੇ ਅੱਗੇ ਆਈਏ ਝੋਲੀ ਅੱਡ ਕੇ ਜਿਉਂ ਖੜਦੇ ਹਾਂ ਜਿਉਂ ਮੰਗਣ ਲੱਗਦੇ ਹਾਂ। ਸੰਸਾਰੀ ਮੰਗਾਂ ਮੰਗੀਆਂ ਨੇ, ਨਿਰੰਕਾਰੀ ਮੰਗ ਕੋਈ ਨਹੀਂ ਹੁੰਦੀ। ਅਤੇ ਮੈਂ ਅਰਦਾਸ ਕਰਦਾ ਸਤਿਗੁਰੂ ਕਿਰਪਾ ਕਰਨ ਤੁਹਾਨੂੰ ਸਾਰਿਆਂ ਨੂੰ ਨਾਮ ਨਾਲ ਨਿਵਾਜਣ। ਇਹੋ ਅਰਦਾਸ ਹੈ ਭੁੱਲਾਂ ਚੁੱਕਾਂ ਦੀ ਖਿਮਾ ਜਿੰਨਾ ਸਮਾਂ ਪ੍ਰਬੰਧਕਾਂ ਵੱਲੋਂ ਆਪ ਸੰਗਤਾਂ ਨਾਲ ਗੁਰਸ਼ਬਦ ਦੁਆਰਾ ਸਾਂਝ ਪਾਉਣ ਦਾ ਹੁਕਮ ਹੋਇਆ ਸੀ ਉਹ ਸਮਾਂ ਸਮਾਪਤ ਹੈ। ਅਤੇ ਮੈਨੂੰ ਪਤਾ ਹੈ ਗੁਰੂ ਕੀ ਬਾਣੀ ਅਗਾਧ ਬੋਧ ਹੈ ਮੇਰੇ ਕੋਲੋਂ। ਗੁਰਬਾਣੀ ਗਹਿਣ ਕਰਦਿਆਂ, ਗੁਰਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਹਨ। ਸੋ ਸਤਿਗੁਰੂ ਸਾਧ ਸੰਗਤ ਬਖਸ਼ਣਯੋਗ ਬਖਸ਼ ਦੇਣਾ, ਅਰਦਾਸ ਕਰਨੀ ਅਗਾਂਹ ਤੋਂ ਸਤਿਗੁਰੂ ਸਿਰ 'ਤੇ ਮੇਰਾ ਭਰਿਆ ਹੱਥ ਰੱਖ ਕੇ ਆਪਣੀ ਸੇਵਾ ਇਸੇ ਤਰ੍ਹਾਂ ਲੈਂਦੇ ਰਹਿਣ। ਆਓ ਸਾਰੇ ਮਿਲ ਕੇ ਆਪਾਂ ਆਨੰਦ ਸਵੀ ਦੇ ਪਾਠ ਕਰੀਏ, ਉਪਰੰਤ ਦੀਵਾਨਾਂ ਦੀ ਸਮਾਪਤੀ।

ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ, ਸੇਵਾ ਸਮਰਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੀ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਸੱਚੇ ਪਿਤਾ ਵਾਹਿਗੁਰੂ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਅਰਦਾਸ ਬੇਨਤੀ ਹੈ ਆਪ ਜੀ ਦੀਆਂ ਮਹਾਨ ਬਖਸ਼ਿਸ਼ਾਂ ਰਹਿਮਤਾਂ ਦਾ ਸਦਕਾ ਪਾਵਨ ਹਜ਼ੂਰੀ ਵਿਖੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਹੋਈਆਂ, ਬਾਣੀ ਪੜ੍ਹਦਿਆਂ ਵਿਚਾਰਦਿਆਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਅਲਪੱਗ ਜਾਣ ਕੇ ਖਿਮਾ ਕਰਨੀ, ਅੱਗੋਂ ਵਾਸਤੇ ਸਮੱਤ ਬਖਸ਼ਣਾ। ਅੰਮ੍ਰਿਤਮਈ ਬਾਣੀ ਦਾ ਪਹਾਉ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾਉਣਾ, ਸਰਬੱਤ ਦੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਦਰੋਂ ਕਰੋਂ ਅੰਮ੍ਰਿਤ ਵੇਲੇ ਦਾ ਜਾਗਰਣਾ, ਨਾਮਦਾਨ ਸਿੱਖੀ ਸਿਦਕ ਭਰੋਸਾ ਦਾਨ, ਸਰਬੱਤ ਦੇ ਕਾਰਜ ਰਾਸ ਕਰਨੇ, ਸ਼ੁਭ ਮਨੋਕਾਮਨਾ ਸੰਪੂਰਨ ਕਰਨੀਆਂ, ਪਾਵਨ ਦਰਬਾਰ ਦੀ ਹਾਜ਼ਰੀ ਭਰਦਿਆਂ ਗੁਰਸਿੱਖ ਪਰਿਵਾਰਾਂ ਵੱਲੋਂ ਅਰਦਾਸਾਂ ਬੇਨਤੀਆਂ ਨੇ ਦਰ ਕਰਦੇ ਸੇਵਕ ਸਰਦਾਰ ਬਲਜੀਤ ਸਿੰਘ ਜੀ, ਬੀਬੀ ਜੀ ਸੁਪ੍ਰੀਤ ਕੌਰ ਵੱਲੋਂ ਪਚੰਗੀ ਦੀ ਦਾਤ ਲਈ ਆਪ ਜੀ ਦੇ ਚਰਨਾਂ ਕਮਲਾਂ ਪ੍ਰਤੀ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਮਿਹਰ ਕਰਨੀ, ਸੇਵਕਾਂ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ, ਸ਼ੁਭ ਮਨੋਕਾਮਨਾ ਸੰਪੂਰਨ ਕਰਨੀਆਂ, ਅੰਗ ਸੰਗ ਸਹਾਈ ਹੋਣਾ। ਦਰ ਕਰਦੇ ਸੇਵਕ ਵਿਵੇਕ ਅਰੋੜਾ ਵੱਲੋਂ ਤੰਦਰੁਸਤੀ, ਚੜ੍ਹਦੀ ਕਲਾ ਵਾਸਤੇ ਅਤੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਮਿਹਰ ਕਰਨੀ, ਪਰਿਵਾਰ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ, ਦੇ ਅਰੋਗਤਾ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ। ਦਰ ਕਰਦੇ ਸੇਵਕ ਅਰਸ਼ਪ੍ਰੀਤ ਸਿੰਘ ਵੱਲੋਂ ਜਨਮਦਿਨ ਦੀ ਖੁਸ਼ੀ ਅੰਦਰ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਤੰਦਰੁਸਤੀ, ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਮਿਹਰ ਕਰਨੀ, ਸੇਵਕ ਪਰਿਵਾਰਾਂ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ, ਦਰੋਂ ਕਰੋ ਨਾਮਦਾਨ ਸਿੱਖੀ ਸਿਦਕ ਭਰੋਸਾ ਦਾਨ, ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ। ਬਖਸ਼ੇ ਹੋਏ ਖਜ਼ਾਨਿਆਂ ਵਿੱਚੋਂ ਸਮੂਹ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਦਰ 'ਤੇ ਹਾਜ਼ਰ ਹੈ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ, ਪਾਵਨ ਹੁਕਮਨਾਵੇਂ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ। ਸਹੀ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਹੋਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਰਾਗਿਆ ਬਹੀ ਅਕਾਲ ਕੀ ਤਬੈ ਚਲਾਇਓ ਪੰਨ, ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਉ ਚਾਹੈ, ਖੋਜ ਸ਼ਬਦ ਰਾਜ ਕਰੀਗਾ ਖਾਲਸਾ ਕੀ ਰਹੇ ਨਾ, ਵਾਰ ਹੋਈ ਸਾ ਮਿਲਾਂਗੇ ਬਚੀ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੀ ਸੋਤਰੀ।

ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਦਸ ਸਤਿਗੁਰ ਕਾ ਦਰਸ਼ਨ ਪਾਏ ਜੀਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਤਨਾਮ

ਕਿਸੇ ਨੇ ਵੇਖਣਾ ਤੇ ਵੇਖ ਲੈ, ਕਿਤੇ ਉਹ ਸੰਸਾਰ ਦੇ ਹਰ ਕੋਨੇ ਦੇ ਅੰਦਰ ਵਿਦਵਾਨ ਬਣ ਕੇ ਵਿਚਰਦਾ ਫਿਰਦਾ, ਕਿਤੇ ਕਲਮ ਦਾ ਧਣੀ ਬਣ ਕੇ ਕਲਮ ਕਵਿਤਾਵਾਂ ਰਚਦਾ, ਕਿਤੇ ਮੂਰਖ ਦਾ ਰੂਪ ਲੈ ਕੇ ਸੰਸਾਰ ਦੇ ਅੰਦਰ ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖੋ ਤੈ ਤੈ ਨਰ ਹਰ। ਹਰ ਇੱਕ ਜਗ੍ਹਾ ਤੇ ਨਰ ਹਰ, ਸਾਰਿਆਂ ਨੂੰ ਹਰਾ ਭਰਾ ਕਰਨ ਵਾਲਾ ਪਰਮਾਤਮਾ ਰਮਿਆ ਹੋਇਆ। ਗਰੀਬ ਨਵਾਜ ਪਾਤਸ਼ਾਹ ਨੇ ਬੜਾ ਸੁੰਦਰ ਫੁਰਮਾਨ ਕਰਦਿਆਂ ਕਿਹਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਰਾਮ ਕਲੀ ਮਹੱਲਾ ਪੰਜ।

ਦਰਿਆਵਾਂ ਦੇ ਅੰਦਰ ਵੀ, ਪਰਬਤ ਪਹਾੜਾਂ ਦੇ ਅੰਦਰ ਵੀ, ਜਲ ਦੇ ਅੰਦਰ ਵੀ, ਥਲ ਦੇ ਅੰਦਰ ਵੀ, ਹਰ ਇੱਕ ਜਗ੍ਹਾ ਰਮਿਆ। ਸੁਖਮਣੀ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਨ ਕਰਦਿਆਂ ਕਹਿ ਰਹੇ।

ਜਲ ਵਿੱਚ ਹੈ, ਥਲ ਵਿੱਚ ਉਸਦਾ ਵਾਸਾ ਹੈ। ਜੀਵਨ ਮੈਂ, ਜਲ ਮੈਂ, ਥਲ ਮੈਂ, ਸਭ ਰੂਪਨ ਮੈਂ। ਚੰਦਰਮਾ, ਸੂਰਜ, ਤਾਰਿਆਂ ਦੇ ਅੰਦਰ ਉਸਦਾ ਅਕਸ ਹੈ, ਪਰਛਾਵਾਂ ਹੈ, ਜੋਤ ਹੈ। ਗਰੀਬ ਨਵਾਜ ਪਾਤਸ਼ਾਹ ਫੁਰਮਾਨ ਕਰਦਿਆਂ ਕਹਿ ਰਹੇ ਹਨ।

ਮਹਾਰਾਜ ਦੇ ਨਾਮ ਦੇ ਨਾਲ ਲੱਗ ਕੇ ਸਾਰੇ ਸੰਸਾਰ ਨੂੰ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਇੱਕ ਬੜਾ ਸੁੰਦਰ ਸੁਨੇਹਾ ਦਿੱਤਾ, ਮੈਸੇਜ ਦਿੱਤਾ ਹੈ ਸਾਰੇ ਸੰਸਾਰ ਦੇ ਅੰਦਰ ਜਿਹਨੇ ਪਰਮਾਤਮਾ ਨੂੰ ਮਿਲਣਾ, ਕਿਉਂਕਿ ਪ੍ਰਭੂ ਦਾ ਰੂਪ ਸ਼ਬਦ ਹੈ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ ਲਈ।

ਖੁਲਾਸਾ ਸ਼ਬਦ ਹੀ ਬਲਕਿ ਨਿਰੰਕਾਰ ਹੈ। ਜਿਸ ਨੇ ਨਿਰੰਕਾਰ ਦੇ ਨਾਲ ਬਾਤ ਕਰਨੀ, ਜਿਸ ਨੇ ਨਿਰੰਕਾਰ ਦੇ ਦਰਸ਼ਨ ਕਰਨੇ ਨੇ, ਹਜ਼ੂਰ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ, ਜੋ ਪ੍ਰਭ ਕੋ ਮਿਲਵੋ ਚਾਹੈ, ਜਿਹੜਾ ਮਿਲਣਾ ਚਾਹੇ ਉਹ ਸ਼ਬਦ ਦੇ ਅੰਦਰ ਰੱਬ ਨੂੰ ਖੋਜ ਲਵੇ। ਗਰੀਬ ਨਵਾਜ ਪਾਤਸ਼ਾਹ ਜੀ ਦੇ ਇਸ ਸ਼ਬਦ ਨੂੰ ਆਪਾਂ ਹਿਰਦੇ ਦੇ ਅੰਦਰ ਵਸਾਈਏ। ਗਰੀਬ ਨਵਾਜ ਕਿਰਪਾ ਕਰਨ, ਸ਼ਬਦ ਤੇ ਲੜ ਲੱਗ ਕੇ ਸਾਰੇ ਸੰਸਾਰ ਦੇ ਵਿੱਚ ਜੋ 300 ਸਾਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਿਆਈ ਦਿਵਸ ਮਨਾ ਰਹੇ, ਸ਼ਬਦ ਗੁਰੂ ਭਵ ਸਾਗਰ ਤਰੀ, ਸਾਰੇ ਸੰਸਾਰ ਦੇ ਭਵ ਸਾਗਰ ਦੇ ਵਿੱਚੋਂ ਸ਼ਬਦ ਦੇ ਲੜ ਲੱਗ ਕੇ ਤਰਨਾ ਹੈ ਤੇ ਸ਼ਬਦ ਹਰ ਇੱਕ ਜਗ੍ਹਾ ਤੇ ਰਮੇ ਹੋਏ ਪਰਮਾਤਮਾ ਨੂੰ ਦਰਸਾ ਰਹੇ ਹੈ। ਉਹ ਹਿੰਦੂ ਅੰਦਰ, ਮੁਸਲਮਾਨ ਦੇ ਅੰਦਰ, ਈਸਾਈ ਦੇ ਅੰਦਰ, ਪਾਰਸੀ ਅੰਦਰ, ਉਹ ਸਗਲ ਜੀਵਾਂ ਦੇ ਅੰਦਰ, ਧਰਤੀ ਆਕਾਸ਼ ਦੇ ਅੰਦਰ, ਜ਼ਰੇ ਜ਼ਰੇ ਅੰਦਰ ਵਿਆਪਕ ਮਾਨ ਹੈ। ਭਗਤ ਨਾਮ ਦੇਵ ਨੇ ਬੜਾ ਸੁੰਦਰ ਫੁਰਮਾਨ ਕਰਦਿਆਂ ਕਿਹਾ, ਫੁਰਮਾਨ

그르 와이 그르 와이 그르 와이 그르 와이 그르 와이 그르 와이 그르 와이 그르

Vai Guru, Vai Guru, Vai Guru.

ਇਹ ਡੋਲਦਾ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਸ ਸੰਸਾਰ ਦੇ ਵਿੱਚ ਗੁਰੂ ਤੇ ਸਤਿਗੁਰੂ ਦੋ ਹੀ ਐਸੇ ਕਰੈਕਟਰ ਨੇ ਜਿਹੜੇ ਡੋਲਦੇ ਨਹੀਂ, ਬਾਕੀ ਸਾਰੇ ਡੋਲ ਜਾਂਦੇ। ਸਤਿਗੁਰੂ ਜਿਨ੍ਹਾਂ ਨੂੰ ਤੁਸੀਂ ਵੰਦਨਾ ਕਰ ਰਹੇ ਹੋ, ਨਮਸਕਾਰ ਕਰ ਰਹੇ ਹੋ, ਮੱਥਾ ਟੇਕ ਰਹੇ ਹੋ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਦੂਸਰਾ ਜਿਸ ਨੂੰ ਲਿਖਿਆ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ। ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ। ਉਹ ਸਾਧੂ ਫਿਰ ਜਿਹੜੇ ਨਾਮ ਦੇ ਨਾਲ ਜੁੜ ਕੇ ਵਾਹਿਗੁਰੂ ਨਾਲ ਜੁੜ ਜਾਂਦੇ ਨੇ, ਸ਼ਰਨ 'ਚ ਚੱਲ ਜਾਂਦੇ ਨੇ, ਉਹ ਵੀ ਨਹੀਂ ਡੋਲਦੇ। ਅੱਜ ਸਤਿਗੁਰਾਂ ਨੇ ਸਾਨੂੰ ਯੁਗਤ ਦੱਸੀ ਹੈ ਕਿ ਵੰਦਨਾ ਕਰਨੀ ਕਿਵੇਂ ਹੈ। ਵੰਦਨਾ ਹੁੰਦੀ ਨਮਸਕਾਰ, ਦਸ਼ਮੇਸ਼ ਪਿਤਾ ਵੀ ਕਰਦੇ ਨੇ ਨਮਸਕਾਰ, ਕਿਹਨੂੰ ਕਰਦੇ ਆ ਦੱਸੋ, ਕਿਹਨੂੰ ਕਰਦੇ? ਨਮਸਕਾਰ ਤਿਸੀ ਹੀ ਕੋ ਹਮਾਰੀ। ਅੱਗੇ ਕੀ ਲਿਖਿਆ? ਸਕਲ ਪਰਜਾ ਜਿਨ ਆਪ ਸਵਾਰੀ। ਕਿੰਨੇ ਸਵਾਰੀ ਹੈ ਵਾਹਿਗੁਰੂ ਜੀ ਨੇ? ਸ੍ਰਿਸ਼ਟੀ ਨੂੰ ਬਣਾਇਆ ਕਿੰਨੇ? ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾਹੀਂ ਕੋਏ, ਨਾਨਕ ਤਿਸ ਬਲਿਹਾਰ ਨੇ। ਜਲ ਥਲ ਮਹੀਅਲ ਸੋਏ, ਜਿਹੜਾ ਸਾਰੇ ਥਾਂ ਜੋਤ ਰੂਪ ਵਸ ਰਿਹਾ ਰਮਿਆ ਹੋਇਆ, ਤਾਂ ਉਹਨੂੰ ਰਾਮ ਵੀ ਕਿਹਾ। ਹਰ ਥਾਂ ਹੀ ਹੈ, ਤੁਹਾਡੇ ਅੰਦਰ ਵੀ ਅਤੇ ਬਾਹਰ ਵੀ। ਪਹਿਲਾਂ ਅਸੀਂ ਅੰਦਰ ਨਮਸਕਾਰ ਕਰਨੀ ਹੈ। ਸਾਡੇ ਸਾਰਿਆਂ ਦੇ ਅੰਦਰ ਜੋਤ ਰੂਪ ਆ ਵਾਹਿਗੁਰੂ। ਸਭ ਮਹਿ ਜੋਤ, ਜੋਤ ਹੈ ਸੋਏ, ਜਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਅਤੇ ਫਿਰ ਸਤਿਗੁਰਾਂ ਨੂੰ ਪੁੱਛੀਏ ਜੀ ਸਾਡੇ ਅੰਦਰ ਕਿੱਥੇ ਆ ਉਹ ਜੋਤ ਰੂਪ ਵਾਹਿਗੁਰੂ? ਕਹਿੰਦੇ ਤੁਹਾਡੇ ਸਿਰ ਦੇ ਉੱਪਰ ਬੈਠੇ ਆ। ਗੁਰਬਾਣੀ 'ਚ ਲਿਖਿਆ ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ। ਕਿਉਂਕਿ ਸਾਨੂੰ ਗਿਆਨ ਨਹੀਂ ਹੈਗਾ ਕਿ ਵਾਹਿਗੁਰੂ ਸਾਡੇ ਅੰਦਰ ਕਿੱਥੇ ਆ ਅਤੇ ਬਾਹਰ ਕਿੱਥੇ ਆ। ਅਤੇ ਫਿਰ ਐਵੇਂ ਭੁੱਲ ਭੁਲੇਖੇ ਜੀ ਅਸੀਂ ਨਮਸਕਾਰ ਕਰੀ ਜਾਂਦੇ। ਜਿਨ੍ਹਾਂ ਨੂੰ ਨਮਸਕਾਰ ਕਰ ਰਹੇ ਹੋ ਨਾ, ਉਹੀ ਦੱਸ ਰਹੇ ਨੇ ਵੀ ਜਿਹਨੂੰ ਤੁਸੀਂ ਹੁਣ ਕਰਨੀ ਆ ਉਹ ਤੁਹਾਡੇ ਅੰਦਰ ਵੀ ਵੱਸਦਾ ਅਤੇ ਬਾਹਰ ਵੀ। ਅੰਤਰ ਵਸੇ ਬਾਹਰ ਵੀ ਉਹ, ਨਾਨਕ ਦਰਸ਼ਨ ਦੇਖ ਪ੍ਰਭ ਮੋਹੀ। ਆਪਾਂ ਦਰਸ਼ਨ ਕਰਨੇ ਆ ਕਿ ਮਨ ਮੋਹਿਆ ਜਾਊਗਾ ਸਾਡਾ, ਉਹ ਫਿਰ ਸਾਨੂੰ ਦੱਸਦੇ ਤਰੀਕਾ। ਵੇਖੋ ਇਹ ਅੱਜ ਸ਼ਬਦ ਪਾਵਨ ਤੁਸੀਂ ਪੜ੍ਹ ਕੇ ਆਏ ਹੁਕਮਨਾਮਾ, ਹੈ ਨਾ। ਹੁਕਮਨਾਮਾ ਧਨਾਸਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ। ਇੱਕ ਰਹਾਓ ਦੀ ਪੰਕਤੀ ਹੈ, ਇੱਕੋ ਹੀ ਪਹਿਲੀ, ਬਸ ਉਹਨੂੰ ਤੁਸੀਂ ਕਮਾਉਣਾ ਵਾ। ਜੇ ਤੁਸੀਂ ਉਸ ਪੰਕਤੀ ਨੂੰ ਕਮਾ ਲਿਆ ਤਾਂ ਤੁਹਾਡੀ ਇਹ ਵੰਦਨਾ ਇਹ ਨਮਸਕਾਰ ਮਨਜ਼ੂਰ ਹੋ ਜਾਣੀ, ਅਕਾਲ ਪੁਰਖ ਦੇ ਦਰ 'ਤੇ ਪਹੁੰਚ ਜਾਣੀ ਹੈ। ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ। ਨਾਲ ਹੀ ਦੱਸ ਦਿੱਤਾ ਵੀ ਵੰਦਨਾ ਹੁੰਦੀ ਕਿੱਦਾਂ ਵਾ, ਨਮਸਕਾਰ ਕਿੱਦਾਂ ਹੁੰਦੀ ਹੈ। ਜਿਵੇਂ ਸੁਖਮਨੀ ਸਾਹਿਬ 'ਚ ਦੱਸਿਆ ਆਦਿ ਗੁਰੇ ਨਵੇਂ, ਨਵੇਂ ਹੁੰਦਾ ਨਮਸਕਾਰ। ਆਦਿ ਗੁਰੇ ਆਦਿ ਸੱਚ ਵਾਹਿਗੁਰੂ, ਜੁਗਾਦ ਗੁਰੇ ਨਵੇਂ ਜੁਗਾਦ ਸੱਚ ਵਾਹਿਗੁਰੂ, ਸਤਿਗੁਰੇ ਨਵੇਂ ਸ਼੍ਰੀ ਗੁਰਦੇਵ ਨਵੇਂ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਉਹਨੂੰ ਵਾਹਿਗੁਰੂ ਨੂੰ ਕਿਹਾ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਸਮਰੰਤ ਸੰਤ ਸਰਬਤ ਰਮਣੰਗ ਨਾਨਕ ਅਗਨਾਸਨ ਜਗਦੀਸ਼ਰੇ। ਨਾਲ ਦੱਸ ਦਿੱਤਾ ਵੀ ਸਿਮਰਨ ਕਰਕੇ ਹੋਣੀ ਜੀ ਵੰਦਨਾ, ਕਿੱਦਾਂ ਹੋਣੀ ਹੈ? ਸਿਮਰਨ ਕਰਕੇ, ਆਦਿ ਗੁਰੇ ਨਵੇਂ, ਜੁਗਾਦ ਗੁਰੇ ਨਵੇਂ, ਸਤਿਗੁਰੇ ਨਵੇਂ ਸ਼੍ਰੀ। ਅਸੀਂ ਪੜ੍ਹ ਲੈਂਦੇ ਹਾਂ, ਵੰਦਨਾ ਨਹੀਂ ਕਰਦੇ, ਨਮਸਕਾਰ ਕਰਦੇ ਨਹੀਂ। ਆਓ ਅੱਜ ਕਰੀਏ, ਸਿੱਖੀਏ। ਆਪਾਂ ਨੇਤਰ ਬੰਦ ਕਰ ਲੈਣੇ, ਅੰਤਰਗਤ ਜਦੋਂ ਕਰਨੀ ਵਾਹਿਗੁਰੂ,
ਅੰਤਰਗਤ ਵਾਹਿਗੁਰੂ ਨੂੰ ਆਪਾਂ ਨਮਸਕਾਰ ਕਰਨੀ ਹੈ ਮਨ ਨੂੰ ਜੋੜ ਕੇ। ਨੇਤਰ ਜਦੋਂ ਬੰਦ ਕਰਦੇ ਹੋ ਮਨ ਕੰਨਾਂ 'ਚ ਆ ਜਾਂਦਾ ਅੱਖਾਂ ਦੇ ਵਿੱਚੋਂ, ਅਤੇ ਫਿਰ ਉਹਨੂੰ ਸੁਣਾਓ ਵੰਦਨਾ, ਮਨ ਦੇ ਥਰੂ ਕਰਨੀ ਹੈ ਵੰਦਨਾ, ਹੈ ਨਾ। ਮਨ ਕਿਸੇ ਪਾਸੇ ਦੌੜੇ ਨਾ, ਵੰਦਨਾ ਕਿੱਦਾਂ ਕਰਨੀ ਹੈ? ਥਰੂ ਮਾਇੰਡ, ਅਤੇ ਮਾਇੰਡ ਕਿੱਥੇ ਹੈ? ਅੱਖਾਂ 'ਚ। ਮਨ ਦਾ ਸਰੂਪ ਹੈ ਜੋਤ, ਮਨ ਤੋਂ ਜੋਤ ਸਰੂਪ ਹੈ, ਅਤੇ ਜੋਤ ਕਿੱਥੇ ਹੁੰਦੀ ਹੈ? ਸਤਿਗੁਰ ਦੇ ਨੇਤਰੋ ਮੇਰਿਓ ਹਰ ਤੁਮ ਮੈਂ ਜੋਤਰੇ, ਅੱਖਾਂ 'ਚ। ਤੁਸੀਂ ਅੱਖਾਂ ਬੰਦ ਕਰਦੇ ਆ, ਇਹ ਜੋਤ ਇੱਕ ਹੋ ਕੇ ਕੰਨਾਂ 'ਚ ਆ ਜਾਂਦਾ, ਮਨ ਇਕਾਗਰ ਹੋ ਜਾਂਦਾ। ਉਹਦੇ ਥਰੂ ਫਿਰ ਵੰਦਨਾ ਕਰੀਏ। ਆਓ ਸਾਰੇ ਅੱਖਾਂ ਬੰਦ ਕਰਕੇ ਗੁਣ ਗਾਈਏ, ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ ਵਾਹਿਗੁਰੂ।

ਇੱਧਰ ਆ ਜਾਓ ਜੀ, ਸਾਰੇ ਬੰਦਨਾ ਕਰੀਏ, ਜੁੜ ਕੇ ਕਰਿਓ ਹੁਣ, ਅੱਖਾਂ ਬੰਦ ਕਰਕੇ। ਗੁਣ ਗਾਓ, ਮਨ ਨਿਰਮਲ ਹੋ ਜਾਂਦਾ। ਗੁਣ ਗਾਵਤ ਤੇਰੀ ਉੱਤਰ ਸਮੈਲ, ਬੰਦਨਾ ਹਰ ਬੰਦਨਾ ਗੁਣ ਗਾਓ ਗੋਪਾਲ ਰਾਏ।

ਅੱਖਾਂ ਬੰਦ ਕਰਕੇ ਜੁੜ ਕੇ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਫਿਰ ਜੋ ਅੱਜ ਹੁਕਮ ਬਖਸ਼ਿਆ ਪੰਜਵੇਂ ਪਾਤਸ਼ਾਹ ਜੀ ਨੇ, ਆਪਾਂ ਚੰਗੀ ਤਰ੍ਹਾਂ ਸਮਝੀਏ। ਵੇਖੋ, ਅੱਜ ਇੰਨੀ ਮਹਾਨ ਬਖਸ਼ਿਸ਼ ਕੀਤੀ ਉਹਨਾਂ ਨੇ। ਕਹਿੰਦੇ ਜੇ ਤੁਸੀਂ ਇੱਕ ਹੀ ਪੰਗਤੀ ਪਹਿਲੀ ਹੁਕਮ ਦੀ, ਅਤੇ ਪੰਜਵੇਂ ਪਾਤਸ਼ਾਹ ਦਾ ਹੁਕਮ ਹੈ ਮੇਰਾ ਨਹੀਂ, ਕਹਿੰਦੇ ਜੇ ਤੁਸੀਂ ਉਸ ਇੱਕ ਪੰਗਤੀ ਨੂੰ ਕਮਾ ਲਿਆ ਨਾ ਮੰਨ ਕੇ, ਤਾਂ ਤੁਹਾਡੇ ਅਕਾਲ ਪੁਰਖ ਨਾਲ ਮਿਲਾਪ ਹੋ ਜਾਣਾ। ਇੱਕ ਪੰਗਤੀ ਦਸ਼ਮੇਸ਼ ਪਿਤਾ ਜੀ ਤਾਂ ਕਹਿੰਦੇ ਸੀ, ਚਲੋ ਕੋਈ ਸ਼ਬਦ ਇੱਕ ਹੀ ਖੋਜ ਲਓ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇ, ਗੁਰੂ ਗ੍ਰੰਥ ਸਾਹਿਬ 'ਚੋਂ ਕੋਈ ਸ਼ਬਦ ਖੋਜ ਕੇ ਨਾ ਉਹਨੂੰ ਕਮਾ ਲਓ। ਅਤੇ ਪੰਜਵੇਂ ਪਾਤਸ਼ਾਹ ਨੇ ਅੱਜ ਵੇਖੋ ਕਿੱਡੀ ਬਖਸ਼ਿਸ਼ ਕਰ ਲਈ, ਕਹਿੰਦੇ ਆਹ ਇੱਕ ਪੰਗਤੀ ਕਮਾ ਲਓ, ਇੱਕੋ ਹੀ ਇੱਕ ਪੰਗਤੀ ਜੀ। ਪਤਾ ਕੀ ਲਿਖਿਆ? ਨਮਸਕਾਰ ਕਰਨੀ ਵਾਹਿਗੁਰੂ, ਬੰਦਨਾ ਹਰ ਬੰਦਨਾ। ਸੁਣ ਰਹੇ ਹੋ ਕੀ ਲਿਖਿਆ ਅੱਜ ਹੁਕਮਨਾਮਾ ਪੜ੍ਹ ਕੇ ਆਏ? ਬੰਦਨਾ ਹਰ ਬੰਦਨਾ, ਬੰਦਨਾ ਹੁੰਦੀ ਨਮਸਕਾਰ। ਕਹਿੰਦੇ ਹਰੀ ਨੂੰ ਕਰਨੀ ਹੈ ਬੰਦਨਾ, ਕਿਹਨੂੰ ਕਰਨੀ ਹੈ? ਅਤੇ ਸਾਡਾ ਮਨ ਕਿਹਨੂੰ ਕਰ ਰਿਹਾ? ਸੋਚਾਂ ਨੂੰ, ਮਾਇਆ ਨੂੰ ਕਰੀ ਜਾਂਦਾ ਦਿਨ ਰਾਤ, ਦਿਨੇ ਸੋਚਾਂ ਰਾਤ ਨੂੰ ਸੁਪਨਿਆਂ ਦੇ ਰੂਪ 'ਚ ਕਰੀ ਜਾਂਦਾ। ਇਹ ਵਾਹਿਗੁਰੂ ਨੂੰ

ਪੂਰਾ ਨਹੀਂ ਕਰਦਾ। ਦਸ਼ਮੇਸ਼ ਪਿਤਾ ਨੇ ਨਮਸਕਾਰ ਕਿਹਾ ਵਾ, ਕਹਿੰਦੇ ਨਮਸਕਾਰ ਤਿਸੇ ਹੀ ਕੋ ਹਮਾਰੀ, ਨਮਸਕਾਰ ਤਿਸੇ ਹੀ ਕੋ ਹਮਾਰੀ ਸਕਲ ਪਰਜਾ ਜਿਨ ਆਪ ਸਵਾਰੀ। ਅਤੇ ਅੱਜ ਉਹਨਾਂ ਨੇ ਕੀ ਕਿਹਾ ਸੁਖਮਨੀ ਸਾਹਿਬ 'ਚ, ਕਿੱਥੋਂ ਸ਼ੁਰੂ ਕਰਦੇ ਹੋ? ਆਦ ਗੁਰੇ ਨਵੇਂ, ਨਵੇਂ ਹੁੰਦੀ ਆ ਨਮਸਕਾਰ ਬੰਦਨਾ, ਅਤੇ ਤੁਸੀਂ ਡੰਡਾਓਤ ਬੰਦਨਾ ਕਰ ਲਓ। ਡੰਡਾਓਤ ਬੰਧਨ ਹੁੰਦਾ ਪੂਰਾ ਮਨ ਨੂੰ ਜੋੜ ਕੇ, ਡੰਡਾਓਤ ਬੰਧਨ ਅਨੇਕ ਵਾਰ ਬੋਲੀ ਜਾਓ, ਵਾਹਿਗੁਰੂ ਵਾਹਿਗੁਰੂ, ਬਾਰੰਗ ਬਾਰ ਬਾਰ ਪ੍ਰਭ ਜਪੀ। ਜਿੰਨਾ ਚਿਰ ਮਨ ਜੁੜ ਨਹੀਂ ਨਾ ਜਾਂਦਾ ਵਾਹਿਗੁਰੂ ਨਾਲ, ਉਨਾ ਚਿਰ ਤੁਸੀਂ ਬੰਦਨਾ ਕਰਨ ਨੂੰ ਹਟਣਾ ਨਹੀਂ ਗਾ। ਇੱਕ ਵਾਰੀ ਸਮਝ ਗਏ ਨਾ ਸਾਰੇ ਹੁਣ, ਹੈ ਨਾ? ਇਹਨੇ ਜੁੜਨਾ ਵਾ ਜਦੋਂ ਤੁਸੀਂ ਉੱਚੀ ਬੋਲ ਕੇ ਸੁਣੋਗੇ, ਕਿਉਂਕਿ ਅੰਦਰ ਬੰਦਨਾ ਚੱਲੀ ਜਾਂਦੀ ਹੈ ਸੋਚਾਂ ਦੀ, ਉਧਰੋਂ ਹਟਦਾ ਨਹੀਂ ਮਨ। ਜਦੋਂ ਤੁਸੀਂ ਨੇਤਰ ਬੰਦ ਕਰਕੇ ਥੋੜ੍ਹਾ ਜਿਹਾ ਉੱਚੀ ਬੋਲ ਕੇ ਸੁਣੋਗੇ ਮਨ, ਫਿਰ ਕਿਉਂਕਿ ਨੇਤਰ ਬੰਦ ਕਰਦੇ ਮਨ ਕੰਨਾਂ 'ਚ ਆ ਜਾਂਦਾ, ਮਨ ਕਿੱਥੇ ਆ ਜਾਂਦਾ? ਕੰਨਾਂ 'ਚ। ਅਤੇ ਫਿਰ ਮਨ ਦੇ ਰਾਹੀਂ ਆਪਾਂ ਵੰਦਨਾ ਕਰਨੀ, ਇਕੱਲੇ ਤਨ ਦੇ ਰਾਹੀਂ ਨਹੀਂ ਵੀ ਬੋਲੀ ਜਾਣਾ, ਗਾਵੀਏ ਸੁਣੀਏ ਮਨ ਰੱਖੀਏ ਭਾਵ, ਪਿਆਰ ਨਾਲ ਵੰਦਨਾ ਕਰਨੀ। ਬੜੇ ਪਿਆਰ ਨਾਲ ਲਿਖਿਆ ਪੰਜਵੇਂ ਪਾਤਸ਼ਾਹ ਨੇ ਵੰਦਨਾ ਹਰ ਵੰਦਨਾ, ਅੱਗੇ ਕੀ ਲਿਖਿਆ? ਗੁਣ ਗਾਵੋ ਗੋਪਾਲ ਰਾਏ ਵਾਹਿਗੁਰੂ, ਆ ਜਿਹੜੇ ਕਰ, ਵਾਹ ਵਾਹ, ਇਹ ਗੁਣ ਗਾ ਰਹੇ ਹੋ। ਇਹਦੇ ਨਾਲ ਫਿਰ ਉਹ ਜਿਹੜੀ ਵੰਦਨਾ ਕਰ ਰਿਹਾ ਅੱਗੇ ਮਾਇਆ ਦੀ, ਉਹ ਮੈਲ ਆ, ਉਹ ਖਤਮ ਹੋ ਜਾਵੇਗੀ। ਗੁਣ ਗਾਵਤ ਤੇਰੀ ਉੱਤਰ ਸਮੈਲ, ਬਿਨ ਸਜਾਏ ਹੋਮੇ ਬਿਖ ਫੈਲ, ਹੋਏ ਅਚਿੰਤ ਬਸੇ ਸੁਖ ਨਾਲ। ਅੰਦਰੋਂ ਨਾਮ ਸੁਣਨ ਲੱਗ ਪੈਣਾ, ਪ੍ਰਕਾਸ਼ ਦਿਸਣ ਲੱਗ ਪੈਣਾ, ਪੂਰੇ ਭਾਗ ਭੇਟੇ ਗੁਰਦੇਵਾ, ਗੁਰਦੇਵ ਵਾਹਿਗੁਰੂ ਨੂੰ ਕਿਹਾ ਵਾ, ਇਹਦੇ ਤੁਹਾਨੂੰ ਤੇ ਮਿਲਾਪ ਹੋ ਜਾਣਾ। ਜੇ ਤੁਸੀਂ ਇੱਕ ਪੰਕਤੀ ਕਮਾ ਲਈ, ਪਹਿਲੀ ਵੰਦਨਾ ਕਰਨੀ ਸਿੱਖ ਲਈ, ਵੰਦਨਾ ਹਰ ਵੰਦਨਾ, ਗੁਣ ਗਾਵੋ ਗੋਪਾਲ ਰਾਏ। ਆਓ ਫਿਰ ਅੱਖਾਂ ਬੰਦ ਕਰਕੇ ਨਾ ਹੁਣ ਚੰਗੀ ਤਰ੍ਹਾਂ ਕਰਿਓ, ਉੱਚੀ ਬੋਲ ਕੇ ਸਾਰੇ ਰਲ ਕੇ, ਖੁਸ਼ ਹੋ ਜਾਵੇ ਵਾਹਿਗੁਰੂ, ਹੈ ਨਾ? ਉਹਨੂੰ ਚੰਗਾ ਲੱਗਦਾ ਜਦੋਂ ਤੁਸੀਂ ਉਹਦੀ ਵਡਿਆਈ ਕਰਦੇ, ਵਡਿਆਈ ਵੱਡਾ ਪਾਇਆ, ਵਡਿਆਈ ਕਰ ਕਰਕੇ ਉਸ ਵੱਡੇ ਨੂੰ ਪਾ ਲਓਗੇ, ਹੈ ਨਾ? ਆਓ ਅੱਖਾਂ ਬੰਦ ਕਰਕੇ ਫਿਰ ਬੋਲ ਕੇ ਸਾਰੇ, ਅਤੇ ਫਿਰ ਇੱਧਰ ਹੀ ਆ ਜਾਓ ਗੁਰਮੁਖ ਪਿਆਰੇ ਸਾਰੇ, ਇੱਥੇ ਆ ਜਾਓ ਜਿੰਨਾ ਵੰਦਨਾ ਕਰਨੀ, ਮੇਰੇ ਨੇੜੇ ਆ ਜਾਓ, ਇੱਥੇ ਆ ਜਾਓ, ਆ ਜਾਓ, ਜਿੰਨਾ ਕੁ ਟਾਈਮ ਹੈਗਾ ਉਨਾ ਚਿਰ ਹੀ ਬਹਿ ਜਾਓ ਬਹੁਤਾ ਨਹੀਂ ਤੇ, ਕਿਉਂਕਿ ਇੱਥੇ ਨਾ ਫਿਰ ਸਾਰਿਆਂ ਦੀ ਆਵਾਜ਼ ਰਲ ਜਾਂਦੀ ਹੈ। ਜਿੰਨਾ ਟਾਈਮ ਆ ਉਨਾ ਚਿਰ ਵੰਦਨਾ ਕਰੀਏ, ਫਿਰ ਵੰਦਨਾ ਹਰ ਵੰਦਨਾ, ਗੁਣ ਗਾਵੋ ਗੋਪਾਲ ਰਾਏ। ਆਓ ਅੱਖਾਂ ਬੰਦ ਕਰਕੇ ਫਿਰ ਜੁੜ ਕੇ ਕਰਿਓ ਹੁਣ, ਵਾਹ।